0: ਹੁੰਦਾ ਉਹ ਫਾਰਮ ਦੇ ਵਿੱਚ ਕੋਈ ਗਲਤੀ ਪੈ ਗਈ, ਉਹ ਕੋਈ ਮਾੜਾ ਮੋਟਾ ਟਿੱਕ ਉਧਰ ਉਧਰ ਲੱਗ ਗਈ, ਉਹ ਟਿੱਕ ਕਰਕੇ ਹੀ ਨੋਟਿਸ ਜਾਰੀ ਕਰਤਾ ਚੋਣ ਕਮਿਸ਼ਨ ਨੇ ਉਹਨਾਂ ਨੂੰ, ਮਾੜੀ ਥੋੜੀ ਬਹੁਤੀ ਗਲਤੀਆਂ ਕਰਕੇ ਹੀ ਨੋਟਿਸ ਜਾਰੀ, ਕੁਛ ਵੱਡੀਆਂ ਗਲਤੀਆਂ ਵੀ ਹੋਣਗੀਆਂ, 33 ਲੱਖ ਨੇ, ਕੋਈ ਆਮ ਤਾਂ ਹੈ ਨੀਗੇ, ਉਹ ਵੀ ਦਿੱਲੀ ਸਾਡੀ ਰਾਜਧਾਨੀ ਦੇ ਵਿੱਚ, ਦਿੱਲੀ ਦੇ ਵਿੱਚ ਇਹ ਘਟਨਾਕ੍ਰਮ ਚੋਣ ਕਮਿਸ਼ਨ ਵੱਲੋਂ ਕੀਤਾ ਜਾ ਰਿਹਾ। ਚਲੋ
1: ਰੀਸੈਂਟਲੀ ਆਈ ਥਿੰਕ ਬੀਬੀਸੀ ਤੇ ਲੱਗੀ ਸੀ ਖ਼ਬਰ ਕਿ ਪਤਾ ਨਹੀਂ ਅਮਰੀਕਾ ਦਾ ਕੋਈ ਇੱਕ ਸੂਬਾ, ਮਾਂ ਮਰ ਗਈ ਤੇ ਉਹਨੂੰ ਲਿਆ ਕੇ ਫ੍ਰਿਜ ਚ ਲਾਤਾ, ਥੋੜੇ ਦਿਨ ਹੋਏ, ਦੋ ਮਤਲਬ ਸਟੋਰੀ ਮੈਂ ਪੜ੍ਹ ਰਿਹਾ ਸੀ, ਲਾਈਨ ਅਪ ਕੀਤੀ ਹੋਈ ਸੀ, ਚਲ ਸਾਮੋ ਟਾਈਮ ਨਹੀਂ ਲੱਗਾ, ਤੇ ਪੈਨਸ਼ਨ ਲੈਂਦਾ ਰਿਹਾ, ਉਹਦੇ ਲਈ ਬਕਾਇਦਾ ਫੁੱਲ ਵਗੈਰਾ ਵੀ ਲਿਆਉਂਦਾ ਰਿਹਾ, ਤੇ ਦੁਨੀਆਂ ਦੇ ਉੱਤੇ ਪਰੇ ਤੋਂ ਪਰੇ ਲੋਕ ਬੈਠੇ ਨੇ, ਸਾਡੇ ਦੇਸ਼ ਦੇ ਵਿੱਚ ਵੀ ਪੈਨਸ਼ਨ ਲੈਂਦੇ ਰਹੇ ਲੋਕ, ਤੁਹਾਨੂੰ ਯਾਦ ਹੀ ਆ, ਆਪਾਂ ਖ਼ਬਰ ਹੀ ਸਾਂਝੀ ਕੀਤੀ 8131320958131320 ਵੰਦੇ ਮਾਤਰਮ ਦੇ ਬਾਰੇ ਖ਼ਬਰ ਮੈਂ ਸੁਣਾਈ ਹੈ ਕਿ ਸੁਪਰੀਮ ਕੋਰਟ ਭਾਰਤੀ ਉੱਚ ਅਦਾਲਤ ਨੇ ਕਿਹਾ ਕਿ ਧਾਰਮਿਕ ਕਾਰਨਾਂ ਕਰਕੇ ਨਾ ਗਾਉਣਾ ਅਪਰਾਧ ਨਹੀਂ।
0: 1986 ਦੇ ਵਿੱਚ ਇੱਕ ਘਟਨਾ ਵਾਪਰੀ ਚਾਲਾ ਸਾਹਿਬ, ਜਿਹੜਾ ਕਿ ਰਾਸ਼ਟਰੀ ਗਾਨ ਗਾਉਣ ਵੇਲੇ ਨਾ ਕੁਛ ਬੱਚਿਆਂ ਵੱਲੋਂ ਇਨਕਾਰ ਕੀਤਾ ਗਿਆ ਸੀਗਾ, ਤੇ ਉਹ ਇਨਕਾਰ ਨੂੰ ਲੈ ਕੇ ਮਾਮਲਾ ਬੜਾ ਵਧਿਆ ਸੀਗਾ, ਉਹ ਵਧਣ ਦੇ ਵੇਲੇ ਫਿਰ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਫੈਸਲਾ ਸੁਣਾਇਆ ਸੀ ਕਿ ਕੋਈ ਤੁਸੀਂ ਕਿਸੇ ਨੂੰ ਜ਼ਬਰਦਸਤੀ ਤੁਸੀਂ ਨਹੀਂ ਇਦਾਂ ਕਰ ਸਕਦੇ ਕਿ ਸਜ਼ਾਵਾਂ ਦੇਣ ਲੱਗ ਜਾਓ, ਤੁਸੀਂ ਕੁੱਟਣ ਮਾਰਨ ਲੱਗ ਜਾਓ, ਤੁਸੀਂ ਕੋਰਟ ਵਿੱਚ ਲੈ ਜਾਓ, ਜੇਲ੍ਹ ਚ ਭੇਜ ਦਿਓ, ਇਹ ਤੁਸੀਂ ਨਹੀਂ ਕਰ ਸਕਦੇ। ਉਹਨਾਂ ਬੱਚਿਆਂ ਨੂੰ ਮਾਫ਼ ਕੀਤਾ ਗਿਆ ਸੀਗਾ ਸੁਪਰੀਮ ਕੋਰਟ ਨੇ 1986 ਦੇ ਕਾਰਨਾਂ ਦਾ, ਉਹਨਾਂ ਕਾਰਨਾਂ ਦਾ ਮੁਲਾਂਕਣ ਕਰਦਿਆਂ ਕੱਲ ਇਹ ਫੈਸਲਾ ਸੁਣਾਇਆ। ਉਹਨਾਂ ਨੇ ਕਿਹਾ, ਕਹਿੰਦੇ ਵੀ ਕੋਈ ਜ਼ਬਰਦਸਤੀ ਤੁਸੀਂ ਧਾਰਮਿਕ ਕਾਰਨਾਂ ਕਰਕੇ ਜੇਕਰ ਬੰਦੇ ਮਾਤਰਮ ਕੋਈ ਨਹੀਂ ਗਾ ਰਿਹਾ ਬੰਦਾ, ਉਹਨੂੰ ਸਜ਼ਾ ਨਹੀਂ ਤੁਸੀਂ ਦੇ ਸਕਦੇ। ਸਗੋਂ ਉਹਨਾਂ ਨੇ ਕੱਲ ਇਹ ਵੀ ਕੀਤੀ ਆ, ਜਿਹੜਾ ਕਿ ਗਾਇਕ ਹੈਗਾ ਟੀ ਐਮ ਕ੍ਰਿਸ਼ਨਾ ਦੀ ਪਾਈ ਹੋਈ ਪਟੀਸ਼ਨ ਉੱਤੇ ਗੱਲ ਇਹ ਵੀ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਉਸ ਬਾਰੇ, ਜਿਹੜਾ ਕਿ ਉਹਨਾਂ ਨੇ ਲਾ ਬਣਾਇਆ, ਪਹਿਲਾਂ ਉਹਨਾਂ ਨੇ ਲੋਕ ਸਭਾ ਚ, ਫਿਰ ਰਾਜ ਸਭਾ ਤੇ ਫਿਰ ਰਾਸ਼ਟਰਪਤੀ ਸਾਈਨ ਕਰਤੇ ਆ, ਲਾ ਬਣਾਉਣ ਤੇ ਵੀ ਗੱਲ ਕੀਤੀ ਆ ਕਿ ਤੁਸੀਂ ਇਹ ਲਾ ਜਿਹੜਾ ਕਿ ਬਣਾਉਣ ਬਾਰੇ ਸਾਨੂੰ ਆ ਕੇ ਜਵਾਬ ਦਿਓ, ਸਪਸ਼ਟੀਕਰਨ ਦਿਓ ਆ ਕੇ। ਇਹ ਸੁਪਰੀਮ ਕੋਰਟ ਨੇ ਕੀਤਾ ਚਾਵਲਾ ਸਾਹਿਬ, ਇਹ ਖੂਬਸੂਰਤੀ ਆ ਸਾਡੇ ਆਪਣੇ ਭਾਰਤ ਦੀ ਕਿ ਜੇਕਰ ਲੋਕ ਸਭਾ ਦੇ ਵਿੱਚ ਵੀ ਕੋਈ ਰਾਸ਼ਟਰਪਤੀ ਵੀ ਗਲਤੀ ਕਰਨ ਦਾ ਕੋਈ ਤਾਂ ਸੁਪਰੀਮ ਕੋਰਟ ਉਸਨੂੰ ਬੁਲਾ ਕੇ ਪੁੱਛ ਸਕਦਾ ਕਿ ਤੁਸੀਂ ਇਹ ਗਲਤੀ ਕਿਉਂ ਕੀਤੀ ਆ। ਤੇ ਬਾਕੀ ਇਹ ਬੜਾ ਵੱਡਾ ਫੈਸਲਾ ਹੈਗਾ, ਨਹੀਂ ਤਾਂ ਕੇਸ ਦਰਜ ਹੋਣ ਲੱਗ ਪਏ ਚਾਵਲਾ ਸਾਹਿਬ, ਉੱਥੇ ਕੇਸ ਦਰਜ, ਸੋਨੀਆ ਗਾਂਧੀ ਉੱਤੇ ਕੇਸ ਦਰਜ ਹੋ ਰਿਹਾ ਸੀਗਾ, ਰਾਹੁਲ ਗਾਂਧੀ ਦੇ ਕੇਸ ਦਰਜ ਹੋ ਰਿਹਾ ਸੀਗਾ, ਤੇ ਇਹ ਤਾਂ ਕੇਸ ਦਰਜ ਹੋਣ ਲੱਗ ਪਏ ਸੀਗੇ, ਤੇ ਇਹ ਸੁਪਰੀਮ ਕੋਰਟ ਦਾ ਬੜਾ ਵੱਡਾ ਫੈਸਲਾ ਹੈਗਾ ਕਿ ਇਹ ਅਪਰਾਧ ਨਹੀਂ। ਤੁਸੀਂ ਚਾਰ, ਉਹ ਫਿਰ ਵਕੀਲ ਕਹਿੰਦੇ ਤੁਸੀਂ ਸਪਸ਼ਟੀ ਕਰ ਦੋ ਜੀ ਵੀ 2 ਗਾਉਣ ਜਾਂ 6 ਗਾਉਣ ਜਾਂ 4 ਬੰਦ ਗਾਉਣ, ਤਾਂ ਸੁਪਰੀਮ ਕੋਰਟ ਕਹਿੰਦਾ ਇਹ ਸਾਡਾ ਕੰਮ ਨਹੀਂ ਹੈਗਾ ਕਿ ਅਸੀਂ ਕੀ ਸਪਸ਼ਟ ਕਰਨਾ ਵੀ ਅਸੀਂ 2 ਗਾਉਣ ਵਾਸਤੇ ਕਹੀਏ 4 ਗਾਉਣ ਵਾਸਤੇ ਕਹੀਏ, ਇਹ ਸਰਕਾਰ ਨੇ ਕਰਨਾ। ਪਰ ਇਹ ਤੁਸੀਂ ਜਿਹੜੀ ਚੀਜ਼ ਦੇਸ਼ ਦੇ ਨਾਗਰਿਕਾਂ ਨੂੰ ਪਰੇਸ਼ਾਨ ਕਰ ਰਹੀ ਆ, ਤੇ ਉਹ ਸੰਦਰਭ ਦੇ ਵਿੱਚ ਸਾਡਾ ਇਹ ਫੈਸਲਾ ਕਿ ਇਹ ਕੋਈ ਅਪਰਾਧ ਨਹੀਂ ਹੈਗਾ ਜੀ।
1: ਬੜਾ ਕੁਝ ਸਾਹਮਣੇ ਆਉਂਦਾ ਜੀ, ਸਾਡੇ ਦੇਸ਼ ਦਾ ਤਿਰੰਗਾ ਜਦੋਂ ਕੋਈ ਅਪੋਜੀਸ਼ਨ ਵਾਲਾ ਉਹਦੇ ਹੱਥ ਵਿੱਚ ਹੋਵੇ, ਕਿਤੇ ਮੂੰਹ ਪੂੰਜਰੇ ਤੇ ਬੜਾ ਮੀਡੀਆ ਜਿਹੜਾ ਹੈ, ਗੋਡੀ ਮੀਡੀਆ ਨੂੰ ਬੜਾ ਮਿਰਚਾਂ ਲੱਗਦੀਆਂ, ਬੜੀਆਂ ਉਹ ਐਂਗਲਾਂ ਤੋਂ ਫੋਟੋਆਂ ਦਿਖਾਉਣਗੇ, ਤੇ ਜਦੋਂ ਸੱਤਾ ਦੇ ਵਿੱਚ ਬੰਦਾ ਕੋਈ ਉਹਦੀ ਉਸ ਤਰੀਕੇ ਦੀ ਵੀ ਕਿਰਾ ਜੇ ਤਾਂ ਕਿਤੇ ਲਾਉਣੀ ਨਹੀਂ। ਇਸੇ ਤਰ੍ਹਾਂ ਵੰਦੇ ਮਾਤਰਮ ਗਾਉਣ ਵਾਸਤੇ ਇੱਕ ਥਾਂ ਤੇ ਖਲੋਣਾ ਸਤਿਕਾਰ ਵਜੋਂ, ਜੇ ਕੋਈ ਵਿਰੋਧੀ ਹੈ ਤਾਂ ਉਹ ਹਿਲਦਾ ਜੁਲਦਾ ਤਾਂ ਮੀਡੀਆ ਜਿਹੜਾ ਚੱਕ ਦਿੰਦਾ ਗੋਦੀ ਮੀਡੀਆ ਕੰਮ ਨੂੰ, ਤੇ ਜੇਕਰ ਸੱਤਾ ਵਾਲਾ ਉਸੇ ਹੀ ਗੀਤ ਧਾਰਮਿਕ ਜਿਹੜਾ ਆਪਣੇ ਵੰਦੇ ਮਾਤਰਮ ਲੱਗਾ ਜਿਹੜਾ ਰਾਸ਼ਟਰੀ ਗਾਇਨ, ਉਹ ਭਾਵੇਂ ਤੁਰਿਆ ਫਿਰਦਾ ਹੋਵੇ, ਜੋ ਮਰਜ਼ੀ ਕਰਦਾ ਹੋਵੇ, ਉਹਦੀ ਕੋਈ ਖ਼ਬਰ ਨਹੀਂ ਬਣਨੀ। ਇਹ ਤਾਂ ਸਾਡੇ ਦੇਸ਼ ਦਾ ਹਾਲਾਤ ਹੈ। ਅੱਛਾ ਚਲੋ, ਜਾਂਦੇ ਜਾਂਦੇ ਮੈਨੂੰ ਦੱਸੋ ਕਿ ਯੂਪੀ ਦੀਆਂ 10 ਰਾਜ ਸਭਾ ਦੀਆਂ ਸੀਟਾਂ ਤੇ ਚੋਣਾਂ ਦਾ ਐਲਾਨ ਹੋ ਗਿਆ, ਨਾਲ ਹੀ ਜੋਗੀ ਸਾਹਿਬ ਨੇ ਕਿਹਾ ਕਿ 6 ਮਹੀਨਿਆਂ ਵਿੱਚ 1 ਲੱਖ ਨੌਕਰੀਆਂ ਵੀ ਦੇਵਾਂਗੇ।
0: ਹਾਂ ਚਾਵਲਾ ਸਾਹਿਬ, ਯੂਪੀ ਦੇ ਵਿੱਚ 10 ਰਾਜ ਸਭਾ ਦੀਆਂ ਸੀਟਾਂ ਦੀਆਂ ਚੋਣਾਂ 16 ਅਕਤੂਬਰ ਨੂੰ ਹੋਣਗੀਆਂ, 16 ਅਕਤੂਬਰ ਨੂੰ ਰਿਜ਼ਲਟ ਆ ਜਾਣਾ। ਤੇ ਵੈਸੇ ਇਹਨਾਂ ਦਾ 10 ਸੀਟਾਂ ਦੇ ਵਿੱਚੋਂ 8 ਤੇ ਪਹਿਲਾਂ ਹੀ ਕਬਜ਼ਾ ਹੈਗਾ ਬੀਜੇਪੀ ਦਾ, 2 ਸਮਾਜਵਾਦੀ ਪਾਰਟੀ ਕੋਲ ਨੇ, ਤੇ ਹੁਣ ਸਮਾਜਵਾਦੀ ਪਾਰਟੀ ਕੋਲ ਰਹਿੰਦੀਆਂ ਨੇ, ਜਾਂ ਫਿਰ ਜਿੱਦਾਂ ਉਹ ਚੋਰੀ ਕੀਤੀ ਹੈ ਸੀਟ ਤਰੁਣ ਚੁੱਘ ਵਾਲੀ, ਉਹ ਓਦਾਂ ਹੁੰਦਾ ਕੰਮ। ਤੇ ਹੁਣ ਦੋਵਾਂ ਦੇ ਵਿੱਚੋਂ ਹੁਣ ਇਹ ਕਰ ਕਿ ਬੀਜੇਪੀ ਇੱਦਾਂ ਕਰ ਸਕਦੀ ਹੈ, ਬੀਜੇਪੀ ਕੁਛ ਵੀ ਕਰ ਸਕਦੇ ਚਾਵਲ ਸਾਹਿਬ, ਉਹ ਤਾਂ ਕਹਿੰਦੀ ਹੈ ਵੀ ਬਸ ਕੁੱਕਣ ਕਰੁੱਕ ਆਪਾਂ ਨੇ ਕਬਜ਼ਾ ਕਰਨਾ, ਤੇ 16 ਅਕਤੂਬਰ ਨੂੰ ਉਹਨਾਂ ਨੇ ਐਲਾਨ ਹੋ ਜਾਣਾ। ਤੇ ਅਗਲੀ ਗੱਲ ਹੈ ਚਾਵਲ ਸਾਹਿਬ ਕਿ ਅਧਿਆਪਕਾਂ ਤੇ ਗ੍ਰੈਜੂਏਟ ਦੇ ਐਮ ਐਲ ਸੀ ਦੀਆਂ ਚੋਣਾਂ ਪਹਿਲਾਂ ਪੰਜਾਬ ਚ ਵੀ ਹੋਇਆ ਕਰਦਾ ਸੀ ਭਾਈ, ਪੁਰਾਣੀ ਲੰਮੀ ਗੱਲ ਹੈ, ਤੇ ਉਹ ਪਰ ਇੱਧਰ ਬੰਦ ਕਰਤੀਆਂ ਸੀਗੀਆਂ, ਉੱਥੇ ਅਜੇ ਹੁੰਦੀਆਂ ਨੇ। 11 ਸੀਟਾਂ ਦੀਆਂ ਚੋਣਾਂ ਹੋਣੀਆਂ ਨੇ ਚਾਵਲ ਸਾਹਿਬ, 23 ਨੂੰ ਵੋਟਿੰਗ ਹੋਣੀ ਆ ਤੇ 27 ਨੂੰ ਨਤੀਜੇ ਆਉਣਗੇ। ਯੋਗੀ ਨੇ ਸੱਚੀ ਕੀ ਗੱਲ ਆਪਣਾ ਇਹ ਗੱਲ ਆਖੀ ਹੈ ਕਿ 6 ਮਹੀਨਿਆਂ ਦੇ ਵਿੱਚ ਅਸੀਂ 1,00,000 ਨੌਕਰੀਆਂ ਦੇਵਾਂਗੇ। ਇਹ ਉਸੇ ਤਰ੍ਹਾਂ ਦੀ ਜੁਮਲਾ ਹੈਗਾ ਚਾਵਲਾ ਸਾਹਿਬ, ਜਿਵੇਂ 2 ਕਰੋੜ ਨੌਕਰੀਆਂ ਦੇਣ ਦਾ ਮੋਦੀ ਜੀ ਨੇ ਕਿਹਾ ਸੀਗਾ 2014 ਚ। ਉਸੇ ਤਰ੍ਹਾਂ ਜੁਮਲਾ ਜਦੋਂ ਮੋਦੀ ਜੀ ਨੇ ਕਿਹਾ ਸੀ ਕਿ 15,00,000 ਰੁਪਏ ਹਮ ਹਰੇਕ ਭਾਰਤੀ ਕੋ ਦੇਗੇ, ਇਹ ਜੁਮਲਾ ਉਸ ਤਰ੍ਹਾਂ 1,00,000 ਨੌਕਰੀਆਂ, ਤੈਨੂੰ 10 ਸਾਲ ਹੋ ਗਏ ਤੇ ਆਪਣਾ ਕਰਦੇ ਨੂੰ ਰਾਜ ਯੂਪੀ ਦੇ ਵਿਚ, ਹੁਣ ਤਾਂ ਦਿੱਤੀਆਂ ਨੌਕਰੀਆਂ 1,00,000 ਤੇ ਹੁਣ 1,00,000 ਨੌਕਰੀਆਂ ਉਦੋਂ ਯਾਦ ਆ ਗਈਆਂ ਜਦੋਂ ਸਰਕਾਰ ਜਾ ਰਹੀ ਹੈ ਤੁਹਾਡੀ, ਜਾਂ ਅਗਲੀ ਸਰਕਾਰ ਆਉਣੀ ਆ, ਜਾਂ ਜਿਹੜਾ ਕਿ ਅੱਗੇ ਵੋਟਾਂ ਪੈ ਰਹੀਆਂ ਨੇ, ਹੁਣ ਤੁਹਾਨੂੰ ਯਾਦ ਆ ਗਿਆ 6 ਮਹੀਨਿਆਂ ਵਿਚ ਨੌਕਰੀ ਦੇਣ ਦੀ ਗੱਲਬਾਤ ਕਰਨ ਲੱਗੇ। ਬਾਕੀ 10 ਸਾਲ ਵੀ ਤੁਸੀਂ ਕੀ ਕੀਤਾ ਉਹ ਲੋਕ ਮੰਗ ਰਹੇ ਨੇ।
1: ਕੱਲ ਮਿਲਦੇ ਹਾਂ ਕੀਤਾ ਸਾਹਿਬ, ਥੈਂਕ ਯੂ,
0: ਸਤਿ
1: ਸ੍ਰੀ ਅਕਾਲ। ਇਸ ਤਰ੍ਹਾਂ ਜੀ ਸਰਦਾਰ ਗੁਰਨਾਮ ਸਿੰਘ ਜੀ ਅਕੀਦ ਦਾ ਵਕਤ ਬ੍ਰੇਕ ਦਾ ਹੈ ਤੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਮੈਂ ਦੱਸਦਾ ਕਿ ਅਗਲਾ ਜਿਹੜਾ ਹੈ ਆਰਟੀਕਲ ਹੈ ਉਹ ਤੁਹਾਡੇ ਨਾਲ ਸਾਂਝਾ ਕਰਨਾ ਹੈ। ਬਹੁਤ ਅਹਿਮ ਮੁੱਦੇ ਤੇ ਲਿਖਿਆ, ਬਹੁਤ ਸੋਹਣਾ ਲਿਖਿਆ, ਤੱਥਾਂ ਦੇ ਆਧਾਰ ਤੇ ਲਿਖਿਆ, ਸਾਡੇ ਰਾਜਨੇਤਾਵਾਂ ਨੂੰ ਲੈ ਕੇ। ਵੈਸੇ ਸਾਡਾ ਕੰਮ ਤਾਂ ਰਾਜਨੇਤਾਵਾਂ ਦੀਆਂ ਖ਼ਬਰਾਂ ਸਾਂਝੀਆਂ ਕਰਨੀਆਂ ਨੇ, ਚਾਹੇ ਇੱਥੋਂ ਵਾਲੀਆਂ ਹੋਣ ਚਾਹੇ ਉੱਥੋਂ ਵਾਲੀਆਂ ਹੋਣ, ਪਰ ਅਫਸੋਸ ਹੈ ਕਿ ਸਾਨੂੰ ਸੱਚ ਉਹ ਲੱਗਦਾ ਜੋ ਸਾਨੂੰ ਚੰਗਾ ਲੱਗਦਾ, ਚਾਹੇ ਅਸੀਂ ਆਪੋਜੀਸ਼ਨ ਦੇ ਵਿੱਚ ਹੋਈਏ ਤੇ ਚਾਹੇ ਸੱਤਾ ਦੇ ਵਿੱਚ ਹੋਈਏ, ਚਾਹੇ ਇੱਥੋਂ ਵਾਲੇ ਹੋਣ ਤੇ ਚਾਹੇ ਉੱਥੋਂ ਵਾਲੇ ਹੋਣ। ਤੁਸੀਂ ਕਿਸੇ ਦੀ ਵੀ ਗੱਲ ਜਦੋਂ ਕਰਦੇ ਹਾਂ ਤਾਂ ਉਹਦੇ ਜਦੋਂ ਮਾੜਾ ਜਿਹਾ ਵੀ ਉਹਦੇ ਕੀਤੇ ਹੋਏ ਕੰਮਾਂ ਨੂੰ ਤੁਸੀਂ ਕੰਘਾਲਦੇ ਹੋ ਵੀ ਤੁਸੀਂ ਕਿਹਾ ਸੀ ਕੀਤਾ ਨਹੀਂ, ਉਹਨੂੰ ਤੇ ਉਹਦੀ ਪਾਰਟੀ ਦੇ ਵਰਕਰਾਂ ਨੂੰ, ਚਾਹੇ ਇੱਥੇ ਤੁਸੀਂ ਕਿਸੇ ਵੀ ਮਿਊਨਸੀਪੈਲਿਟੀ ਦੇ, ਅੱਜ ਚੋਣਾਂ ਹੋ ਰਹੀਆਂ ਨੇ ਉਹਦੇ ਬਾਰੇ ਗੱਲ ਕਰ ਲਓ ਕਿ ਇਹਨਾਂ ਨੇ ਜੀ ਵਾਅਦੇ ਆਹ ਕੀਤੇ ਸੀ, ਵਾਅਦੇ ਪੂਰੇ ਨਹੀਂ ਕੀਤੇ ਜੀ, ਔਰ ਗੱਲਾਂ ਬੜੀਆਂ ਕਹੀਆਂ ਸੀਗੀਆਂ ਤੇ ਗੱਲਾਂ ਦੇ ਉੱਤੇ ਇਹ ਨੇਪਰੇ ਚੜੇ ਨੇ ਜੀ ਇਹਨਾਂ ਦੇ ਬੋਲ, ਤੁਸੀਂ ਸਵਾਲ ਕਰ ਲਓ, ਤੁਸੀਂ ਨਾਲ ਹੀ ਗਲਤ ਹੋ ਜਾਓਗੇ ਕਿ ਇਹ ਗਲਤ ਆ, ਇਹਦਾ ਤਾਂ ਕੰਮ ਹੀ ਆ ਕ੍ਰਿਟੀਸਾਈਜ਼ ਕਰਨਾ, ਇਹਦਾ ਤਾਂ ਕੰਮ ਹੀ ਆ, ਇਸ ਤਰੀਕੇ ਨਾਲ ਹੀ ਇਹਨਾਂ ਦਾ ਕੰਮ ਚੱਲਦਾ। ਜਦੋਂ ਕਿ ਤੁਸੀਂ ਉਹਨਾਂ ਦੇ ਕਹਿ ਦੋ ਕਿ ਨਹੀਂ ਜੀ ਇਹਨਾਂ ਤੇ ਕੋਸ਼ਿਸ਼ ਕੀਤੀ ਸੀ, ਨਹੀਂ ਕਾਮਯਾਬ ਹੋ ਸਕੇ, ਤੇ ਫਿਰ ਤੁਸੀਂ ਬੜੇ ਚੰਗੇ, ਫਿਰ ਤੁਹਾਡੇ ਵਰਗਾ ਹੋਸਟ ਹੀ ਕੋਈ ਨਹੀਂ। ਜਦੋਂ ਤੁਸੀਂ ਇਹਨਾਂ ਦੀਆਂ ਥੋੜੀ ਜਿਹੀਆਂ ਪਰਤਾਂ ਖੁੱਲਣੀ ਸ਼ੁਰੂ ਕਰੋਗੇ ਤਾਂ ਫਿਰ ਇਧਰੋਂ ਉਧਰੋਂ ਉਧਰੋਂ ਇਧਰੋਂ ਉਧਰੋਂ ਹੇਠੋਂ ਉੱਤੋਂ ਥੱਲਿਓਂ ਤੁਹਾਨੂੰ ਫੋਨ ਆਉਣਗੇ, ਆਪਾਂ ਕੀ ਲੈਣਾ, ਆਪਾਂ ਕੀ ਲੈਣਾ। ਉਹ ਜਿਹੜਾ ਆਪਾਂ ਕੀ ਲੈਣਾ ਨਾ, ਉਤਸ਼ਾਹ ਵਧਾਉਣ ਦੀ ਬਜਾਏ ਹੋਸਟ ਦਾ ਉਹਨੂੰ ਥੱਲੇ ਵੱਲ ਸੁੱਟ ਲਿਆ ਹੁੰਦਾ, ਉਹਨਾਂ ਨਾਲ ਗੁੱਜਾ ਜਿਹਾ ਇਸ਼ਾਰਾ ਵੀ ਹੁੰਦਾ, ਛੱਡ ਖੇੜਾ ਯਾਰ ਆਪਾਂ ਕੀ ਲੈਣਾ, ਆਪਾਂ ਆਪਣਾ ਕਾਰੋਬਾਰ ਚਲਾਈਏ, ਇਹ ਤਾਂ ਚੱਲਦਾ ਹੀ ਰਹਿਣਾ। ਉਹ ਹੌਸਲਾ ਵਧਾਉਣ ਵਾਲੀ ਗੱਲ ਨਹੀਂ ਹੁੰਦੀ। ਫਿਰ ਅਸੀਂ ਉਹ ਗੱਲ ਉੱਥੇ ਆ ਜਾਂਦੀ ਕਿ ਦਾਤੀ ਨੂੰ ਇੱਕ ਪਾਸੇ, ਦੁਨੀਆਂ ਨੂੰ ਚਾਰ ਚਾਰ ਦਿੰਦੇ, ਮੀਡੀਆ ਗੱਲ ਵੀ ਨਹੀਂ ਕਰਦਾ, ਜੇ ਮੀਡੀਆ ਗੱਲ ਕਰੇ ਤੇ ਫਿਰ ਅਸੀਂ ਉਹਦੀ ਗੱਲ ਨੂੰ ਕ੍ਰਿਟੀਸਾਈਜ਼ ਕਹਿੰਦੇ ਜੀ, ਬਿਨਾਂ ਵਜ੍ਹਾ ਤੋਂ ਕ੍ਰਿਟੀਸਾਈਜ਼ ਕਰਦੇ। ਹੁਣ ਸਾਡੇ ਘਰਾਂ ਦੇ ਜਿਹੜੇ ਟੈਕਸ ਵੱਧ ਗਏ, ਬਿਜਲੀ ਦੇ ਬਿੱਲ ਵੱਧ ਗਏ, ਪਾਣੀ ਦੇ ਬਿੱਲ ਵੱਧ ਗਏ, ਔਰ ਸਾਨੂੰ ਹੋਰ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦੀ ਗੱਲ ਹੀ ਨਾ ਕਰੋ, ਪਰ ਕਰੋ, ਮੈਂ ਆਪਣੇ ਭਾਈਚਾਰੇ ਨੂੰ ਕਹਾਂਗਾ ਕਰੋ, ਤੱਥਾਂ ਦੇ ਆਧਾਰ ਤੇ ਕਰੋ, ਪੁਆਇੰਟ ਦੇ ਆਧਾਰ ਤੇ ਕਰੋ, ਮੁੱਦੇ ਚੁੱਕੋ, ਚੁੱਕਣਾ ਸਾਡਾ ਧਰਮ ਹੈ, ਸਾਡਾ ਫਰਜ਼ ਹੈ, ਪਰ ਜਾਣ ਬੁੱਝ ਕੇ ਚੂੰਡੀਆਂ ਵੱਢਣੀਆਂ ਇਹ ਸਾਡਾ ਫਰਜ਼ ਨਹੀਂ ਹੈ, ਸਾਡਾ ਧਰਮ ਨਹੀਂ ਹੈ। ਫੋਲੋ ਕਰੋ, ਨਿਯਮਾਂ ਨੂੰ ਫੋਲੋ ਕਰੋ, ਫਿਰ ਤੁਹਾਡਾ ਕੋਈ ਕੁਛ ਨਹੀਂ ਵਿਗਾੜ ਸਕਦਾ। ਅਸੀਂ ਬੋਲੇ ਹਾਂ 440 ਵੋਲਟ ਦੀਆਂ ਤਾਰਾਂ ਨੂੰ ਹਮੇਸ਼ਾ ਹੀ ਹੱਥ ਪਾ ਕੇ ਤੂੰ ਤੱਕ ਪਹੁੰਚੇ ਹਾਂ, ਪਰ ਕੁਝ ਪੱਲੇ ਹੋਣਾ ਚਾਹੀਦਾ, ਤੱਥ ਹੋਣੇ ਚਾਹੀਦੇ, ਸਬੂਤ ਹੋਣੇ ਚਾਹੀਦੇ, ਪਰੂਫ ਹੋਣੇ ਚਾਹੀਦੇ ਆ। ਇਹ ਨਹੀਂ ਕਿ ਇੱਕ ਨੂੰ ਤੁਸੀਂ ਸਰਾਈ ਜਾਓ, ਅਰੇ ਉਹਨੇ ਕੁਛ ਕੀਤਾ ਹੀ ਨਹੀਂ, ਆਉਣਾ ਉਹਨੇ ਮੈਦਾਨ ਦੇ ਵਿਚ ਹੈ ਤੇ ਉਹਨੇ ਜਿੱਤ ਕੇ ਪਤਾ ਨਹੀਂ ਕੁਰਸੀ ਤੇ ਬਹਿ ਕੇ ਘਰਾੜੇ ਮਾਰਨੇ ਆ, ਕੁਝ ਕਰਨਾ ਜਾਂ ਨਹੀਂ ਕਰਨਾ। ਰਿਸ਼ਤੇਦਾਰੀਆਂ ਨਾ ਪਾਲੋ, ਦੋਸਤੀਆਂ ਨਾ ਪਾਲੋ, ਉਹ ਕਰੂਗਾ ਕੀ, ਇਹਦੇ ਬਾਰੇ ਕੀ, ਲਿਖ ਕੇ ਲਓ, ਤੁਹਾਡੇ ਵਿਹੜੇ ਵਾਰਦਾ, ਤੁਹਾਡੇ ਘਾਹ ਮਿਲਦਾ, ਕੋਈ ਵੀ ਕਿਸੇ ਵੀ ਏਰੀਏ ਦੇ ਵਿਚ, ਮੈਂ ਸਾਰੇ ਆਲ ਓਵਰ ਕਹਿ ਰਿਹਾ ਕਿ ਹਾਂ ਭਾਈ ਆ ਵੈਲਕਮ, ਅੰਦਰ ਆ ਜਾਓ, ਪੀਨੇ ਚਾਹ ਪਾਣੀ ਪਿਓਨੇ, ਸਾਡੇ ਭਾਈਚਾਰੇ ਦੇ ਵਿਚ ਇਹ ਰਿਵਾਜ ਹੈ। ਸਵਾਲ ਪੁੱਛੋ, ਪੇਪਰ ਤਿਆਰ ਰੱਖੋ ਕਿ ਜੇ ਤੁਸੀਂ ਆਹ ਸ਼ਰਤਾਂ ਸਾਨੂੰ ਤੁਹਾਨੂੰ ਮਨਜੂਰ ਅਸੀਂ ਤੁਹਾਨੂੰ ਵੋਟ ਪਾਵਾਂਗੇ, ਜੇ ਤੁਸੀਂ ਨਹੀਂ ਕੰਮ ਕਰ ਸਕੇ ਤੇ ਵਿਦ ਇਨ 3 ਮੰਥ ਤੇ 6 ਮੰਥ ਜਾਂ ਵਿਦ ਇਨ ਤੁਹਾਡਾ ਹਨੀਮੂਨ ਪੀਰੀਅਡ ਖਤਮ ਹੋਣ ਤੋਂ ਬਾਅਦ ਤੁਸੀਂ ਕੀ ਅਸਤੀਫਾ ਦੇ ਕੇ ਬਹਿ ਜਾਓਗੇ ਘਰ ਕਿ ਨਹੀਂ ਜੀ ਮੈਂ ਤਾਂ ਕੋਸ਼ਿਸ਼ ਕੀਤੀ ਸੀ ਕਿ ਮੈਂ ਕਾਮਯਾਬ ਨਹੀਂ ਹੋਇਆ, ਮੇਰੀ ਗੱਲ ਨਹੀਂ ਸੁਣੀ ਜਾਂਦੀ, ਮੈਂ ਅਸਤੀਫਾ ਦਿੰਦਾ, ਮੇਰੇ ਇਲਾਕੇ ਦੇ ਵੋਟਰ ਸਪੋਰਟਰ ਜਿਹੜੇ ਨੇ ਉਹਨਾਂ ਦੇ ਕੰਮ ਨਹੀਂ ਹੋ ਰਹੇ, ਜਿਹੜੇ ਤੁਸੀਂ ਕਹਿ ਕੇ ਮੈਦਾਨ ਦੇ ਵਿਚ ਆਏ ਹੋ, ਜਿੱਤਣ ਤੋਂ ਬਾਅਦ ਕੀ ਤੁਹਾਡੇ ਕੰਮ ਨਹੀਂ ਪੂਰੇ ਹੁੰਦੇ, ਹਨੀ ਪੀਰੀਅਡ ਤੁਹਾਡਾ ਹੋ ਗਿਆ, 6 ਮਹੀਨੇ ਤੁਹਾਨੂੰ ਦੇ ਦਿੱਤੇ, ਕੀ ਤੁਸੀਂ ਅਸਤੀਫੇ ਦੇ ਕੇ ਘਰ ਬੈਠੋਗੇ ਕਿ ਜਾਂ ਉੱਥੇ ਫੇਰ ਹੀ ਕੁਰਸੀ ਨੂੰ ਜੱਫਾ ਪਾ ਕੇ ਬੈਠੇ ਰਹੋ ਕਿ ਸਾਡੀ ਜਿਹੜੀ ਹੈ ਉਹ ਪੈਨਸ਼ਨ ਪੱਕੀ ਹੋ ਜੇ, ਕਰਿਓ ਸਵਾਲ ਜਰਾ ਕਿਸੇ ਨੂੰ। ਕਈ ਤਾਂ ਇਹੋ ਜਿਹੇ ਵੀ ਵਾਅਦੇ ਹੋ ਰਹੇ ਨੇ ਕਿ ਕਿਆ ਬਾਤ ਆ ਯਾਰ, ਹਾਸਾ ਆਉਂਦਾ ਉਹ ਜਿਹੇ ਉਹਨਾਂ ਦੇ ਸਾਹਮਣੇ ਰੋਕ ਬਹਿ ਕੇ ਤਾੜੀਆਂ ਮਾਰਨ ਵਾਲੇ ਵੀ ਨੇ। ਆਹਾ ਕਿਆ ਬਾਤ, ਸੁਣਦੇ ਰਹਿਣਾ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਸਿਆਸੀ ਨੈਤਿਕਤਾ, ਆਪਾਂ ਆਪਣੀ ਨੈਤਿਕਤਾ ਦੀ ਵੀ ਗੱਲ ਕੀਤੀ ਹੈ ਕਿ ਜੇ ਤੁਸੀਂ ਕਿਸੇ ਦੇ ਕਹਿਣ ਦੇ ਉੱਤੇ ਵੋਟ ਪਾਉਣ ਜਾਂਦੇ ਹੋ, ਪੀਅਰ ਪ੍ਰੈਸ਼ਰ ਦੇ ਹੇਠ ਵੀ ਵੋਟ ਪਾਉਂਦੇ ਹੋ, ਤੇ ਤੁਹਾਡੇ ਵਰਗਾ ਗੁਲਾਮ ਕੋਈ ਨਹੀਂ ਦੁਨੀਆਂ ਦੇ ਉੱਤੇ, ਅੱਜ ਵੀ ਗੁਲਾਮ ਹੋ, ਜੰਮੇ ਵੀ ਗੁਲਾਮ ਤੇ ਫਿਰ ਮਰੇ ਵੀ ਗੁਲਾਮ, ਫਿਰ ਕੋਈ ਫਾਇਦਾ ਨਹੀਂ ਕੈਨੇਡਾ ਵਰਗੇ ਮੁਲਕ ਦੇ ਵਿੱਚ ਵੋਟ ਦਾ ਹੱਕ ਲੈਣ ਦਾ। ਵੋਟ ਆਜ਼ਾਦਾਨਾ ਤੌਰ ਤੇ ਪਾਓ, ਪਾਓ ਜ਼ਰੂਰ, ਜਾਇਓ ਜ਼ਰੂਰ, ਪਾਇਓ ਉਹਨੂੰ ਜਿੱਤੇ ਉਮੀਦ ਹੈ, ਆਸ ਹੈ ਕਿ ਇਹਨੇ ਪਹਿਲਾਂ ਕੁਝ ਕੀਤਾ ਅੱਗੇ ਕੁਝ ਕਰੂਗਾ, ਜਾਂ ਜਿਹੜਾ ਸਾਨੂੰ ਵਾਅਦੇ ਕਰ ਰਿਹਾ ਕਰਨ ਦੇ ਵਿੱਚ ਹਿੰਮਤ ਰੱਖਦਾ, ਇੰਨੀ ਕੈਪੇਬਿਲਿਟੀ ਇਹਦੇ ਕੋਲ ਹੈ। ਬਾਕੀ ਤੁਸੀਂ ਸਿਆਣੇ ਹੋ, ਸਿਆਸੀ ਨੈਤਿਕਤਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: ਪੰਜਾਬੀ ਦਿਲ ਅੰਗਰੇਜ਼ੀ ਵਾਈਵ, CJMR ਇਜ਼ ਬੈਕ ਅਲਾਈਵ, CJMR 1320 ਆ ਗਿਆ ਹੋਏ, ਛਾ ਗਿਆ ਹੋਏ।
1: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ, 647 4781 88, 6475478188। ਲੋਟਸ ਫਿਊਨਰਲ ਹੋਮ।
3: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8-8-9-5-6 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi. High end da saman mile sasta.
2: Electronics di market de vich mashhoor naam Top Choice Electronics. Itho tusi har company de har size da television, fridge, stove, dishwasher, laundry li washer and dryer de naal agar tusi apne ghar de vich home theater system setup karna hai ya fir ghar di kitchen de vich aalishan appliances lagwana chahunde ho. Delivery on time lain layi cheti rakho. Top Choice Electronics, 16 Intermall Drive at Airport Road in Brampton. Number 905-799-0045 0045 Top Choice Electronics.
3: Canada di manni parmani transportation company Shaw Transport nu chahide ne kuch ek drivers. Immediate hiring ho rahi hai. Owner operators team, company drivers team, solo drivers chahide ne ji company de waste. Consistent Laredo Texas de runs, steady miles ate reliable kam pura saal ditta javega. Vadhere jankari layi call Sandeep 416-903-8390. Shaw Transport da yard located hai at 5758 Dixie Road, intersection 401 and Dixie. Number ek vari phir to 416-903-8390.
4: ਤਾਜ਼ੀਆਂ ਸਬਜ਼ੀਆਂ ਫਰੈਸ਼ ਫਲ ਫਰੂਟ ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ ਰੋਜ਼ ਦੀ ਗਰੋਸਰੀ ਹੋਵੇ ਚਾਵਲ ਦਾਲਾਂ ਆਟਾ ਦੇਸੀ ਘਿਓ ਮਸਾਲੇ ਟੀ ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ ਸਭ ਕੁਝ ਮਿਲੇਗਾ ਅੰਡਰ ਵਨ ਰੂਫ ਫਰੈਸ਼ਨੈਸ ਵੈਰਾਇਟੀ ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ 42 ਏ ਬ੍ਰੈਂਪਟਨ ਕਾਲ 905-928-8557 Anaj Mart.
2: ਨੁੜਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਸਲਿਨ ਟਾਇਲਸ, ਸੈਰਾਮਿਕ ਟਾਇਲਸ, ਫੌਸੈਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਲਸ, ਖਿੜਕੀਆਂ, ਦਰਵਾਜੇ ਆਦਿ ਲੈਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ, ਔਰ ਕਾਲ 905-796-2555 905-796-2555 ਇਫ ਯੂ ਨੀਡ ਯੋਰ ਹੋਮ ਫਿਕਸ ਕਾਲ ਹੋਮ ਫਿਕਸ।

0: 99.99
1: Sweet Mahal.
2: ਲੰਬੇ ਸਮੇਂ ਤੋਂ ਕਮਿਊਨਿਟੀ ਵਿੱਚ ਪਰਖਿਆ ਹੋਇਆ ਨਾਮ ਐਨੀ ਟਾਈਮ ਹੋਮ ਰੈਨੋਵੇਸ਼ਨ ਸਿਟੀ ਤੋਂ ਬਕਾਇਦਾ ਪਰਮਿਟ ਲੈ ਕੇ ਤੁਸੀਂ ਆਪਣੇ ਘਰ ਦੀ ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ ਜਾਂ ਵਾਸ਼ਰੂਮ ਪਲੰਬਿੰਗ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਦੇ ਕੰਮਾਂ ਨੂੰ ਸਮੇਂ ਤੇ ਕਰਵਾਉਣ ਲਈ ਚੇਤੇ ਰੱਖੋ ਐਨੀ ਟਾਈਮ ਹੋਮ ਰੈਨੋਵੇਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰੋ 647-271-35 647-271-1735 ਐਨੀ ਟਾਈਮ ਹੋਮ ਰੈਨੋਵੇਸ਼ਨ
3: ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨੀ ਸੱਚੀ ਕੰਮ ਕਾਜ ਦਾ
4: ਹੋ ਜੀ ਇਨਫਿਨਿਟੀ ਟੈਂਟ ਸੈਂਟਰ ਕੋਲ ਵਾਲਿਆਂ ਦੀ ਹੁੰਦੀਆਂ ਤਾਂ ਤਿਆਰੀਆਂ ਦੀ ਕੋਈ ਟੈਂਸ਼ਨ ਹੀ ਨਹੀਂ
5: ਇਹਨਾਂ ਕੋਲ ਟੈਂਟ ਟੇਬਲ ਚੇਅਰ ਐਲਈਡੀ ਡਾਂਸ ਫਲੋਰ ਫਲਾਵਰ ਐਂਡ ਡੈਕੋਰੇਸ਼ਨਸ 360 ਡਿਗਰੀ ਕੈਮਰਾ ਸਭ ਕੁਝ ਮਿਲੇਗਾ ਇਹਨਾਂ ਕੋਲ ਛੋਟੇ ਵੱਡੇ ਹਰੇਕ ਫੰਕਸ਼ਨ ਲਈ ਅਟ੍ਰੈਕਟਿਵ ਟੈਂਟਸ ਅਵੇਲੇਬਲ ਨੇ
4: ਬੁਕਿੰਗ ਲਈ ਕਾਲ ਕਰੋ ਇਨਫਿਨਿਟੀ ਟੈਂਟ ਸੈਂਟਰ ਕੋਲ 647-708-0079 647-708-0079
6: Real news, real impact, showing you real world. CJMR 1320. The voice of the city.
7: Toronto. Chawla News Network, Toronto.

0: ਆਕਾਸ਼ਵਾਣੀ 1320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੋਂ ਅਸੀਂ ਸੁਣ ਰਹੇ ਹੋ। ਪੇਸ਼ ਕਰਾਂਗਾ ਅੱਜ ਦਾ ਆਰਟੀਕਲ, ਉਸ ਤੋਂ ਬਾਅਦ ਮਿੰਟੂ ਗੁਰਸਰੀਆ ਹਾਜ਼ਰ ਹੋਣਗੇ। ਸਿਆਸੀ ਨੈਤਿਕਤਾ ਅਖਬਾਰ ਹੈ ਨਵਾਂ ਜਮਾਨਾ, ਧੰਨਵਾਦ ਸਹਿਤ ਕੱਲਾ ਕੱਲਾ ਸ਼ਬਦ ਉਨ੍ਹਾਂ ਦਾ। ਅਖਬਾਰ ਲਿਖਦਾ ਹੈ ਕਿ ਲੰਘੇ ਸ਼ਨਿਚਰਵਾਰ ਇੰਦੌਰ ਵਿਚ ਛਾਤਰੋਂ ਕੀ ਗੂੰਜ ਪ੍ਰੋਗਰਾਮ ਵਿਚ ਕਮੇਡੀਅਨ ਪੁਲਕਿਤ ਮਨੀ ਨੇ ਰਾਹੁਲ ਗਾਂਧੀ ਨੂੰ ਆਪਣੇ ਸਹਾਰੇ ਵਜੋਂ ਵਰਤ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਵਿਸ਼ਵ ਨੇਤਾਵਾਂ ਨੂੰ ਜੱਫੀ ਪਾਉਣ ਦੀ ਆਦਤ ਅਤੇ ਬੱਚਿਆਂ ਨਾਲ ਖੇਡਣ ਦੇ ਤਰੀਕੇ ਦੀ ਨਕਲ ਕੀਤੀ ਸੀ। ਉਸ ਨੇ 2024 ਦੀ ਹਾਵੜਾ ਰੈਲੀ ਵਿਚ ਮੋਦੀ ਵੱਲੋਂ ਸਰੋਤਿਆਂ ਨੂੰ ਇਕ ਬਜੁਰਗ ਮਾਤਾ ਨੂੰ ਕੁਰਸੀ ਦੇਣ ਲਈ ਕਹਿਣ ਦੇ ਤਰੀਕੇ ਦਾ ਵੀ ਮਜ਼ਾਕ ਉਡਾਇਆ। ਕੁਦਰਤੀ ਸੀ ਕਿ ਹੁਕਮਰਾਨਾਂ ਨੂੰ ਇਸ ਤੇ ਗੁੱਸਾ ਆਉਣਾ ਹੀ ਸੀ। ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਨੇ ਇਨ੍ਹਾਂ ਟਿੱਪਣੀਆਂ ਨੂੰ ਘਟੀਆ ਦੱਸਣ ਦੇ ਨਾਲ ਨਾਲ ਪ੍ਰਧਾਨ ਮੰਤਰੀ ਦੀ ਮਾਂ ਦਾ ਅਪਮਾਨ ਕਰਨ ਦੇ ਬਰਾਬਰ ਦੱਸ ਦਿੱਤਾ। ਹਾਲਾਂਕਿ ਕਮੇਡੀ ਨੇ ਬੰਗਾਲ ਦੀ ਮਾਤਾ ਦੀ ਘਟਨਾ ਦਾ ਹਵਾਲਾ ਦਿੱਤਾ ਸੀ। ਰਾਹੁਲ ਗਾਂਧੀ ਨੇ ਆਪਣੀ ਤਰਫੋਂ ਕੋਈ ਟਿੱਪਣੀ ਨਹੀਂ ਕੀਤੀ, ਪਰ ਭਾਜਪਾ ਆਗੂ ਕਮੇਡੀਅਨ ਦੀ ਥਾਂ ਰਾਹੁਲ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ। ਉਹ ਇਹ ਭੁੱਲ ਰਹੇ ਹਨ ਕਿ ਮੋਦੀ ਨੇ 2004 ਵਿਚ ਸੋਨੀਆ ਗਾਂਧੀ ਨੂੰ ਜਰਸੀ ਗਾਂ ਅਤੇ ਰਾਹੁਲ ਗਾਂਧੀ ਨੂੰ ਦੋ ਨਸਲਾ ਵਸ਼ਾ ਕਿਹਾ ਸੀ। 2012 ਵਿਚ ਉਨ੍ਹਾਂ ਤਤਕਾਲੀ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੂੰ ਮੌਨ ਮੋਹਨ ਕਿਹਾ ਅਤੇ 2013 ਵਿਚ ਤੇ 2014 ਵਿਚ ਭਾਜਪਾ ਲੋਕਾਂ ਨੂੰ ਮਨਮੋਹਨ ਸਿੰਘ ਵਰਗਾ ਪਹਿਰਾਵਾ ਪਾਉਂਦੀ ਸੀ ਅਤੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਮਜ਼ਾਕ ਉਡਾਉਣ ਲਈ ਘੁਮਾਉਂਦੀ ਸੀ। 2012 ਵਿਚ ਅਖਬਾਰ ਲਿਖਦਾ ਹੈ ਕਿ ਮੋਦੀ ਨੇ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਨੂੰ 50 ਕਰੋੜ ਦੀ ਪ੍ਰੇਮਿਕਾ ਵਜੋਂ ਦਰਸਾਇਆ। 2018 ਵਿਚ ਕਾਂਗਰਸ ਦੀ ਵਿਧਵਾ ਦਾ ਉਨ੍ਹਾਂ ਬਿਆਨ ਸੋਨੀਆ ਗਾਂਧੀ ਦੇ ਇਕ ਮਜ਼ਾਕ ਵਜੋਂ ਵਿਆਪਕ ਤੌਰ ਤੇ ਦੇਖਿਆ ਸੀ। ਉਨ੍ਹਾਂ 2019 ਵਿਚ ਰਾਹੁਲ ਦਾ ਮਜ਼ਾਕ ਉਡਾਉਣ ਲਈ ਡਿਸਲੈਕਸੀਆ ਬਾਰੇ ਸਕੂਲੀ ਬੱਚਿਆਂ ਨਾਲ ਗੱਲਬਾਤ ਦੀ ਵਰਤੋਂ ਕੀਤੀ। 2021 ਦੀਆਂ ਬੰਗਾਲ ਚੋਣਾਂ ਦੌਰਾਨ ਮੋਦੀ ਨੇ ਗਲੀ ਦੇ ਸ਼ੋਧਿਆਂ ਵਾਂਗ ਮਮਤਾ ਬੈਨਰਜੀ ਨੂੰ ਦੀਦੀ ਓ ਦੀਦੀ ਕਿਹਾ। ਹੁਣ ਤ੍ਰਿਮੂਲ ਕਾਂਗਰਸ ਦੇ ਸੰਸਦ ਮਹੁਆ ਮਿੱਤਰਾ ਦਾ ਕਹਿਣਾ ਹੈ ਕਿ ਮੋਦੀ ਬਾਰੇ ਕੀਤੇ ਜਾ ਰਹੇ ਮਜ਼ਾਕ ਬਹੁਤ ਹੀ ਜ਼ਰੂਰੀ ਤੇ ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਵਰਤਾਰਾ ਹੈ। ਬਿਨਾਂ ਕਿਸੇ ਡਰ ਦੇ ਪ੍ਰਧਾਨ ਮੰਤਰੀ ਨੂੰ ਠੋਕਣਾ ਇਕ ਲੋਕਤੰਤਰੀ ਅਧਿਕਾਰ ਹੈ ਜਿਸ ਤੋਂ ਭਾਰਤੀਆਂ ਨੂੰ ਲੰਮੇ ਸਮੇਂ ਤੋਂ ਮਹਿਰੂਮ ਰੱਖਿਆ ਗਿਆ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਭਾਜਪਾ ਨੂੰ ਵੀ ਉਹੀ ਸਲੂਕ ਭੁਗਤਣਾ ਪਵੇਗਾ ਜੋ ਉਸਨੇ ਦੂਜਿਆਂ ਨਾਲ ਕੀਤਾ ਹੈ। ਉਹ ਹੁਣ ਸਤਿਕਾਰ ਦੇ ਮਾਣ ਦੀ ਗੱਲ ਕਰ ਰਹੀ ਹੈ। ਮੋਦੀ ਦੀ ਜੀਵਨੀ ਲਿਖਣ ਵਾਲੇ ਨੀਲਾਂਜਨ ਮੁੱਖ ਉਪਾਧਿਆਏ ਵੀ ਮੰਨਦੇ ਹਨ ਕਿ ਇਹ ਮੋਦੀ ਹੀ ਹਨ ਜਿਨ੍ਹਾਂ ਨੇ ਬਹੁਤ ਜ਼ਿਆਦਾ ਨਿੱਜੀ ਹਮਲਿਆਂ ਨਾਲ ਲੱਕ ਤੋਂ ਹੇਠਾਂ ਵਾਰ ਕੀਤੇ। ਇਸ ਸਭ ਤੋਂ ਬਾਅਦ ਇਹ ਕਹਿਣਾ ਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਦੇ ਦਫ਼ਤਰ ਨੂੰ ਬਦਨਾਮ ਕੀਤਾ ਵਾਜਬ ਨਹੀਂ ਲੱਗਦਾ। ਮੋਦੀ ਨੇ ਹੀ ਸਿਆਸੀ ਨੈਤਿਕਤਾ ਨੂੰ ਪਤਿਤ ਕੀਤਾ ਅਤੇ ਹੁਣ ਦੂਜੇ ਵੀ ਉਸੇ ਸਿੱਕੇ ਨਾਲ ਜਵਾਬ ਦੇ ਰਹੇ ਹਨ। 20 ਜੁਲਾਈ ਨੂੰ ਬ੍ਰੈਕਟ ਵਿਚ ਪੇਪਰ ਲੀਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਲੋਕ ਪ੍ਰਧਾਨ ਮੰਤਰੀ ਦਾ ਮਜ਼ਾਕ ਉਡਾ ਰਹੇ ਹਨ। ਇਹ ਅਸਲ ਵਿਚ ਭਾਜਪਾ ਨੂੰ ਸੱਟ ਮਾਰ ਰਿਹਾ ਹੈ ਕਿ ਇਹ ਪ੍ਰਧਾਨ ਮੰਤਰੀ ਦੇ ਅਕਸ ਨੂੰ ਕਮਜ਼ੋਰ ਕਰ ਰਿਹਾ ਹੈ। ਪਰ ਇਹ ਕਹਿਣਾ ਬਹੁਤ ਜਲਦੀ ਹੋਵੇਗਾ ਕਿ ਲੋਕ ਮਖੌਲੀਆ ਕਾਰਨਾਂ ਕਾਰਨ ਭਾਜਪਾ ਨੂੰ ਵੋਟ ਨਹੀਂ ਦੇਣਗੇ। ਸਿਆਸੀ ਲੜਾਈ ਦੀ ਵੀ ਮਰਿਆਦਾ ਹੁੰਦੀ ਹੈ। ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਲੋਕਤੰਤਰ ਦੇਸ਼ ਵਿਚ ਸਿਹਤਮੰਦ ਮਜ਼ਾਕ ਕਰਨਾ ਮਾੜੀ ਗੱਲ ਨਹੀਂ, ਪਰ ਨਿੱਜੀ ਹਮਲੇ ਸ਼ੋਭਾ ਨਹੀਂ ਦਿੰਦੇ। ਭਾਸ਼ਾ ਦੀ ਸ਼ਾਨ ਨੂੰ ਬਰਕਰਾਰ ਰੱਖਣਾ ਜ਼ਰੂਰੀ ਹੈ ਅਤੇ ਇਸ ਦੀ ਮੁੱਖ ਜਿੰਮੇਵਾਰੀ ਦੇਸ਼ ਦੇ ਮੁਖੀਏ ਦੀ ਹੈ। ਆਪੋਜੀਸ਼ਨ ਆਗੂਆਂ ਨੂੰ ਵੀ ਭਾਸ਼ਾ ਦੀ ਮਰਿਆਦਾ ਬਣਾਈ ਰੱਖਣੀ ਚਾਹੀਦੀ ਹੈ। ਏਸੀਆਈ ਦੀ ਆਰਟੀਕਲ ਨਵਾਂ ਜਮਾਨਾ ਅਖਬਾਰ ਦੇ ਵਿਚ ਜਿਨ੍ਹਾਂ ਨੇ ਤੱਥਾਂ ਦੇ ਆਧਾਰ ਤੇ ਸਿਆਸੀ ਨੈਤਿਕਤਾ ਟਾਈਟਲ ਦੇ ਹੇਠ ਛਾਪਿਆ। ਹੁਣ ਕਰਾਂਗੇ ਮਿੰਟੂ ਗੁਰੂਸਰੀ ਜੀ ਨਾਲ ਗੱਲਬਾਤ। ਸੁਣਦੇ ਰਹਿਣਾ, ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
2: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1888 8 8 9 5 6 या 416-474-6836. Oracle Construction, strong foundations, lasting results.
3: ओ हेलो यार, मेरा भी लोड लै जी, ट्रक फिर खड़ गया यार।
4: ओ भरावा, हैप्पी बडियाल ते सुखा ढेसी कोल जा ते ट्रक दी एक नंबर रिपेयर करा।
3: सच्ची?
4: ओ मुच्ची,
3: फेयर प्राइस ट्रक रिपेयर सेंटर दे हैप्पी बडियाल ते सुखा ढेसी, जो के इंजन रीबिल्ड, ट्रांसमिशन रीबिल्ड, रिपेयर, डीपीएफ क्लीनिंग एंड रिपेयर, इलेक्ट्रिकल रिपेयर, सॉफ्टवेयर सॉल्यूशंस ए टू जेड सर्विस करके देंगे।
4: इना कोला सालां दा तजुर्बा।
3: हुन एड्रेस भी लिखा।
4: लै लिख ला, 1 Goodmark Place, Etobicoke, Unit 5,
3: कॉल 6 4 7 7 0 6 9 2 5 7 6 4 7 7 0 6 9 2 5 7.
0: डायमंड एंड डायमंड्स पर्सनल इंजरी लॉयर्स। येकर तो हड़ा कार वैन ट्रक चलाउंदे समय एक्सीडेंट हो गया है या फिर तुसी किसी जगह ते तिलक के डिग पए हो, कसूर तो हड़ा है या नहीं, तुसी पहला वांगू हुन काम ते जा अपने व्यापारक अदारे ते नहीं जा सकते, सारे खर्चे ज्यों दे त्यों बरकरार हन, उपरो इंश्योरेंस कंपनियां भी आनाकानी कर रही हन, तुसी सोच रहे हो करिए ता हुन की करिए, चीचियां ना वटो, बस एक नाम याद रखो, किसी भी तरह के एक्सीडेंट होने की सूरत विच तुहाडे हक्कां दा रखवाला, मानसिक पीड़ा दे नाल शरीरिक दर्दां दी मलम, डायमंड एंड डायमंड पर्सनल इंजरी लॉयर्स। फ्री सलाह मशवरे लई अज ही कॉल करो अमनदीप चावला, 1-800-567-HURT-4878 और डायरेक्ट नंबर 416-557-5010, 416-557-5010. डायमंड एंड डायमंड्स पर्सनल इंजरी लॉयर।
5: बाबा जी, मेरा व्याह नहीं हो रहा, कोई मंत्र ता फूको बच्चे ते।
6: 647-888-6000।
5: बाबा जी, आ केड़ा मंत्र है?
6: बच्चा, ए नंबर चमत्कारी है, जिने मिलाया ओदी समझो व्याह दी तैयारी है।
5: पक्की गल बाबा जी?
6: बाबे दा घर भी एना नहीं बसाया, NRI मैरिज ब्यूरो।
7: हर कास्ट अते हर प्रोफाइल दे रिश्ते लई परोसे दा नाम NRI मैरिज ब्यूरो। कॉल 647-888-6000 और विजिट NRIMB.com।

0: समोसा एंड स्वीट फैक्ट्री जिथे भाजी दियां सारियां आइटमां $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026। 100% कैनेडियन मेड टॉप क्वालिटी स्वीट्स हुन 3 लोकेशंस तो सर्व करदे ने। 2 इन ब्रैम्पटन, 1850 एल्बम रोड, ईटोबीको। वधेरे जानकारी ले कॉल करो 416-213-1165
1: अपने दंदा दा रखो ख्याल SM Supreme Deal Dental Center दे नाल।
2: Wide range of services, wisdom tooth, root canal, denture.
3: For dental extraction, cleaning, gum treatment and implant.
1: SM Supreme Deal Dental Center, 2260 Bovade Drive East, Brampton. Bovade Jingusi Dental Center, 811 Bovade Drive, Unit 17, Brampton. Call 905-789-8266.
4: You're listening to CNN Toronto, Chawla News Network Toronto.
5: ਜੁੜਨਗੇ ਕੈਨੇਡਾ ਤੋਂ ਪੰਜਾਬ ਦੇ ਤਾਰ, ਵਿਚਾਰ ਚਰਚਾ ਹੋਵੇਗੀ ਸਾਡੇ ਤੇ ਮਿੰਟੋ ਗੁਰਸਰੀਏ ਦੇ ਵਿਚਕਾਰ। ਲਓ ਜੀ ਸੁਣੋ ਫਿਰ ਠਾਸ ਸੋਟਾ ਮਿੰਟੋ ਗੁਰਸਰੀਏ ਦਾ।
6: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਤੁਸੀਂ ਇਸ ਵਕਤ ਸੁਣ ਰਹੇ ਹੋ ਪ੍ਰੋਗਰਾਮ ਦੇ ਵਿਚ। ਇਸ ਵਕਤ ਜਿੱਥੇ ਕਿਤੇ ਵੀ ਤੁਸੀਂ ਸਾਨੂੰ ਸੁਣ ਰਹੇ ਹੋ ਆਪਣੀ ਫੀਡਬੈਕ ਜ਼ਰੂਰ ਦੇ ਦਿਆ ਕਰੋ। ਇਕ ਦੋ ਦਿਨ ਹੋਰ, ਉਸ ਤੋਂ ਬਾਅਦ ਜਿੱਥੇ ਜਿੱਥੇ ਤੁਸੀਂ ਸਾਨੂੰ ਸ਼ਿਕਾਇਤਾਂ ਭੇਜੀਆਂ ਸਨ ਕਿ ਕਲੀਅਰ ਨਹੀਂ ਸੁਣਾਈ ਦਿੰਦਾ, ਉੱਥੇ ਸਾਡੀ ਟੀਮ ਲੱਗੀ ਹੋਈ ਹੈ ਤੇ ਜਲਦੀ ਹੀ ਕੋਈ ਚੰਗੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਮਿੰਟੂ ਜੀ ਜੁੜ ਚੁੱਕੇ ਨੇ ਪ੍ਰੋਗਰਾਮ ਦੇ ਵਿਚ, ਸਵਾਗਤ ਕਰਦੇ ਉਨ੍ਹਾਂ ਦਾ। ਵੈਲਕਮ ਜੀ, ਜੈ ਆਇਆਂ ਨੂੰ, ਸਤਿ ਸ੍ਰੀ ਅਕਾਲ।
7: ਸਤਿ
6: ਸ੍ਰੀ ਅਕਾਲ ਦਰਸ਼ਕਾਂ ਨੂੰ ਕੀਤਾ ਸਾਹਿਬ ਆ ਗਏ ਤੇ ਲਾਈਨ ਮਿਲਾਉਣੀ ਸੀ ਮਿੰਟੂ ਜੀ ਨੂੰ ਤੇ ਫਿਰ ਵੀ ਕਿਦਾ ਸਾਹਿਬ, ਚਲੋ ਸਤਿ ਸ੍ਰੀ ਅਕਾਲ ਬੁਲਾ ਕੇ ਗਏ ਬੜੇ ਵਧੀਆ ਤਰੀਕੇ ਦੇ ਨਾਲ। ਗਲਤੀ ਚ ਭੁਲੇਖਾ ਬਈ ਪੈ ਜਾਂਦਾ। 905-813-1320-905-813-1320 ਤੇ ਤੁਸੀਂ ਕਾਲ ਕਰ ਸਕੋਗੇ ਮਿੰਟੂ ਜੀ ਨਾਲ ਗੱਲਬਾਤ ਕਰਦੇ। ਇਕ ਅੱਧਾ ਮਿੰਟ ਸਾਡਾ ਲੰਘ ਗਿਆ। ਚਲੋ ਕਿਦਾ ਸਾਹਿਬ ਨੇ ਫੋਨ ਚੱਕਿਆ, ਸਤਿ ਸ੍ਰੀ ਅਕਾਲ ਬੁਲਾਈ, ਪਰ ਕਿਸੇ ਵੇਲੇ ਟੈਕਨੀਕਲ ਇਸ਼ੂ ਆ ਜਾਂਦਾ ਜੀ। ਮਿੰਟੂ ਜੀ ਵੈਲਕਮ, ਸਵਾਗਤ ਹੈ ਜੀ ਇਹਨੂੰ, ਸਤਿ ਸ੍ਰੀ ਅਕਾਲ
7: ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ,
6: ਕੀ ਹਾਲ ਚਾਲ, ਠੀਕ ਠਾਕ ਹੋ?
7: ਹਾਂਜੀ ਹਾਂਜੀ, ਠੀਕ ਹੈ।
6: ਚਲੋ ਸਿਹਤਾਂ ਠੀਕ ਨੇ?
7: ਨਹੀਂ, ਬਿਮਾਰ ਹਾਂ ਜੀ।
6: ਵੇਖਿਆ ਆਵਾਜ਼ ਤੋਂ ਪਤਾ ਲੱਗ ਜਾਂਦਾ, ਉਹ ਘਰ ਦੇ ਜੰਮਿਆਂ ਦੇ ਦੰਦ ਗਿਣੇ ਹੁੰਦੇ ਨਾ।
7: ਬਿਲਕੁਲ ਬਿਲਕੁਲ ਸਹੀ ਹੈ। ਮੈਂ ਅੱਜ ਵੈਸੇ ਨਾ ਮੈਂ ਕਿਹਾ ਛੁੱਟੀ ਕਰਦਾ, ਪਰ ਦਿਲ ਨੀ ਕੀਤਾ। ਮੈਂ ਕਿਹਾ ਯਾਰ ਜੇ ਹੁਣ ਛੁੱਟੀ ਕਰ ਲਈ ਨਾ, ਸਾਡੇ ਹੁੰਦੀ ਆ ਮਾਰਨਿੰਗ, ਮਾਰਨਿੰਗ ਵਾਲੀ ਛੁੱਟੀ ਕਰ ਲਈ ਤੇ ਫਿਰ ਤਾਂ ਸਾਰਾ ਦਿਨ ਹੀ ਛੁੱਟੀ ਹੋ ਜਾਣੀ। ਉੱਠ ਮਨਾ ਕੋਈ ਨੀ,
6: ਨਹੀਂ ਕੋਈ ਨੀ, ਕਾੜਾ ਜਿਹਾ ਬਣਾ ਕੇ ਪੀਓ, ਠੀਕ ਹੋ ਜਾਣਾ ਸਭ ਕੁਝ। ਮੌਸਮ ਜਦੋਂ ਬਦਲਦਾ ਹੁੰਦਾ ਹੀ ਹੁੰਦਾ।
7: ਹਾਂ, ਮੈਨੂੰ ਵੀ ਹੁੰਦਾ ਜੀ, ਮੌਸਮ ਬਦਲੇ
6: ਜੀ। ਗਮਾਡਾ ਦੇ ਦਫ਼ਤਰ ਤੋਂ ਬਾਅਦ ਘਰਾਂ ਤੇ ਵੀ ਛਾਪੇ।
7: ਦੇਖੋ ਇਹ ਤਾਂ ਹੁਣ ਕੰਮ ਖਿਲਰੂਗਾ। ਇੱਕ ਨਾ ਲਾਭ ਹੀਰੇ ਦਾ ਗਾਣਾ ਸੀ, ਉਹਦੇ ਵਿਚ ਉਹ ਕਹਿੰਦਾ ਕਿ ਇਹ ਪੈ ਕੇ ਰਹਿਣਾ ਸੀ ਮੇਰੀ ਜ਼ਿੰਦਗੀ ਵਿਚ ਖਲਾਰਾ, ਇੱਕ ਦਿਨ ਤਾਂ ਕੂੰਜਾ ਨੇ ਮੁੜਨਾ ਸੀ ਵਤਨਾਂ ਨੂੰ ਯਾਰ। ਉਹ ਵਾਲਿਆ, ਉਹ ਵਾਲਾ ਗਾਣਾ ਕਿ ਇੱਕ ਮਿਆਨ ਚ ਵੇ ਦੋ ਤਲਵਾਰਾਂ ਕਿੱਦਾਂ ਰੱਖੇਗਾ, ਉਹ ਵਾਲੇ ਗਾਣੇ ਚ ਉਹ ਸਾਰਿਆਂ ਨੂੰ ਯਾਦ ਹੈ, ਜਿਹਨੂੰ ਵਿਆਹ ਕੇ ਲੈ ਆਇਆ ਉਹਦਾ ਬਣ ਕੇ ਰਹਿ। ਅੱਛਾ ਗੱਲ ਇਹ ਹੈ ਕਿ ਦੇਖੋ ਇਹ ਖਲਾਰਾ ਤੈਅ ਸੀਗਾ, ਸਾਡੇ ਵਰਗਿਆਂ ਨੂੰ ਵੀ ਕਨਸੂਆਂ ਸਨ, ਬਹੁਤ ਸਾਰੇ ਲੋਕਾਂ ਨੂੰ ਕਨਸੂਆਂ ਸਨ ਕਿ ਜਿਵੇਂ 15 ਸਤੰਬਰ ਤੋਂ ਅੱਗੇ ਡੇਟ ਵਧੇਗੀ, ਜੋ ED ਦੀਆਂ ਫਾਈਲਾਂ ਨੇ, ਜੋ ED ਦੇ ਕੋਲ ਆ, ਉਹ ਸਾਰਾ ਕੁਛ ਜਿਹੜਾ ਨਾ ਅਮਲ ਚ ਆ ਜਾਏਗਾ। ਤਾਂ ਮਤਲਬ ਕਿ ਤੁਸੀਂ ਦੇਖੋ ਕਿ ਇਹ 15 ਸਤੰਬਰ ਨੂੰ ਵੀ ਰੇਡ ਹੋ ਗਈ ਸੀ, ਜਦੋਂ 15 ਸਤੰਬਰ ਵਾਲਾ ਦਿਨ ਸੀਗਾ, ਉਸ ਤੋਂ ਬਾਅਦ ਵੀ ਰੇਡਾ ਜਾਰੀ ਆ। ਮਤਲਬ ਕਿ ਟੋਟਲੀ ਆਪਾਂ ਕਹਿ ਲਈਏ ਕਿ ਸੀਨ ਜਿਹੜਾ ਉਹ ਜਿਵੇਂ ਆਪਾਂ ਬਾਹਰਲੇ ਸਟੇਟਾਂ ਚ ਦੇਖਿਆ ਕਰਦੇ ਸੀਗੇ ਕਿ ਇੱਕ ਪਾਸੇ ਭਾਜਪਾ ਯਾਤਰਾ ਕੱਢ ਰਹੀ ਹੈ ਤੁਸੀਂ ਦੇਖੋ, ਤੇ ਦੂਜੇ ਪਾਸੇ ED ਜਲੂਸ ਕੱਢ ਰਹੀ ਹੈ ਨਾ। ਕਮਾਲ ਦਾ ਕੰਬੀਨੇਸ਼ਨ ਕਿ ਇੱਕ ਪਾਸੇ ਯਾਤਰਾ ਕੱਢ ਰਹੀ ਹੈ, ਦੂਜੇ ਪਾਸੇ ਜਲੂਸ ਕੱਢ ਰਹੀ ਹੈ। ਤੇ ਗਮਾਡਾ ਦੇ ਕੱਲ ਇਹਨਾਂ ਨੇ 3 ਫਲੋਰ ਲਿਆ ਕੇ, ਤੁਸੀਂ ਹੁਣ ਵੇਖੋ ਕਿ ਹੈਡਕੁਆਟਰ ਹੈ ਉਹਦੇ ਵਿਚ ਲਿਆ ਕੇ ਗੱਡੀਆਂ ਵਾੜ ਦੇਣੀਆਂ, ਤੇ ਕਿੰਨਾ ਦਹਿਸ਼ਤ ਜ਼ਦਾ ਕਰਨ ਵਾਲਾ ਮਾਹੌਲ ਹੈ ਕਿ 3 ਫਲੋਰ ਜਿਹੜੇ ਆ ਫਿਰ ਸੀਲ ਕਰ ਦਿੱਤੇ ਜਾਂਦੇ ਆ। 100 ਕਰੋੜ ਦੀ ਗੜਬੜੀ ਦਾ ਇਹ ਮਾਮਲਾ, 26 ਥਾਈ ਰੇਡ ਹੋਈ ਆ, ਤੁਸੀਂ ਹਿਸਾਬ ਲਾ ਲੋ ਕਾਰ ਦਫ਼ਤਰ ਮਤਲਬ ਕਿ ਕੋਈ ਚੀਜ਼ ਛੱਡੀ ਹੋਈ। ਤਾਂ ਉਸ ਤੋਂ ਬਾਅਦ ਹੁਣ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਤ੍ਰਿਪਤੀ ਇੱਕ ਹੈ ਪ੍ਰਾਈਵੇਟ ਲਿਮਿਟਡ, ਉਹਦੇ ਵੀ ਕੁਛ ਮਤਲਬ ਕਿ ਤਾਰ ਜੁੜਦੇ ਆ ਕਿ 290 ਕਰੋੜ ਰੁਪਏ ਦੇ ਬੈਂਕ ਫਰਾਡ ਕੇਸ ਚ ਵੀ CBI ਦੇ ED ਨੇ ਮੁਲਜ਼ਮ ਬਣਾਇਆ, ਮਤਲਬ ਕਿ ਕਾਫੀ ਵੱਡਾ ਮਾਮਲਾ ਬਣਾ ਦਿੱਤਾ ਗਿਆ। ਨੀਮ ਫੌਜੀ ਦਸਤੇ ਉਹ ਨਾਲ ਲੈ ਕੇ ਆਉਂਦੇ ਆ, ਮਤਲਬ ਕਿ ਪੁਲਿਸ ਵੀ ਛੇਤੀ ਪੰਜਾਬ ਦੀ ਜਿਹੜੀ ਆ ਉਹ ED ਦੇ ਕੰਮ ਦੇ ਲਾਗੇ ਨਹੀਂ ਜਾਂਦੀ। ਤਾਂ ਹੁਣ ED ਦੇ ਜਿਹੜੇ ਨਿਸ਼ਾਨੇ ਤੇ ਆ ਉਹ ਸਾਬਕਾ ਪ੍ਰਸ਼ਾਸਕ ਆ ਜਿਨ੍ਹਾਂ ਨੂੰ ਪਿਛਲੇ ਦਿਨ ਵੀ ਬੁਲਾਇਆ ਗਿਆ ਸੀਗਾ। ਪਰ ਇੱਕ ਅੰਦੇਸ਼ਾ ਹੈ, ਇੱਕ ਖਦਸ਼ਾ ਹੈ, ਜਿਵੇਂ ਕੱਲ ਪੰਨੂ ਕਹਿ ਰਹੇ ਸਨ ਕਿ ਭਾਜਪਾ ਦੇ ਸਿਆਸੀ ਵਿੰਗ ਵਾਂਗ ਕੰਮ ਕਰ ਰਹੀ ਹੈ ED ਤੇ, ਮਤਲਬ ਕੰਸਲਟੈਂਸੀ ਕੰਪਨੀ ਵੀ ਇੱਕ ਘੇਰੇ ਚ ਹੈ, ਜੋ ਹੁਣ ਅਗਾਂਹ ਦੀ ਗੱਲ ਸੁਣਨ ਨੂੰ ਮਿਲ ਰਹੀ ਆ ਕਿ ਦਰਅਸਲ ਇੱਕ ਕੋਈ ਵੱਡੀ ਗ੍ਰਿਫ਼ਤਾਰੀ ਹੋ ਸਕਦੀ ਜਾਂ ਗ੍ਰਿਫ਼ਤਾਰੀਆਂ ਦਾ ਸਿਲਸਿਲਾ ਸ਼ੁਰੂ ਹੋ ਸਕਦਾ ਇਸ ਤੋਂ ਅੱਗੇ। ਤਾਂ ਦਿੱਲੀ, ਮੋਹਾਲੀ, ਚੰਡੀਗੜ੍ਹ, ਪੰਚਕੂਲਾ, ਲੁਧਿਆਣਾ, ਕਈ ਥਾਈ ਤੁਸੀਂ ਦੇਖੋ ਕਿ ਇੱਕੋ ਸੱਟੇ ਜਿਹੜੀ ਹੈ ਨਾ ਇਹ ਛਾਪੇਮਾਰੀ ਹੋਈ ਆ। ਤਾਂ ਬਾਅਦ ਚ ਰਾਤ ਨੂੰ ਇਹ ਵੀ ਖ਼ਬਰਾਂ ਮਿਲੀਆਂ ਕਿ ਜਿਹੜੇ ED ਅਧਿਕਾਰੀ ਉੱਥੇ ਦਫ਼ਤਰ ਦੇ ਵਿੱਚ ਸਨ, ਕੁਛ ਤੇ ਘਰ ਵੀ ਜਾ ਕੇ ਖੰਗਾ ਲੈ ਗਏ ਆ। ਤਾਂ ਇਹ ਮਾਮਲਾ ਜਿਹੜਾ ਤੋਂ ਸਭਨਾਂ ਨੂੰ ਪਤਾ ਰੀਅਲ ਅਸਟੇਟ ਕਾਰੋਬਾਰ ਨਾਲ ਜੁੜਦਾ, ਗਮਾਡਾ ਨਾਲ ਜੁੜਦਾ, ਅਫਸਰਾਂ ਨਾਲ ਜੁੜਦਾ, ਨੇਤਾਵਾਂ ਨਾਲ ਜੁੜਦਾ, ਬਹੁਤ ਵੱਡਾ ਮੁੱਦਾ। ਤਾਂ ਇਹਦੇ ਵਿੱਚ ਆਮ ਆਦਮੀ ਪਾਰਟੀ ਹੁਣ ਘਿਰੀ ਤਾਂ ਹੈ, ਦੇਖੋ ਇਹਦੇ ਚ ਕੋਈ ਸ਼ੱਕ ਨੀ, ਕੋਈ ਦੋ ਰਾਏ ਨਹੀਂ ਕਿ ਏਜੰਸੀਆਂ ਦੀ ਦੁਰਵਰਤੋਂ ਤਾਂ ਹੁੰਦੀ ਹੈ, ਪਰ ਜੋ ਇਹਨਾਂ ਲੋਕਾਂ ਨੇ ਵਿਗਾੜ ਪੈਦਾ ਕੀਤੇ ਆਪਣੇ ਪ੍ਰਸ਼ਾਸਨ ਚ, ਪਨੂਰੀ ਜੋ ਮਰਜ਼ੀ ਕਹੀ ਜਾਣ, ਚਲੋ ਡਿਫੈਂਡ ਕਰਨਾ ਹਰੇਕ ਦਾ ਕਰਤੱਵ ਆ ਆਪਦੀ ਪਾਰਟੀ ਨੂੰ, ਪਰ ਜੋ ਮਰਜ਼ੀ ਕਹੀ ਜਾਣ, ਮੈਂ ਇਸ ਗੱਲ ਦੇ ਨਾਲ ਤੇ ਸਹਿਮਤ ਆ ਕਿ ED ਨੂੰ ਵਰਤਦੇ ਆ, ਪਰ ਇਹਨਾਂ ਨੇ ਵੀ ਜਿੰਨਾ ਰੋਕ ਸਕਦੇ ਸੀਗੇ, ਜਿੰਨਾ ਇਹ ਸਹੀ ਕਰ ਸਕਦੇ ਸੀ, ਮਤਲਬ ਕਿ ਉਹਦੇ ਵਿੱਚ ਰਚਕ ਮਾਤਰ ਵੀ ਕੰਮ ਨਹੀਂ ਕੀਤਾ
6: ਜੀ,
7: ਪਾਸਿਓ ਲਿਆ ਕਿ ਬੰਦੇ ਉਹਨਾਂ ਨੇ ਇਹਨਾਂ ਦਾ ਬੇੜਾ ਗਰਕ ਕਰ ਦਿੱਤਾ ਜੀ।
6: ਜੀ ਅੱਗੇ 9058131320905813120 ਮਿੰਟੂ ਗੁਰਸਰੀਆ ਜੀ ਐਵਰੀ ਡੇ ਇਸ ਟਾਈਮ ਤੇ ਹਾਜ਼ਰ ਹੁੰਦੇ ਨੇ, ਤੁਹਾਡਾ ਕੋਈ ਵੀ ਸਵਾਲ ਹੋਵੇ ਤੁਸੀਂ ਕਾਲ ਕਰ ਸਕਦੇ ਹੋ। ਆਸਟ੍ਰੇਲੀਆ ਦੇ ਵਿਚ, ਇੰਡੀਆ, ਅਮਰੀਕਾ ਅਤੇ ਕੈਨੇਡਾ ਦੇ ਵਿਚ ਜਿਸ ਵੀ ਮਾਧਿਅਮ ਦੇ ਰਾਹੀਂ ਤੁਸੀਂ ਸੁਣ ਰਹੇ ਹੋ, ਤੁਹਾਨੂੰ ਸਾਨੂੰ ਸੁਣ ਵਾਸਤੇ ਜੋ ਮਾਧਿਅਮ ਹੈ ਉਹ ਮਾਧਿਅਮ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਾਂਝਾ ਕਰਦਿਆ ਕਰੋ। ਬੜੀ ਖੁਸ਼ੀ ਹੁੰਦੀ ਜਦੋਂ ਮੈਂ ਸਕਰੀਨ ਤੇ ਦੇਖਦਾ ਕਿ ਵੱਖ ਵੱਖ ਦੇਸ਼ਾਂ ਦੇ ਵਿਚ ਤੁਸੀਂ ਸਾਨੂੰ ਸੁਣ ਰਹੇ ਹੋ। ਸਾਡੇ ਲੋਕਲ ਰੇਡੀਓ ਪ੍ਰੋਗਰਾਮ ਤੇ ਕਾਰਾਂ ਵੈਨਾਂ ਟਰੱਕਾਂ ਘਰਾਂ ਦੇ ਵਿਚ ਸੁਣਦੇ ਨੇ ਪਿਛਲੇ 30 ਸਾਲ ਤੋਂ, 3 ਦਹਾਕੇ ਹੋ ਗਏ ਨੇ ਸਾਨੂੰ, ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੱਖ ਵੱਖ ਵਿਸ਼ਿਆਂ ਦੇ ਉੱਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ। ਔਰ ਨਾਲ ਦੀ ਨਾਲ IPTV ਬਾਕਸ, YouTube, ਫੇਸਬੁੱਕ ਅਤੇ ਲੋਕਲ ਨੰਬਰ 6479101320, 6471719 IHAC ਤੇ ਸੁਣਿਆ ਜਾ ਸਕਦਾ। ਵਾਹਿਦ ਇੱਕ ਪ੍ਰੋਗਰਾਮ ਜਿਹੜਾ IHAC ਤੇ ਤੁਸੀਂ CJMR 1320 ਨੂੰ ਸੁਣ ਸਕਦੇ ਹੋ। ਔਰ ਟੈਸਲਾ ਦੀਆਂ ਕਾਰਾਂ ਤੇ ਜਦੋਂ ਫੋਨ ਆਉਂਦਾ ਹੈ ਤਾਂ ਫੇਰ ਤੁਸੀਂ ਨਹੀਂ ਸੁਣ ਸਕਦੇ, ਪਰ ਸਿਸਟਮ ਇਹੋ ਜਿਹਾ ਸੈਟਅਪ ਕਰਾ ਦਿੱਤਾ ਗਿਆ ਕਿ ਤੁਹਾਨੂੰ ਫੋਨ 6491413120 ਤੇ ਡਾਇਲ ਕਰਕੇ ਜਦੋਂ ਸੁਣੋਗੇ ਤੇ ਤੁਸੀਂ ਆਪਣਾ ਫੋਨ ਵੀ ਅਟੈਂਡ ਕਰ ਸਕੋਗੇ ਤੇ ਪ੍ਰੋਗਰਾਮ ਵੀ ਰੰਗਲਾ ਪੰਜਾਬ ਦਾ ਐਪ ਡਾਊਨਲੋਡ ਕਰਕੇ ਸੁਣ ਸਕੋਗੇ। ਅੱਛਾ ਮਿੰਟੂ ਜੀ, ਕਿਸੇ ਵੇਲੇ ਬਚਪਨ ਦੀਆਂ ਸੁਣੀਆਂ ਹੋਈਆਂ ਗੱਲਾਂ ਯਾਦ ਆ ਜਾਂਦੀਆਂ ਜਦੋਂ ਕੋਈ ਇਹੋ ਜਿਹੀ ਖ਼ਬਰ ਸਾਹਮਣੇ ਆਉਂਦੀ? ਜੋਗਾ ਸਿੰਘ ਜੋਗੀ ਕਹਿੰਦੇ ਕਿ ਪੁਰਾਣੇ ਸਮੇਂ ਨਾ ਸੇਠ ਲੋਕ ਜਿਹੜੇ, ਉਦੋਂ ਕਿਹੜੀਆਂ ਫਰਿੱਜਾਂ ਹੁੰਦੀਆਂ ਸਨ, ਉਦੋਂ ਕਿਹੜਾ ਕੋਈ ਬਾਜ਼ਾਰ ਲੱਗਦਾ ਸੀਗਾ, ਤੇ ਆਏ ਗਏ ਵਾਸਤੇ ਨਾ ਮੁਰੱਬੇ ਪਾ ਕੇ ਰੱਖਦੇ ਹੁੰਦੇ, ਗਾਜਰਾਂ ਦਾ ਪਾਲਿਆ, ਸੇਬਾਂ ਦਾ ਪਾਲਿਆ ਜਾਂ ਦੂਜਾ ਤੀਜਾ, ਹਨਾ। ਤੇ ਜਦੋਂ ਕਿਤੇ ਪ੍ਰਾਹੁਣਾ ਆਉਣਾ ਤੇ ਉਸ ਹਿਸਾਬ ਦੇ ਨਾਲ ਸਰਦੀਆਂ ਦੇ ਵਿਚ ਜਾਂ ਗਰਮੀਆਂ ਦੇ ਵਿਚ ਉਨ੍ਹਾਂ ਨੂੰ ਮੁਰੱਬਾ ਦੇਣਾ। ਤੇ ਇਕ ਵਾਰੀ ਕਹਿੰਦਾ ਵੀ ਗਰਮੀਆਂ ਦੇ ਵਿਚ ਸ਼ਾਹੂਕਾਰ ਦੇ ਕੋਲ ਨਾ ਕੋਈ ਮਹਿਮਾਨ ਆਇਆ ਤੇ ਉਹਨੇ ਨੌਕਰ ਨੂੰ ਆਵਾਜ਼ ਮਾਰੀ, ਉਹ ਕਹਿੰਦਾ ਨੌਕਰਾ, ਕਹਿੰਦਾ ਹਾਂਜੀ, ਕਹਿੰਦਾ ਜਾ ਫਲਾਣੇ ਨੰਬਰ 6 ਨੰਬਰ ਦੇ ਮਰਦਬਾਨ ਚ ਉਹਨਾਂ ਗਾਜਰਾਂ ਦਾ ਮੁਰੱਬਾ ਲਿਆ, ਠੰਡੀਆਂ ਹੁੰਦੀਆਂ ਨਾ ਗਰਮੀਆਂ ਚ, ਉਹ ਲਿਆਂਦਾ, ਉਹਨੇ ਧੋਤਾ ਕੇ ਜਦੋਂ ਸਾਫ਼ ਕਰਕੇ ਦਿੱਤੀਆਂ, ਮਹਿਮਾਨ ਨੇ ਖਾ ਲਈਆਂ ਤੇ ਮਹਿਮਾਨ ਚਲਾ ਗਿਆ। ਫਿਰ 6 ਮਹੀਨਾ ਬਾਅਦ ਫਿਰ ਮਹਿਮਾਨ ਆਇਆ, ਕਹਿੰਦਾ ਓਏ ਨੌਕਰਾ, ਕਹਿੰਦਾ ਹਾਂਜੀ, ਕਹਿੰਦਾ ਜਾ ਫਿਰ 6 ਨੰਬਰ ਦੇ ਮਰਦਬਾਨ ਚੋਂ ਮੁਰੱਬਾ ਕੱਢ ਕੇ ਲਿਆ, ਕਹਿੰਦਾ ਜੀ ਉਹ ਤੇ ਮੁੱਕ ਗਿਆ, ਕਹਿੰਦਾ ਮੈਂ ਤੇ ਇੱਕ ਵਾਰੀ ਫਰਮਾਇਆ ਸੀ ਮੁੱਕ ਕਿਵੇਂ ਗਿਆ, ਕਹਿੰਦਾ ਤੁਸੀਂ ਤੇ ਜਨਾਬ ਇੱਕ ਵਾਰੀ ਫਰਮਾਇਆ ਸੀ, ਮੈਂ ਮੁੜ ਕੇ ਆਪੇ ਫਰਮ ਪੈਂਦਾ ਰਿਹਾ। ਵਧਾਇਕ ਨੇ, ਵਧਾਈ ਦਾ ਨੌਕਰ ਫਰਮ ਪਿਆ, ਵਧਾਇਕ ਦੇ ਨੌਕਰ ਨੇ ਮਾਰੀ ਮਾਲ ਵਿਚ ਚੁੰਝ, ਇਹਨੂੰ ਵੀ ਆਪੇ ਫਰਮਣਾ ਕਿਵੇਂ, ਕਿਸ ਤਰੀਕੇ ਦੇ ਨਾਲ ਇਹ ਮਾਮਲਾ ਚੁੰਝ ਵਾਲਾ ਸਾਂਝਾ ਕਰਨਾ ਚਾਹੋਗੇ ਪਲੀਜ਼?
7: ਬਿਲਕੁਲ ਦੇਖੋ ਵਿਧਾਇਕ ਦਾ ਨਾਮ ਜਿਹੜਾ ਹੈ ਨਾ ਉਹ ਨਹੀਂ ਸਾਹਮਣੇ ਆਇਆ ਪਰ ਉਹਦਾ ਏਰੀਆ ਪੁਆਧ ਸਾਹਮਣੇ ਆ ਚੁੱਕਾ ਦੋ ਤਿੰਨ ਪੱਤਰਕਾਰਾਂ ਨੇ ਇਸ ਨੂੰ ਰਿਵੀਲ ਕੀਤਾ ਪੁਆਧ ਏਰੀਆ ਦਾ ਯਾਨੀ ਚੰਡੀਗੜ੍ਹ ਤੋਂ ਕੋਈ ਲਾ ਲਓ ਕੋਈ ਘੰਟਾ ਅੱਧਾ ਘੰਟਾ ਦੀ ਦੂਰੀ ਤੇ ਹੀ ਉਹਦਾ ਟਿਕਾਣਾ ਹੋਏਗਾ ਤੇ ਗੱਲ ਇਹ ਹੈ ਕਿ ਦੱਸਦੇ ਆ ਕਿ ਉਹ ਇੱਕ ਉਹਦਾ ਨੌਕਰ ਸੀ ਵਫ਼ਾਦਾਰ ਵਿਧਾਇਕ ਦਾ ਤੇ ਉਹ ਕਿਤੇ ਚਲੋ ਕੰਮ ਕਾਰ ਕਰਦੇ ਆ ਉਹਨੇ ਵੀ ਫਰਮਾਇਆ ਉਹਨੂੰ ਕਿਆ ਝੋਲਾ ਫੜ ਤੇ ਝੋਲਾ ਜਾ ਕੇ ਰੱਖਿਆ ਝੋਲੇ ਦੀ ਕਿਤੇ ਨੁੱਕਰ ਤੋਂ ਜੈਪ ਖੁੱਲੀ ਹੋਊਗੀ ਜੈਪ ਖੁੱਲੀ ਸੀ ਜਦੋਂ ਤੋਂ ਉਹਨੇ ਵੇਖ ਲਿਆ ਉਹਨੇ ਅੱਖਾਂ ਪੁੱਲ ਪੁੱਲ ਪੁੱਲ ਪੱਲੇ ਤੇ ਇਹੋ ਜਿਹੇ ਝੋਲੇ ਤੇ ਦਾਸ ਬਹੁਤ ਫਰਮਾਏ ਤੋਂ ਰੱਖ ਕੇ ਆਉਂਦਾ ਤਾਂ ਕਹਿੰਦੇ ਆ ਕਿ ਫੇਰ ਉਹ ਤੋਂ ਬਾਅਦ ਉਹ ਨੌਕਰ ਦੇ ਤੇਵਰ ਬਦਲਨੇ ਸਟਾਰਟ ਹੋ ਗਏ ਤੁਹਾਨੂੰ ਪਤਾ ਹੀ ਹੈ ਨਾ ਉਹ ਕਹਾਣੀ ਸੁਣੀ ਹੋਣੀ ਆ ਤੁਸੀਂ ਕਿ ਉਹ ਕਹਿੰਦੇ ਵੀ ਉਹ ਕਿਸੇ ਵਪਾਰੀ ਦਾ ਹੀਰਾ ਨਿਕਲ ਲਿਆ ਸੀ ਤੇ ਉਹਨੇ ਡੌਂਡੀ ਪਿੱਟੀ ਹਨਾ ਕਿ ਬਈ ਤੂੰ ਆ ਹੀਰਾ ਖਾ ਗਿਆ ਉਹਨੇ ਆਖਿਆ ਕੋਈ ਗੱਲ ਨੀ ਮੈਂ ਲੱਭ ਦਿੰਦਾ ਤਾਂ ਜਦੋਂ ਮਤਲਬ ਕਿ ਉਹਨੇ ਵੇਖਿਆ ਉਹਨੇ ਕਿਹਾ ਹਜ਼ਾਰਾਂ ਦੇ ਚੂਹਿਆਂ ਚੋ ਤੂੰ ਇਹ ਚੂਹਾ ਕਿਵੇਂ ਪਛਾਣ ਲਿਆ ਉਹਨੇ ਆਖਿਆ ਉਹ ਦੇਖੋ ਅੱਡ ਬੈਠਾ ਸੀ ਹੀਰਾ ਖਾ ਕੇ ਉਹ ਅੱਡ ਦਿਸਦਾ ਪਿਆ ਸੀ ਤੂੰ ਗੱਲ ਇਹ ਆ ਕਿ ਇਹ ਵੀ ਬੰਦਾ ਫਿਰ ਮਤਲਬ ਕਿ ਕਿਤੇ ਸ਼ਰਟ ਜਿਹੜੀ ਉਹ ਮੇਰੇ ਵਾਂਗੂ ਇੱਕ ਤਿੰਨ ਦਿਨ ਪਾਉਣੀ ਚਾਰ ਦਿਨ ਪਾਉਣੀ ਤੇ ਮੁੜ ਕੇ ਰੌਲਫ ਦੀਆਂ ਪਾਉਣ ਲੱਗ ਗਿਆ ਉਹ ਵੀ ਕਾਰ ਲਿਆ ਨਵੀਂ ਤੇ ਨਾਲ ਦਿਆਂ ਨੇ ਕਿਹਾ ਵਿਧਾਇਕ ਨੂੰ ਨਾ ਕਿਹਾ ਕਿ ਇਹ ਤੇ ਕੰਮ ਖਰਾਬ ਹੋ ਗਿਆ ਲੱਗਦਾ ਹੈ ਵੀ ਕਾਰ ਨਵੀਂ ਐ ਬ੍ਰਾਂਡਡ ਸ਼ਰਟਾਂ ਤੇ ਬੁਰੇ ਹਾਲ ਆ ਕੀ ਚੱਕਰ ਆ ਵੇਖੋ ਮਾੜਾ ਜਿਹਾ ਨੌਕਰ ਤਾਂ ਨੌਕਰਾਂ ਤੇ ਵੀ ਜਲਦੇ ਆ ਨਾ ਚਮਚੇ ਚਮਚਿਆਂ ਤੇ ਵੀ ਜਲਦੇ ਆ
6: ਬਿਲਕੁਲ
7: ਇਹਦੀ ਤਰੱਕੀ ਉਨੀ ਜਲਦੀ ਕਾਹਤੋਂ ਹੋ ਰਹੀ ਹੈ ਕਹਿੰਦੇ ਫਿਰ ਵਿਧਾਇਕ ਨੇ ਪੁੱਛਿਆ ਤੇ ਉਹ ਤਾਂ ਮੰਨਿਆ ਹੀ ਨਾ ਵੀ ਆਹ ਕੁਛ ਹੋ ਗਿਆ ਪਰ ਦੱਸਦੇ ਕਿ ਉਸ ਤੋਂ ਬਾਅਦ ਇੱਕ ਥਾਣੇਦਾਰ ਬੁਲਾਇਆ ਗਿਆ ਉਹਨੇ ਕੋਈ ਦੋ ਚਾਰ ਗਿੱਚੀ ਚ ਮਾਰੀਆਂ ਫਿਰ ਉਹਨੇ ਸਾਰਾ ਕੁਛ ਦੱਸਤਾ ਕਿ ਆਹ ਗੱਲ ਆ ਬਾਤ ਆ ਵੀ ਮੈਂ ਇੰਨੀ ਕੁ ਚੁੰਝ ਭਰ ਲਈ ਆ ਤੇ ਦੱਸਦੇ ਆ ਕਿ ਰੁਪਇਆ ਉਹ ਲੈ ਗਿਆ ਲੱਖਾਂ ਚ ਪਾਸੇ ਕਰ ਦਿੱਤਾ ਉਹਨੇ ਹੁਣ ਉਹਦੀ ਪੁਲਿਸ ਕੰਪਲੇਂਟ ਵੀ ਨੀ ਕਰ ਸਕਦਾ ਵਿਧਾਇਕ ਤੇਰੇ ਕੋਲ ਕੈਸ਼ ਆਇਆ
6: ਕਿੱਥੋਂ
7: ਉਹ ਠੰਡਾ ਜਿਹਾ ਹੌਂਕਾ ਭਰ ਕੇ ਉਹ ਤੇ ਬਹਿ ਗਿਆ ਵਿਧਾਇਕ ਹੁਣ ਇੱਥੇ ਜਿਹੜੇ ਸਾਡੇ ਬੇਰੁਜ਼ਗਾਰ ਆ ਉਹ ਭਰਤੀਆਂ ਵਾਲੇ ਇਸ਼ਤਿਹਾਰ ਵੇਖਣ ਦੀ ਥਾਂ ਤੇ ਇਹ ਲੱਭਦੇ ਫਿਰਦੇ ਆ ਵੀ ਕਿਸੇ ਵਿਧਾਇਕ ਦੇ ਘਰੇ ਕੋਈ ਨੌਕਰ ਦੀ ਪੋਸਟ ਖਾਲੀ
6: ਹੈਗੀ ਅੱਛਾ ਇਹ ਜਿਦਾਂ ਸਿੱਧੂ ਵਾਲੇ ਕੇਸ ਦੇ ਵਿਚ ਵੀਡੀਓ ਆਈ ਸੀ ਕਿੜਕਿੜ ਡਿੱਗਦੇ ਸੀਗੇ ਡਾਲਰ ਯਾਦ ਆ ਤੁਹਾਨੂੰ ਇਹ ਆ ਜੀ ਸਾਡੇ ਸਿਆਸਤਦਾਨ ਦੇਖ ਲੋ ਬਈ ਇਹਦੇ ਵਿਚ ਬਹੁਤ ਸਾਰੇ ਸਵਾਲ ਹੋਰ ਖੜੇ ਹੁੰਦੇ ਨੇ ਕਿ ਵਿਧਾਇਕ ਦਾ ਨੌਕਰ ਉਹਨੇ ਚੁੰਝ ਮਾਰੀ ਆਪੇ ਫਰਮ ਪਿਆ ਤੇ ਜੇ ਨੌਕਰ ਇੰਨੇ ਮਾਲਾ ਮਾਲ ਹੋ ਸਕਦੇ ਨੇ ਤੇ ਫਿਰ ਇਹ ਸਾਡੇ ਵਿਧਾਇਕਾਂ ਦਾ ਕੀ ਹਾਲ ਹੋਊਗਾ ਹਾਂਜੀ ਇਹਦੇ ਤੇ ਕੋਈ ਪਾਰਟੀ ਦਾ ਪ੍ਰਤੀਕਰਮ ਖ਼ਬਰ ਛਪ ਗਈ ਹੈ
7: ਨਹੀਂ ਨਹੀਂ ਕੋਈ ਪ੍ਰਤੀਕਰਮ ਨਹੀਂ ਆਇਆ ਇਹ ਬੇਸਿਕਲੀ ਕੁਝ ਪੱਤਰਕਾਰ ਜਿਹੜੇ ਚੰਡੀਗੜ੍ਹ ਚ ਕੰਮ ਕਰਦੇ ਜੈ ਸਿੰਘ ਛਿੱਬਰ ਉਹਨਾਂ ਦਾ ਇੱਕ ਕਾਲਮ ਸ਼ਬਦ ਹੈ ਉਸ ਕਾਲਮ ਦੇ ਵਿਚ ਇਹਦਾ ਜ਼ਿਕਰ ਆਇਆ ਫਿਰ ਉਹ ਜਗਤਾਰ ਭੁੱਲਰ ਆ ਸਾਡੇ ਭਰਾ ਪੱਤਰਕਾਰ ਆ ਤਾਂ ਉਹਨਾਂ ਨੇ ਇਹਦੇ ਤੇ ਖ਼ਬਰ ਕੀਤੀ ਪਰ ਯਾਨੀ ਇਹ ਖ਼ਬਰ ਦੀ ਜਿਹੜੀ ਆ ਨਾ ਦੱਸਦੇ ਆ ਕਿ ਪੂਰੀ ਪੂਰੀ ਕਹਿ ਲੋ ਕਿ ਤੈਅ ਤਾਂ ਨਹੀਂ ਖੁੱਲੀ ਪਰ ਤੈਅ ਬਿਠਾ ਦਿੱਤੀ ਗਈ ਆ ਤੈਅ ਲਾ ਦਿੱਤੀ ਗਈ ਆ ਕਿ ਵਾਕਿਆ ਏਦਾਂ ਹੋਇਆ
6: ਅੱਛਾ ਬਿਲਕੁਲ ਉਸੇ ਤਰ੍ਹਾਂ ਚੁੱਪ ਨੇ ਸਾਡੇ ਆਮ ਆਦਮੀ ਪਾਰਟੀ ਵਾਲੇ ਤਾਂ ਬਾਕੀ ਦੇ ਵਿਧਾਇਕ ਜਿਹੜੇ ਨੇ ਵੀ ਚੱਲ ਕੋਈ ਨੀ ਇਹ ਹੁੰਦਾ ਨਾ ਉਹ ਕਹਾਵਤ ਚੋਰ ਚੋਰ ਮਸੇਰੇ ਭਾਈ ਹਨਾ ਭਈ ਅੱਜ ਜਿਹਦਾ ਰੌਲਾ ਪਾਇਆ ਕੱਲ ਨੂੰ ਸਾਡਾ ਪਊਗਾ ਜਿਵੇਂ ਬਿਲਕੁਲ ਆ ਚਾਵਲੇ ਦੇ ਮਾਮਲੇ ਦੇ ਵਿਚ ਸਾਡੀ ਧੜੇਲੇਦਾਰ ਲੀਡਰਸ਼ਿਪ ਜਿਹੜੀ ਆ ਉਹ ਬਿਲਕੁਲ ਚੁੱਪ ਹੈ ਬਲਤੇਜ ਪੰਨੂ ਹੋਣਾ ਨੇ ਵੈਲਿਡ ਪੁਆਇੰਟ ਆਇਆ ਕਿ ਇਹ ਤਾਂ ਇਹਨਾਂ ਕੋਲ ਤੇ ਸੂਹਾਂ ਹੀ ਬੜੀਆਂ ਹੁੰਦੀਆਂ ਇਹਨਾਂ ਕੋਲ ਤੇ ਡਾਕੂਮੈਂਟ ਹੀ ਬੜੇ ਹੁੰਦੇ ਇਹਨਾਂ ਕੋਲ ਤੇ ਮਤਲਬ ਬਹੁਤ ਪਹਿਲਾਂ ਇਨਫੋਰਮੇਸ਼ਨ ਹੁੰਦੀ ਹੈ ਸਾਰੇ ਹੀ ਸੁੱਤੇ ਪਏ ਨੇ ਕੋਈ ਬੋਲਿਆ ਹੀ ਨਹੀਂ ਭਾਵੇਂ ਕਿ ਚਾਵਲੇ ਦਾ ਅਸਤੀਫਾ ਪ੍ਰਵਾਨ ਹੋ ਗਿਆ ਮਲਕੀਤ ਸਿੰਘ ਦੀਆਂ ਸੀਮਾਵਾਂ ਖਤਮ ਹੋ ਗਈਆਂ ਨੇ ਅਸਤੀਫਾ ਪ੍ਰਵਾਨ ਹੋਣਾ ਕੋਈ ਵੱਡੀ ਗੱਲ ਨਹੀਂ ਮਲਕੀਤ ਸਿੰਘ ਦੀਆਂ ਸੀਮਾਵਾਂ ਖਤਮ ਕਰਨਾ ਵੱਡਾ ਗੱਲ ਨਹੀਂ ਜੋ ਪਰੰਪਰਾਵਾਂ ਨੂੰ ਸਿੱਖੀ ਫਲਸਫੇ ਨੂੰ ਢਾਹ ਲੱਗੀ ਹੈ ਜੋ ਦਸਤਾਰ ਕਟਹਿਰੇ ਵਿਚ ਆਈ ਹੈ ਉਹਦੀ ਭਰਪਾਈ ਕੌਣ ਭਰੇਗਾ ਕੀ ਕਹਿਣਾ ਚਾਹੋਗੇ
7: ਅਸਤੀਫੇ ਤੇ ਵੀ ਮੇਰੇ ਖਿਆਲ ਦੇ ਨਾਲ ਚਰਚਾ ਹੋਣੀ ਚਾਹੀਦੀ ਹੈ ਅਸਤੀਫਾ ਪ੍ਰਵਾਨ ਕਿਵੇਂ ਹੋ ਗਿਆ ਕਿਉਂਕਿ ਜਿੰਨੀ ਕੁ ਮੈਨੂੰ ਐਚਸੀਪੀਸੀ ਬਾਰੇ ਜਾਣਕਾਰੀ ਹੈ ਕਿ ਜਿਹੜਾ ਅਸਤੀਫਾ ਹੁੰਦਾ ਸਰ ਉਹ ਜਾਂਦਾ ਐਗਜ਼ੈਕਟਿਵ ਕੋਲੇ
6: ਹਾਂ ਬਿਲਕੁਲ
7: ਐਗਜ਼ੈਕਟਿਵ ਦੀ ਮੀਟਿੰਗ ਹੁੰਦੀ ਹੈ ਐਗਜ਼ੈਕਟਿਵ ਦੀ ਮੀਟਿੰਗ ਤੋਂ ਬਾਅਦ ਜਿਹੜਾ ਅੰਮ੍ਰਿਤਸਰ ਦਾ ਡੀਸੀ ਹੁੰਦਾ ਉਹਦੇ ਕੋਲ ਜਾਂਦਾ ਡੀਸੀ ਉਸ ਨੂੰ ਅੱਗੇ ਫਾਰਵਰਡ ਕਰਦਾ ਹੈ ਹੋਮ ਮਿਨਿਸਟਰੀ ਦੇ ਕੋਲ ਤਾਂ ਇਹਦਾ ਮਤਲਬ ਕਿ ਧਾਮੀ ਕਿਤੇ ਹੋਰ ਤਾਂ ਨਹੀਂ ਝੂਠ ਬੋਲ ਰਿਹਾ ਇੱਕ ਕੱਲ ਉਹਨਾਂ ਨੇ ਜੋ ਆਪਦਾ ਵੀਡੀਓ ਸਟੇਟਮੈਂਟ ਜਾਰੀ ਕਰਕੇ ਕਿਹਾ ਕਿ ਜੀ ਦੇਖੋ ਅਸਤੀਫਾ ਮਨਜ਼ੂਰ ਕਰ ਲਿਆ
8: ਅਸਤੀਫਾ ਮਨਜ਼ੂਰ ਕਰਨ ਦੀ ਇੱਕ ਤਾਂ ਵਿਧੀ ਹੈ ਕਿ ਐਗਜ਼ੈਕਟਿਵ ਦੀ ਮੀਟਿੰਗ ਦੇ ਵਿੱਚ ਉਹ ਅਸਤੀਫਾ ਰੱਖਿਆ ਜਾਂਦਾ, ਫਿਰ ਉਸ ਅਸਤੀਫੇ ਤੇ ਮੋਹਰ ਲੱਗ ਕੇ ਡੀਸੀ ਦੇ ਕੋਲ ਹੋਮ ਮਿਨਿਸਟਰੀ ਉਸਨੂੰ ਅੰਤਮ ਪ੍ਰਵਾਨਗੀ ਦਿੰਦੀ ਹੈ। ਕੀ ਇਹ ਸਾਰਾ ਪ੍ਰੋਸੈਸ ਜਿਹੜਾ ਡਨ ਕਰ ਲਿਆ ਗਿਆ?
6: ਬਿਲਕੁਲ ਸਹੀ ਗੱਲ,
8: ਇਹ ਬਹੁਤ ਵੱਡਾ ਸਵਾਲ ਹੈ ਕਿ ਐਗਜ਼ੈਕਟਿਵ ਦੀ ਮੀਟਿੰਗ ਕਿੱਦਾਂ ਹੋਈ ਹੈ। ਤੇ ਜੇ ਤੁਸੀਂ ਏਦਾਂ ਦੀ ਲੱਪਬਾਜ਼ੀ ਕਰ ਰਹੇ ਹੋ, ਹੁਣ ਦੇਖੋ ਗੱਲ ਇਹ ਹੈ ਕਿ ਜੇ ਇਸ ਤਰ੍ਹਾਂ ਤੁਸੀਂ ਗੁਮਰਾਹ ਕਰ ਰਹੇ ਹੋ ਤਾਂ ਫਿਰ ਤੁਹਾਡੇ ਚ ਕਾਣ ਕੰਜ ਹੈਗੀ ਆ। ਕਿਉਂ ਤੁਸੀਂ ਵਾਰ ਵਾਰ ਝੂਠ ਬੋਲ ਰਹੇ ਹੋ? ਕੱਲ ਜਦੋਂ ਧਾਮੀ ਸਾਹਿਬ ਆਏ ਆ, ਧਾਮੀ ਸਾਹਿਬ ਦੇ ਮੁੱਖ ਤੋਂ ਨਿਰਾਸ਼ਾ, ਹਾਰ, ਨਮੋਸ਼ੀ ਸਭ ਕੁਛ ਪੜ੍ਹੀ ਜਾ ਸਕਦੀ।
6: ਬਿਲਕੁਲ।
8: ਤੇ ਜਿਹੜੇ ਗੁਰਸਿੱਖ ਗੁਰਮੁਖ ਬੰਦੇ ਹੁੰਦੇ ਆ, ਉਹ ਤਾਂ ਤੁਹਾਨੂੰ ਪਤਾ ਉਹਨਾਂ ਦੇ ਮੁੱਖ ਉਜਲੇ ਹੁੰਦੇ ਆ, ਜੇ ਸੱਚ ਕਹਿਣਾ ਵੀ ਆ। ਅੱਗੇ ਵੀ ਇੱਕ ਵਾਰੀ ਗਿਆਨੀ ਹਰਪ੍ਰੀਤ ਸਿੰਘ ਰੋਂਦੂ ਬਣ ਗਏ ਸਨ, ਰੋਣ ਲੱਗ ਪਏ ਸਨ ਸਾਹਮਣੇ ਆ ਕੇ। ਮੈਂ ਉਦੋਂ ਵੀ ਕਿਹਾ ਸੀ ਕਿ ਦੁਰਲਾਨਤ ਹੈ ਤੁਹਾਡੇ ਆਗੂ ਹੋਣ ਤੇ, ਆਗੂ ਹੋਵੇ ਸਿੱਖਾਂ ਦਾ ਤੇ ਰੋ ਪਵੇ ਟਰੋਲਾਂ ਦੇ ਇੱਥੋਂ ਵੀ ਅਸੀਂ ਤਾਂ 15 ਸਾਲ ਤੋਂ ਟ੍ਰੋਲਿੰਗ ਸਹਿ ਰਹੇ ਹਾਂ ਯਾਰ, ਤੇ ਤੁਸੀਂ 5 ਹਫ਼ਤੇ ਨੀ ਟ੍ਰੋਲਿੰਗ ਸਹਿ ਸਕੇ ਆਪਦੀ, ਲਾਹਣ ਤੇ ਤੁਹਾਡੇ ਤੇ। ਤੇ ਕੱਲ ਮੈਂ ਧਾਮੀ ਨੂੰ ਵੀ ਦੇਖਿਆ, ਧਾਮੀ ਕਦੇ ਪੱਤਰਕਾਰਾਂ ਦੀਆਂ ਮਿੰਨਤਾਂ ਆਈਆਂ, ਕਦੇ ਸੋਸ਼ਲ ਮੀਡੀਆ ਵਾਲਿਆਂ ਦੀਆਂ, ਕਦੇ ਕੁਛ ਵੀ ਆਹ ਨਾ ਕਰੋ, ਆਹ ਨਾ ਕਰੋ, ਆਹ ਨਾ ਕਰੋ, ਏਦਾਂ ਓਦਾਂ। ਵੀ ਗੱਲ ਪਤੇ ਦੀ ਕਰੋ ਤੁਸੀਂ, ਗੱਲ ਪਤੇ ਦੀ ਕੀ ਆ ਕਿ ਤੁਸੀਂ ਕਹਿਤਾ ਕਿ ਬੀਬੀ ਨੂੰ ਕੌਣ ਲਿਆ, ਮੈਨੂੰ ਨੀ ਪਤਾ। ਬੀਬੀ ਨੇ ਤੇ ਕੱਲ ਵੀਡੀਓ ਪਾਤੀ,
6: ਬਿਲਕੁਲ,
8: ਕਿ ਵਿਰਸਾ ਸਾਹਿਬ ਵਲਟੋਆ ਤੇ ਝਿੰਜਰ ਲੈ ਕੇ ਆਏ, ਮੈਨੂੰ ਟਿਕਟਾਂ ਉਹਨਾਂ ਨੇ ਕਰਾ ਕੇ ਦਿੱਤੀਆਂ, ਇਹਦੋਂ ਵੱਧ ਕੀ ਰਹਿ ਗਿਆ? ਤੇ ਜੇ ਨਹੀਂ ਵੀ ਪਤਾ, ਤੁਹਾਨੂੰ ਇਹ ਤੇ ਪਤਾ ਕਰਵਾ ਲਓ ਕਿ ਉਹਨੂੰ 6 ਮਹੀਨੇ ਵੀ ਛੱਡੋ, ਨਵੰਬਰ ਤੋਂ ਅਗਸਤ ਜਿਹੜਾ ਉਹ ਟਾਈਮ ਬਣ ਜਾਂਦਾ 8-9 ਮਹੀਨਿਆਂ ਦਾ, ਉਹ 8-9 ਮਹੀਨੇ ਉਹਨੂੰ ਰੱਖਿਆ ਕਿਹਨੇ ਆ? ਇਹ ਪਤਾ ਕਰਨਾ ਤੇ ਤੁਹਾਡਾ ਦਾਇਤਵ ਹੈ ਨਾ, ਤੁਹਾਡਾ ਫਰਜ਼ ਆ, ਕਿਉਂਕਿ ਤੁਸੀਂ SCPC ਦੇ ਪ੍ਰਮੁੱਖ ਹੋ। ਮਤਲਬ ਕਿ ਹਰ ਗੱਲ ਤੇ ਬੁਲਾਵਾ, ਹਰ ਗੱਲ ਤੇ ਬਲ ਪਾ ਕੇ ਇਹ ਨਿਕਲਣ ਦਾ ਯਤਨ ਕਰਦੇ। ਸੋ ਧਾਮੀ ਨੇ ਕੋਈ ਮੇਰੇ ਖਿਆਲ ਦੇ ਨਾਲ ਕੱਲ ਕੋਈ ਸਪਸ਼ਟ ਗੱਲ ਨਹੀਂ ਕੀਤੀ ਕਿ ਕਮੇਟੀ ਦਾ ਗਠਨ ਕਰਦੇ ਆ ਜੀ, ਉਸ ਤੋਂ ਬਾਅਦ ਕਮੇਟੀ ਦੀ ਰਿਪੋਰਟ ਆਏਗੀ, ਅਸੀਂ ਗੱਲ ਕਰਾਂਗੇ। ਐਸਾ ਨਹੀਂ ਹੁੰਦਾ। ਜਦੋਂ ਕੁਝ ਐਸੇ ਸਵਾਲ ਹੋਣ ਕਿ ਬਈ ਜਿਨ੍ਹਾਂ ਦੀ ਡਿਮਾਂਡ ਹੋਵੇ ਕਿ ਤੁਹਾਨੂੰ ਤੁਰੰਤ ਫੁਰੰਤ ਜਵਾਬ ਦੇਣੇ ਪੈਣਗੇ, ਤਾਂ ਜਵਾਬ ਦੇਣੇ ਚਾਹੀਦੇ ਆ ਤੁਹਾਨੂੰ।
6: ਬਿਲਕੁਲ, ਮੈਂ ਪਹਿਲੇ ਪ੍ਰੋਗਰਾਮ ਦੇ ਵਿਚ ਵੀ ਗੱਲ ਕਰ ਚੁੱਕਾ ਕਿ ਜਿਹੜੀਆਂ ਸਰਾਵਾਂ ਨੇ ਗੁਰੂ ਘਰ ਦੀਆਂ, ਪਹਿਲਾਂ ਸਾਡੇ ਕਬੀਰ ਨੇ ਮਾਝੇ ਦੇ ਜੱਟਾਂ ਬਾਰੇ ਗੱਲ ਕੀਤੀ ਹੈ, ਸ੍ਰੀ ਤਰਨ ਤਾਰਨ ਸਾਹਿਬ ਦੀ ਮੱਸਿਆ ਦੀ ਗੱਲ ਕੀਤੀ, ਬੜੀ ਖਤਰਨਾਕ ਹੁੰਦੀ ਸੀ, ਬੜੀ ਭੈੜੀ ਹੁੰਦੀ ਸੀ, ਕੋਈ ਦੋ ਰਾਵਾਂ ਨਹੀਂ, ਇਹ ਉੱਥੇ ਹੁੰਦੇ ਰਹੇ ਕੰਮ। ਬਹੁਤ ਸਾਰੇ ਇਤਿਹਾਸਕਾਰਾਂ ਨੇ ਲਿਖਿਆ ਕਿ ਉੱਥੇ ਇਹ ਜਦੋਂ ਕਤੀਆਂ ਭੈਣਾਂ ਆਉਂਦੀਆਂ ਸਨ ਤੇ ਉਹਨਾਂ ਦੇ ਨਾਲ ਬੱਸ ਲੁਕੀਆਂ ਹੁੰਦੀਆਂ ਸੀ, ਇੱਥੋਂ ਹੀ ਸਿੰਘ ਸਭਾ ਲਹਿਰ ਨਿਕਲਦੀ ਸ੍ਰੀ ਤਰਨ ਤਾਰਨ ਸਾਹਿਬ ਦੀ ਉਸ ਮੱਸਿਆ ਤੋਂ ਜਦੋਂ ਗੱਲ ਰੌਲਾ ਪੈਂਦਾ, ਜਾਂ ਫਿਰ ਨਨਕਾਣਾ ਸਾਹਿਬ ਦੀ ਜਿਹੜੀ ਆ ਸਾਕਾ, ਹੋਰ ਵੀ ਗੁਰਦੁਆਰਾ ਸਾਹਿਬ ਗੁਰੂ ਕੇ ਬਾਗ ਦਾ ਲੈ ਲਓ ਤੁਸੀਂ, ਇੱਥੋਂ ਹੀ ਨਿਕਲਦੇ ਨੇ, ਕਿਉਂਕਿ ਮਹੰਤਾਂ ਦੇ ਕਬਜ਼ੇ ਵਿੱਚ ਸੀ, ਮਹੰਤ ਬਿਲਕੁਲ ਧੱਜੀਆਂ ਉਡਾਈਆਂ ਹੋਈਆਂ ਸੀ, ਦਰਬਾਰ ਸਾਹਿਬ ਦੇ ਵਿੱਚ ਵੀ ਮਹੰਤ ਕਾਬਜ਼ ਸਨ, ਉੱਥੋਂ ਮੂਰਤੀਆਂ ਚੁਕਾਈਆਂ ਗਈਆਂ, ਉੱਥੇ ਬਹੁਤ ਕੁਝ ਹੁੰਦਾ ਸੀ। ਬਿਲਕੁਲ ਮੈਂ ਉਸ ਵੀਰ ਨਾਲ ਸਹਿਮਤ ਹਾਂ, ਪਰ ਉਹ ਆਜ਼ਾਦੀ ਤੋਂ ਪਹਿਲਾਂ ਦੇ ਜੱਟਾਂ ਦੀ ਗੱਲ ਕਰਦਾ, ਮਾਝੇ ਦੀਆਂ ਹੁੰਦੇ ਹੋਣਗੇ, ਬਾਕੀ ਦੇ ਇਲਾਕੇ ਦੇ ਜਿਹੜੇ ਨੇ ਉਹ ਕੋਈ ਦੁੱਧ ਧੋਤੇ ਨਹੀਂ ਹੋਣਗੇ, ਉਸ ਵਕਤ ਸਾਰਾ ਕੁਝ ਚੱਲਦਾ ਸੀ। ਮੱਸਿਆ ਉਸ ਦੇ ਉੱਤੇ ਗੱਲ ਕੀਤੀ ਹੈ ਕਿ ਗੁਰੂ ਦੀਆਂ ਸਰਾਵਾਂ ਦੇ ਵਿਚ ਪਹਿਲਾਂ ਵੀ ਇਹੋ ਜਿਹੇ ਘਣਾਉਣੇ ਕੰਮ ਹੁੰਦੇ ਰਹੇ, ਤੇ ਅੱਜ ਉਸ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਇਸ ਵਕਤ ਕਟਹਿਰੇ ਦੇ ਵਿਚ ਆ, ਬੁੱਧੀਜੀਵੀ ਲੋਕ ਜਿਹੜੇ ਸਿਰ ਜੋੜ ਕੇ ਸਲਾਹ ਕਰਨ, ਅੱਜ ਇਕ ਮੰਗ ਹੋਣੀ ਚਾਹੀਦੀ, ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਾਰਜਕਾਰਨੀ ਪ੍ਰਧਾਨ ਨੇ, ਇਨ੍ਹਾਂ ਨੂੰ ਵੈਸੇ ਤਾਂ ਅਨੈਤਿਕਤਾ ਜੇ ਹੈ ਜੀਂਦੀ ਜਾਗਦੀ ਮਾੜੀ ਮੋਟੀ ਜ਼ਮੀਰ, ਤਾਂ ਧਾਮੀ ਸਾਹਿਬ ਨੂੰ ਅਸਤੀਫਾ ਦੇ ਕੇ ਸਾਈਡ ਤੇ ਹੋ ਜਾਣਾ ਚਾਹੀਦਾ, ਜਾਂ ਜਿਹੜੇ ਬਾਕੀ ਦੇ ਵੀ ਜਾਗਦੀ ਜ਼ਮੀਰ ਵਾਲੇ ਨੇ ਕਿ ਸਾਡੀਆਂ ਸਰਾਵਾਂ ਦੇ ਵਿਚ ਸਾਡੇ ਨੱਕ ਹੇਠਾਂ ਕੁਝ ਹੋਇਆ, ਅਸੀਂ ਸਿੱਖ ਕੌਮ ਦੇ ਬਛਿੰਦੇ ਬਣੀਏ, ਗੁਰੂ ਬਖਸ਼ਣਹਾਰ ਆ, ਇਹਨਾਂ ਕੀ ਬਖਸ਼ਣਾ, ਅਸਤੀਫੇ ਦੇ ਕੇ ਸਾਈਡ ਤੇ ਹੋ ਜਾਣ, ਵੀ ਨਹੀਂ ਜੀ ਦੁਬਾਰਾ ਕਮੇਟੀ ਚੁਣੀ ਚਾਹੀਦੀ ਹੈ। ਗੁਰੂ ਘਰਾਂ ਦੇ ਵਿਚ ਬਹੁਤ ਜ਼ਿਆਦਾ, ਮੈਂ ਉਹ ਸ਼ਬਦ ਨਹੀਂ ਵਰਤਾਂਗਾ ਕਿ ਇਹ ਕੁਝ ਹੋ ਰਿਹਾ ਅਜੇ, ਕਿਉਂਕਿ ਕੇਸ ਚੱਲੂਗਾ, ਚਾਵਲਾ ਕੇਸ ਦੇ ਵਿਚ ਹਾਰਦਾ ਵਾ, ਬਲਾਤਕਾਰੀ ਸਾਬਤ ਹੁੰਦਾ ਜਾਂ ਨਹੀਂ ਹੁੰਦਾ, ਪਰ ਕੌਮ ਇਸ ਵਕਤ ਜਿਹੜੀ ਆ ਨਾ ਜੀ ਉਹ ਮਜ਼ਾਕ ਦਾ ਪਾਤਰ ਬਣਾ ਕੇ ਰੱਖ ਦਿੱਤੀ ਹੈ, ਨਾ ਕੁਰਸੀ ਦੇ ਭੁੱਖਿਆਂ ਨੇ, ਮੈਂ ਸ਼ਬਦ ਭੈੜਾ ਨਹੀਂ ਵਰਤਣਾ ਚਾਹੁੰਦਾ, ਜੇ ਤੁਹਾਡੀਆਂ ਜ਼ਮੀਰਾਂ ਜਾਗਦੀਆਂ ਨੇ ਤੇ ਅਸਤੀਫੇ ਦੇ ਕੇ ਸਾਈਡ ਤੇ ਹੋ ਜਾਓ, ਬਹਿ ਜਾਓ, ਕੋਈ ਨਵੀਂ ਮੈਨੇਜਮੈਂਟ, ਨਵੀਂ ਕੋਈ ਕੌਮ ਨੂੰ ਸਮਰਪਿਤ ਵਾਲੀ ਜਿਹੜੀ ਹੈ ਨਾ ਕੋਈ ਰੂਹ ਆਵੇ ਤੇ ਕੌਮ ਦਾ ਜਿਹੜਾ ਉਹ ਵਾਰਸ ਬਣੇ, ਬਸ ਤੁਸੀਂ ਜੋ ਕਰ ਲਿਆ ਕਰ ਲਿਆ, ਸਿਰਫ ਕੁਰਸੀ ਦੇ ਭੁੱਖਿਓ, ਜੋ ਕੋ ਸਾਈਡ ਤੇ ਹੋ ਜਾਓ, ਬਸ ਇੰਨੀ ਦੁਆ ਕਰਦੇ, ਇੰਨੀ ਬੇਨਤੀ ਕਰਦੇ ਤੁਹਾਨੂੰ, ਜੇ ਹੈ ਜਾਗਦੀਆਂ ਜ਼ਮੀਰਾਂ ਸਾਈਡ ਤੇ ਹੋ ਜਾਓ, ਤੁਸੀਂ ਬਦਨਾਮ ਕਰਕੇ ਰੱਖ ਦਿੱਤਾ ਕੌਮ ਨੂੰ। ਕੱਲੇ ਚਾਵਲੇ ਦੀ ਗੱਲ ਨਹੀਂ, ਵਿਰਸੇ ਦੀ ਗੱਲ ਨਹੀਂ, ਝਿੰਜਰ ਦੀ ਨਹੀਂ ਗੱਲ, ਜਾਂ ਉਸ ਔਰਤ ਦੀ ਗੱਲ ਨਹੀਂ ਕੀ, ਮੈਂ ਪਹਿਲਾਂ ਵੀ ਗੱਲ ਕੀਤੀ ਹੈ ਮਿੰਟੂ ਜੀ, ਤੁਸੀਂ ਵੀ ਇਤਿਹਾਸ ਪੜ੍ਹਦੇ ਹੋ, ਪਹਿਲਾਂ ਵਿਸ਼ ਕੰਨਿਆਵਾਂ ਪਾਲੀਆਂ ਜਾਂਦੀਆਂ ਸੀ ਰਾਜੇ ਮਹਾਰਾਜਿਆਂ ਵੱਲੋਂ ਆਪਣੇ ਵਿਰੋਧੀ ਨੂੰ ਖਤਮ ਕਰਨ ਵਾਸਤੇ। ਇਹ ਕੋਈ ਪਹਿਲੀ ਵਾਰੀ ਨਹੀਂ ਹੋਇਆ। ਤੇ ਇਸ ਬੀਬੀ ਨੂੰ ਸੱਦਿਆ ਕਿਉਂ ਗਿਆ, ਟਿਕਟਾਂ ਕਿਉਂ ਲਾਈਆਂ ਗਈਆਂ, ਕਿਹੜਾ ਕੰਮ ਸੀ ਜਿਹੜਾ ਇਹਨੂੰ ਵਿਸ਼ੇਸ਼ ਤੌਰ ਤੇ, ਕਿ ਇੱਥੇ ਸਾਡੇ ਕੋਲੋਂ ਪ੍ਰਚਾਰਕ ਬੀਬੀਆਂ ਨਹੀਂ ਸੀ ਹੈਗੀਆਂ, ਇਹ ਕੋਲ ਕਿਹੜਾ ਪ੍ਰਚਾਰ ਕਰਾਉਣਾ ਸੀ, ਜਿਵੇਂ ਤੁਸੀਂ 8 ਮਹੀਨੇ ਰੱਖਿਆ ਕਿ ਇਹਨੂੰ VIP ਸਹੂਲਤਾਂ ਦਿੱਤੀਆਂ ਗਈਆਂ। ਬਹੁਤ ਗੁੰਝਲਦਾਰ ਕਹਾਣੀ। ਖੈਰ, ਚਾਵਲਾ ਕਹਿੰਦਾ ਸੀਗਾ ਕਿ ਮੈਂ ਇੱਕ ਦੋ ਦਿਨਾਂ ਦੇ ਵਿੱਚ ਖੁਲਾਸੇ ਕਰਨੇ ਆ, ਹੁਣ ਪਤਾ ਨਹੀਂ ਕਿਹੜੀ ਖਿੱਦੋ ਦੇੜਦਾ ਜਾਂ ਨਹੀਂ ਦੇੜਦਾ, ਜਾਂ ਅੰਦਰ ਖਾਤੇ ਸਮਝੌਤੇ ਹੋ ਜਾਂਦੇ ਨਹੀਂ ਹੁੰਦੇ। ਇਹਦੇ ਨਾਲ ਮਿੰਟੂ ਜੀ, ਸਰਕਾਰ ਨੇ ਜੇ FIR ਦਰਜ ਕੀਤੀ, ਮੈਂ ਉੱਤੇ ਵੀ ਤੁਹਾਡਾ ਨਜ਼ਰੇ ਲੈਣਾ ਚਾਹੁੰਦਾ ਕਿ ਇੱਕ ਤਕਰੀਬਨ ਜਿਹੜਾ ਜਿਹਦੇ ਦੋਸ਼ ਲੱਗਦੇ ਆ ਉਹ ਦੇਸ਼ ਤੋਂ ਬਾਹਰ ਨਿਕਲ ਜਾਂਦਾ, ਫਿਰ ਜਾ ਕੇ ਪਰਤਾਂ ਖੋਲਦੀਆਂ ਨੇ, ਕਿ FIR ਦਰਜ ਹੋ ਗਈ ਆ ਤੇ ਕਿਸੇ ਉੱਚ ਅਫਸਰ ਨੂੰ ਪਤਾ ਹੀ ਨਹੀਂ।
8: ਨਹੀਂ ਦੇਖੋ, ਉਹਦੇ ਚ ਜਿਹੜੀ ਸਾਡੀ ਰਿਸਰਚ ਹੈ ਆਪਦੀ, ਇਹਦਾ ਕ੍ਰੈਡਿਟ ਮੈਂ ਹੀ ਲੈਣਾ, ਜੋ ਸਾਡੀ ਰਿਸਰਚ ਮੇਰੀ ਆਪਦੀ ਆ ਜੋ ਇਸ ਕਹਾਣੀ ਦੀ, ਉਹ ਇਹ ਆ ਕਿ ਜਦੋਂ 2012 ਦੇ ਵਿੱਚ ਅਕਾਲੀ ਬਸਪਾ ਦਾ ਗੱਠਜੋੜ ਸੀਗਾ, ਤਾਂ ਉਸ ਵੇਲੇ ਕੀ ਆ ਕਿ ਇਹਨਾਂ ਨੇ ਜਿਹੜਾ ਉਮੀਦਵਾਰ ਦਿੱਤਾ ਸੀ ਬਸਪਾ ਨੇ, ਉਹ ਇੱਕ ਹਿੰਦੂਵਾਦੀ ਜਥੇਬੰਦੀ ਦਾ ਸੀ, ਉਹ ਆਇਆ ਸੀ ਬਸਪਾ ਚ। ਚਾਵਲਾ ਨੇ ਇਹ ਕਹਿ ਕੇ ਕਿ ਮੈਂ ਇਹਦੀ ਸਪੋਰਟ ਨਹੀਂ ਕਰ ਸਕਦਾ, ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਆਪਦੇ ਧੜੇ ਨੂੰ ਭੁਗਤਾਇਆ ਸੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਚ। ਉਸ ਤੋਂ ਬਾਅਦ ਲੋਕਲ ਪ੍ਰਸ਼ਾਸਨ ਚ ਚਾਵਲਾ ਦੀ ਪਕੜ ਬਹੁਤ ਮਜ਼ਬੂਤ ਆ, ਕਿਉਂਕਿ ਉਹਨਾਂ ਦੀ ਸਰਕਾਰ ਬਣ ਗਈ, ਔਰ ਜਿਹਦੇ ਤੇ ਕੋਈ ਗੁਣ ਆਸਾਨ ਕੀਤਾ ਹੁੰਦਾ ਤਾਂ ਬੰਦਾ ਰਿਗਾਰਡ ਵੀ ਕਰਦਾ ਹੈ। ਜਿਹਦੇ ਚੱਲਦੇ ਆ ਉਸ ਚੀਜ਼ ਦਾ ਫਾਇਦਾ ਚਾਵਲਾ ਨੂੰ ਮਿਲਿਆ ਦੁਆਇਆ ਜਾਂ ਉਹਨੇ ਆਪ ਚੱਕਿਆ, ਇਹ ਨਹੀਂ ਮੈਂ ਕਹਿ ਸਕਦਾ। ਪਰ ਇਹ ਅੰਦਰੂਨੀ ਗੱਲ ਮੈਨੂੰ ਉੱਥੋਂ ਪਤਾ ਲੱਗੀ ਹੈ, ਬਹੁਤ ਸਾਰੇ ਲੀਡਰਾਂ ਨਾਲ ਗੱਲ ਕੀਤੀ, ਬਹੁਤ ਸਾਰੇ ਜਿਹੜੇ ਇਹਨਾਂ ਦੇ ਆਪਦੇ ਨੇੜੇ ਤੇੜੇ ਦੇ ਬੰਦੇ ਸੀ, ਉਹਨਾਂ ਨੇ ਇਸ ਗੱਲ ਨੂੰ ਕਨਫਰਮ ਕੀਤਾ ਕਿ ਅਜਿਹਾ ਹੋਇਆ। ਮਤਲਬ ਕਿ ਇੱਕ ਤੇ ਇਹ ਆ, ਦੂਜਾ ਕਿ ਜੇ ਕੋਈ ਨੀ ਜੇ ਭੱਜ ਗਿਆ ਤਾਂ ਕੀ ਹੋਇਆ, ਗੈਂਗਸਟਰ ਵੀ ਤਾਂ ਦੇਖੋ ਕਿ ਯੂਰਪ ਚੋਂ ਲਿਆ ਰਹੇ ਆ ਨਾ। ਜੇ FIR ਕੱਟੀ ਆ ਤਾਂ ਕੈਨੇਡਾ ਚੋਂ ਵੀ ਬੰਦਾ ਲਿਆਂਦਾ ਜਾ ਸਕਦਾ ਹੈ, ਕਿਉਂਕਿ ਕੇਸ ਪੈੜਾ ਹੈ। ਇਹ ਕਿਹੜਾ ਇੱਥੇ ਦਾ ਕੋਈ ਨਾਗਰਿਕ ਹੈ, ਨਾਗਰਿਕ ਤਾਂ ਹੈ ਨੀਗਾ। ਇਸ ਕਰਕੇ ਇਹਦੇ ਖਿਲਾਫ ਕਾਰਵਾਈ ਤਾਂ ਉਹ ਬਾਅਦ ਚ ਹੋ ਸਕਦੀ ਹੈ। ਪਰ ਮੈਂ ਕੱਲ ਬਲਤੇਜ ਪੰਨੂ ਹੋਰਾਂ ਤੇ ਤੁਹਾਡੇ ਪ੍ਰੋਗਰਾਮ ਚ ਵੀ ਗੱਲ ਕਹੀ ਸੀ, ਅੱਗੇ ਪਿੱਛੇ ਵੀ ਕਹੀ ਆ, ਕਿ ਜਦੋਂ ਤੁਹਾਡੇ ਕੋਲ FIR ਆ, ਹੁਣ ਬੀਬੀ ਨੇ ਕੱਲ ਕਿਹਾ ਕਿ ਮੇਰੇ ਦੋਵੇਂ ਫੋਨ ਜਿਹੜੇ ਉਹ ਲੈ ਗਏ। ਬੀਬੀ ਕੋਲ ਫੋਨ ਵੀ ਦੋ ਆ, ਮੇਰੇ ਕੋਲ ਇੱਕ ਫੋਨ ਆ, ਸਾਰੀ ਦੁਨੀਆਂ ਚ ਮੈਂ ਕੋਂਟੈਕਟ ਚ ਰਹਿਣਾ ਕੁੱਲ ਦੁਨੀਆਂ। ਮਤਲਬ ਕਿ ਕਈ ਵਾਰ ਇਹੋ ਜਿਹਾ ਦੇਸ਼ ਹੁੰਦਾ ਜਿਹੜਾ ਨਹੀਂ ਸੋਚਦਾ, ਉੱਥੋਂ ਵੀ ਪੰਜਾਬੀ ਮੈਸੇਜ ਕਰ ਦਿੰਦੇ ਆ। ਤੇ ਉਹ ਬੀਬੀ ਕੋਲ ਦੋ ਮੋਬਾਇਲ ਆ, ਉਹਦੇ ਆਪਦੇ ਅਨੁਸਾਰ ਦੋ ਮੋਬਾਇਲ ਆ। ਉਹ ਕਹਿੰਦੀ ਉਹਦੇ ਚ ਸਾਰਾ ਕੁਛ ਮੈਂ ਦੇਤਾ। ਹੁਣ ਜਦੋਂ ਸਾਰਾ ਕੁਛ ਹੈਗਾ, ਮੋਬਾਇਲ ਉੱਥੇ ਹੈਗੇ ਆ, ਤਾਂ ਉਹ ਸਾਰਾ ਕੰਮ ਚੱਕੋ
6: ਜੀ।
8: ਪਰ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੇ ਥੋੜਾ ਲਿਹਾਜ਼ ਕਰ ਰਹੀ ਆ, ਲਿਹਾਜ਼ ਇਸ ਕਰਕੇ ਕਰ ਰਹੀ ਆ ਕਿਉਂਕਿ ਗੁਰਸਿੱਖ ਬੰਦੇ ਤੁਹਾਨੂੰ ਪਤਾ ਹੀ ਆ, ਉਹ ਸ਼ਾਇਦ ਕਈ ਵਾਰ ਨਾ ਗੱਲਾਂ ਆ ਜਾਂਦੀਆਂ ਨੇ ਕਿ ਉਹ ਹੈ ਤਾਂ ਬਹੁਤ ਖੁਸ਼ ਆ, ਦੱਸਦੇ ਆ। ਕਿਉਂਕਿ ਇਹ ਜਿਹੜੀ ਬੀਬੀ ਜਦੋਂ ਹਾਈਕੋਰਟ ਗਈ ਆ, ਮੇਰਾ ਇੱਕ ਬਹੁਤ ਵੈਲ ਨੋਨ ਤੇ ਬਹੁਤ ਕਹਿ ਲੋ ਕਿ ਚੜ੍ਹਤ ਵਾਲਾ ਬੰਦਾ ਵਕਾਲਤ ਦੇ ਪੇਸ਼ੇ ਚ, ਉਹਦੇ ਉਹ ਉੱਥੇ ਹੈ ਨਹੀਂ ਸੀਗਾ, ਉਹਦੇ ਅਸਿਸਟੈਂਟ ਜਾਂ ਕਹਿ ਲੋ ਉਹਦੇ ਸਾਥੀ ਦੇ ਕੋਲ ਹੀ ਇਹ ਬੀਬੀ ਗਈ ਸੀ। ਤਾਂ ਉਸਨੇ ਵੀ ਕਨਫਰਮ ਕੀਤਾ ਕਿ ਇਸ ਬੀਬੀ ਨੇ ਜਦੋਂ ਮਤਲਬ ਕਿ ਉਹਨੇ ਕਿਹਾ ਕਿ ਕੰਡਕਟ ਤੇ ਅੱਛਾ ਨਹੀਂ ਲੱਗ ਰਿਹਾ, ਤਾਂ ਉਹਨੇ ਕਿਹਾ ਕੋਈ ਗੱਲ ਨਹੀਂ, ਤੂੰ ਏਦਾਂ ਕਰ ਕੁਛ ਜਾਣ ਤਾਂ ਲੈ ਐਕਸਟਰਾ। ਤਾਂ ਉਸਨੇ ਕਿਹਾ ਕਿ ਪਟੀਸ਼ਨ ਬਣਾਉਣੀ ਹੈ ਬੀਬੀ ਜੀ, ਕੋਈ ਲਿਖ ਕੇ ਦਿਓ ਆਪਦੇ ਹੱਥੀ, ਫਿਰ ਅਸੀਂ ਪਟੀਸ਼ਨ ਤਿਆਰ ਕਰਾਂਗੇ। ਤਾਂ ਬੀਬੀ ਨੇ ਜੋ ਲਿਖ ਕੇ ਦਿੱਤਾ ਉਹਦੇ ਚ ਮੈਂ ਜ਼ਿਆਦਾ ਨਹੀਂ, ਕਿਉਂਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ। ਤਾਂ ਦੱਸਦੇ ਆ ਕਿ ਬੀਬੀ ਦੇ ਮੋਬਾਈਲ ਦੇ ਵਿੱਚ ਜੋ ਉਹਨੇ ਹੱਥ ਲਿਖਿਆ, ਮੈਂ ਆਪਦੇ ਸੋਰਸ ਵੀ ਤੁਹਾਨੂੰ ਨਾਲ ਨਾਲ ਦੱਸ ਰਿਹਾ ਕਨਫਰਮ ਕਰਨ ਵਾਸਤੇ। ਤਾਂ ਗੱਲ ਇਹ ਹੈ ਕਿ ਉਸ ਬੀਬੀ ਨੇ ਤਕਰੀਬਨ ਕਹਿ ਲਓ ਕਿ ਬਈ ਡੇਢ ਦਰਜਨ ਤੋਂ ਜ਼ਿਆਦਾ ਨਾਂ ਲਿਖੇ ਹੋਏ ਨੇ। ਹਾਂਜੀ,
6: ਸੋ ਬਹੁਤ ਸਾਰੇ ਖਿੱਦੋ ਖੋਲਣ ਵਾਲੇ ਨੇ ਜੇ ਲੀਰਾਂ ਨਿਕਲਣਗੀਆਂ। ਸੋ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਕਿਤੇ ਨਾ ਕਿਤੇ ਲਿੰਕ ਜੁੜਦੇ ਨੇ ਕਿ ਜੇ ਉਹਨੇ ਆਪਣੀ ਪਾਰਟੀ ਬਸ ਦੀ ਹਮਾਇਤ ਨਹੀਂ ਕੀਤੀ ਚਾਵਲਾ ਨੇ, ਜਿਹੜੀ ਸਵੇਰ ਦੇ ਪ੍ਰੋਗਰਾਮ ਦੇ ਵਿਚ ਸਰਦਾਰ ਜਸਬੀਰ ਸਿੰਘ ਪੱਟੀ ਹੋਣਾ ਨੇ ਵੀ ਐ ਪੂਰੇ ਵਰਕੇ ਖਿਲਾਰੇ ਨੇ, ਤੇ ਆਮ ਆਦਮੀ ਪਾਰਟੀ ਦੇ ਵਰਕਰ ਦੀ ਹੈਲਪ ਕੀਤੀ ਹੈ, ਤਾਂ ਫੇਰ ਬਈ ਪਿੱਠ ਤਾਂ ਉਹਨਾਂ ਨੇ ਥਾਪੜਨੀ ਹੈ। ਨਿਕਲ ਜਾਵੇ ਕੋਈ ਨੀ, ਬਾਅਦ ਦੀਆਂ ਗੱਲਾਂ ਬਾਅਦ ਚ ਕਰਾਂਗੇ, ਇਹ ਸੋਚਿਆ ਜਾ ਸਕਦਾ ਸੀ, ਨਹੀਂ ਕਹਿੰਦੇ ਕਿ ਉਹਨਾਂ ਨੇ ਕੀਤਾ ਹੋਊਗਾ। ਖੈਰ ਐਨੀਵੇ, ਮਿੰਟ ਡੇਢ ਕੀ ਆ, ਫਰਜ਼ੀ ਐਡਵਾਈਜ਼ਰੀ ਤੇ ਭਿੜੇ ਸਿਆਸਤਦਾਨ, 45 ਸੈਕਿੰਡ ਨੇ ਆਪਣੇ ਕੋਲ।
8: ਦੇਖੋ, ਜਿਹੜੀ ਐਡਵਾਈਸਰੀ ਆ ਉਹ ਇੱਕ ਆਡੀਓ ਦੇ ਰੂਪ ਚ ਇਹਨਾਂ ਨੇ ਪਾਈ ਸੀਗੀ, ਉਹ ਐਡਵਾਈਜ਼ਰੀ ਜਿਹੜੀ ਆ ਕਿ ਬਈ ਇਹ ਅਸਲ ਹੈ ਜੀ ਕਿ ਪੁਲਿਸ ਨੂੰ ਹਦਾਇਤਾਂ ਨੇ ਏਦਾਂ ਓਦਾਂ ਉਹਦੇ ਚ ਇੱਕ ਬੀਬੀ ਬੋਲਦੀ ਨਜ਼ਰ ਆ ਰਹੀ ਹੈ, ਪੁਲਿਸ ਨੇ ਉਸਨੂੰ ਝੂਠਿਆਂ ਕਰਾਰ ਦਿੱਤਾ ਹੈ। ਪਰ ਗੱਲ ਇਹ ਆ ਕਿ ਠੀਕ ਆ, ਇਹਨਾਂ ਨੇ ਵਿਰੋਧੀਆਂ ਨੂੰ ਨਿਸ਼ਾਨੇ ਤੇ ਲਿਆ ਕਿ ਤੁਸੀਂ ਇਹ ਕੂੜ ਕਰਦੇ ਹੋ, ਝੂਠ ਕਰਦੇ ਹੋ, ਪਰ ਹਕੀਕਤ ਇਹ ਆ ਕਿ ਮਾਝੇ ਦੇ ਵਿੱਚ ਵਰਬਲੀ ਪੁਲਿਸ ਵਾਲਿਆਂ ਨੂੰ ਲਗਭਗ ਇਹੋ ਜਿਹੀਆਂ ਹਦਾਇਤਾਂ ਹੈਗੀਆਂ ਨੇ, ਘਰ ਜਾਂਦੇ ਆ ਤੇ ਘਰ ਤੋਂ ਆਉਂਦੇ ਆ ਹਦਾਇਤਾਂ ਹੈਗੀਆਂ। ਔਰ ਉਹ ਦੱਸਣਾ ਕੋਈ ਜ਼ਰੂਰੀ ਨਹੀਂ ਕਿ ਕਿਉਂ ਨੇ, ਕਾਤੋਂ ਨੇ, ਕਿਉਂਕਿ ਸਭ ਪਤਾ ਹੈ, ਸਭ ਪਤਾ ਕਿ ਦੇਰ ਸਵੇਰ ਜਾਣਾ।
9: ਦਿਸ ਇਜ਼ CJMR, ਦ ਵੌਇਸ ਆਫ਼ ਦ ਸਿਟੀ, ਪਾਰਟ ਆਫ਼ ਵਾਈਟ ਓਕਸ ਕਮਿਊਨੀਕੇਸ਼ਨਜ਼ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।

0: ਕੁੱਟ ਸਬਰਾਂ ਦਾ ਭਰ ਲਿਆ ਆਖਿਰ, ਕਿੰਨਾ ਕੁਝ ਹੀ ਜਰ ਲਿਆ ਆਖਿਰ, ਬਿਨ ਤੇਰੇ ਕਿਸੇ ਹੋਰ ਨੂੰ ਸੀਨੇ ਲਾ ਹੀ ਨਹੀਂ ਸਕੇ, ਤੈਨੂੰ ਖੋਣ ਦੇ ਡਰ ਤੋਂ ਤੈਨੂੰ ਪਾ ਹੀ ਨਹੀਂ ਸਕੇ, ਤੈਨੂੰ ਪਾ ਹੀ ਨਹੀਂ ਸਕੇ।
1: ਇਸ ਇਲਾਕੇ ਕਾ ਇੱਕ ਹੀ ਟਾਈਗਰ ਹੈ, ਜਬ ਵੋ ਆਤਾ ਹੈ ਛਾ ਜਾਤਾ ਹੈ।

0: ਸਾਨੂੰ ਮੰਜ਼ਲਾਂ ਨਾਲ ਪਿਆਰ ਵੀਰੇ ਹੀਰਾਂ ਨਾਲ ਨਹੀਂ ਤਕਦੀਰਾਂ ਨਾਲ ਵੈਰ ਸਾਡਾ ਲੀਰਾਂ ਨਾਲ ਨਹੀਂ ਤਕਦੀਰਾਂ ਨਾਲ ਵੈਰ ਸਾਡਾ ਲੀਰਾਂ ਨਾਲ ਨਹੀਂ
1: Keep it on the voice of the city, CJMR 1320.

0: Keep it on the voice of the city. CJMR 1320.
1: ਕੰਮਾਂ ਕਾਰਾਂ ਚ ਬਿਜ਼ੀ ਆ, ਇਹਦਾ ਮਤਲਬ ਇਹ ਨਹੀਂ ਕਿ ਤੈਨੂੰ ਕੋਈ ਹੋਰ ਵਿਆਹਣ ਆ ਜਾਊਗਾ। ਮੰਗ ਤੂੰ ਚੱਟ ਦੀ ਆ ਤੇ ਵਿਆਹਣ ਵੀ ਤੈਨੂੰ ਫਿਰ ਚੱਟ ਹੀ ਆਊਗਾ।

0: This is CJMR 1320, the voice of the city.
1: ਸੀ ਜੀ ਦੇ ਵਿੱਚ ਦੀ ਸਾਹ ਵਗਦੇ ਸੀ ਜੀ ਦੇ ਵਿੱਚ ਦੀ ਸਾਹ ਵਗਦੇ ਉਹ ਬਿਨਾ ਸਾਹਾਂ ਤੋਂ ਆਪ ਨਿਮਾਉਣਾ ਸੌਖਾ ਨਹੀਂ ਹੁੰਦਾ। ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ ਉਹ ਆਪੇ ਸਿੜੀ ਤੇ ਪਾਉਣਾ ਸੌਖਾ ਨਹੀਂ ਹੁੰਦਾ। ਸਿਆਸਤ ਦੀ ਭੈੜੀ ਜੁੰਡਲੀ ਤੋਂ ਸਿਆਸਤ ਦੀ ਭੈੜੀ ਜੁੰਡਲੀ ਤੋਂ ਵਿਹੜੇ ਪਈ ਲਾਸ਼ ਬਚਾਉਣਾ ਸੌਖਾ ਨਹੀਂ ਹੁੰਦਾ। ਉਹਦੇ ਵਿਆਹ ਦੇ ਨੇੜੇ ਤੇੜੇ ਜਾਏ ਉਹਦੇ ਵਿਆਹ ਦੇ ਨੇੜੇ ਤੇੜੇ ਜਾਏ ਪੁੰਜੇ ਪਾ ਕੇ ਮੱਥੇ ਸਿਹਰਾ ਸਜਾਉਣਾ ਸੌਖਾ ਨਹੀਂ ਹੁੰਦਾ। ਰੋ ਧੋ ਕੇ ਹੰਝੂ ਮੁੱਕਿਆਂ ਤੋਂ ਰੋ ਰੋ ਹੰਝੂ ਮੁੱਕਿਆਂ ਤੋਂ ਥਾਪੀ ਮਾਰ ਕੇ ਜਾਗ ਰਵਾਉਣਾ ਸੌਖਾ ਨਹੀਂ ਹੁੰਦਾ। ਆਪਣੀ ਚਿਖਾ ਦੇ ਵਾਰਸ ਨੂੰ ਆਪਣੀ ਚਿਖਾ ਦੇ ਵਾਰਸ ਨੂੰ ਆਪਣੇ ਹੱਥੀ ਲਾਂਬੂ ਲਾਉਣਾ ਸੌਖਾ ਨਹੀਂ ਹੁੰਦਾ। ਜਿਹਦੇ ਕੰਡਾ ਚੁਵਿਆ ਰੜਕਦਾ ਸੀ ਜਿਹਦੇ ਕੰਡਾ ਚੁਵਿਆ ਰੜਕਦਾ ਸੀ ਉਹਦਾ ਸਿਵਾ ਚਗਾਉਣਾ ਸੌਖਾ ਨਹੀਂ ਹੁੰਦਾ। ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ ਪਾਣੀ ਵਿੱਚ ਵਹਾਉਣਾ ਸੌਖਾ ਨਹੀਂ ਹੁੰਦਾ। ਘਰ ਅਫਸੋਸ ਬਹਾਨੇ ਆਇਆਂ ਦੇ ਨਾਲ ਘਰ ਅਫਸੋਸ ਬਹਾਨੇ ਆਇਆਂ ਦੇ ਨਾਲ ਫੋਟੋ ਖਿਚਵਾਉਣਾ ਸੌਖਾ ਨਹੀਂ ਹੁੰਦਾ। TRP ਵਾਲੀਆਂ ਗਿਰਜਾਂ ਨੂੰ TRP ਵਾਲੀਆਂ ਗਿਰਜਾਂ ਨੂੰ ਆਪਣੇ ਜਿਗਰ ਦਾ ਮਾਸ ਖਵਾਉਣਾ ਸੌਖਾ ਨਹੀਂ ਹੁੰਦਾ। ਪੁੱਤ ਦੇ ਭੋਗ ਤੇ ਆਏ ਲੋਕਾਂ ਦਾ ਪੁੱਤ ਦੇ ਭੋਗ ਤੇ ਆਏ ਲੋਕਾਂ ਦਾ ਆਪ ਬੋਲ ਕੇ ਦੁੱਖ ਵੰਡਾਉਣਾ ਸੌਖਾ ਨਹੀਂ ਹੁੰਦਾ। ਢਿੱਡੋਂ ਕੱਢੇ ਦੇ ਆਖਰੀ ਵੇਲੇ ਢਿੱਡੋਂ ਕੱਢੇ ਦੇ ਆਖਰੀ ਵੇਲੇ ਰੁੱਖ ਲਗਾ ਕੇ ਹਵਾ ਬਚਾਉਣਾ ਸੌਖਾ ਨਹੀਂ ਹੁੰਦਾ। ਵੜਦੇ ਸਾਰ ਹਵੇਲੀ ਦੇ ਵਿੱਚ ਵੜਦੇ ਸਾਰ ਹਵੇਲੀ ਦੇ ਵਿੱਚ ਮਾਂ ਮਾਂ

ਕਰਦਾ ਪੁੱਤ ਭਲਾਉਣਾ ਸੌਖਾ ਨਹੀਂ ਹੁੰਦਾ। ਹੱਡ ਵੱਢ ਕੇ ਪਾਲਿਆ ਸੀ ਜੋ, ਹੱਡ ਵੱਢ ਕੇ ਪਾਲਿਆ ਸੀ ਜੋ, 6 ਫੁੱਟੇ ਦਾ ਬੁੱਤ ਲਗਾਉਣਾ ਸੌਖਾ ਨਹੀਂ ਹੁੰਦਾ। ਉਹਦੀ ਸੋਚ ਜਿਉਂਦੀ ਰੱਖਣ ਲਈ, ਉਹਦੀ ਸੋਚ ਜਿਉਂਦੀ ਰੱਖਣ ਲਈ ਹਿੱਕ ਤਣਕੇ ਜਿਉਣਾ ਸੌਖਾ ਨਹੀਂ ਹੁੰਦਾ। ਗਿਲ ਰੌਂਤਿਆ ਯਾਰ ਦੇ ਮਾਪਿਆਂ ਦਾ, ਗਿਲ ਰੌਂਤਿਆ ਯਾਰ ਦੇ ਮਾਪਿਆਂ ਦਾ, ਕੀ ਹਾਲ ਸੁਣਾਉਣਾ ਸੌਖਾ ਨਹੀਂ ਹੁੰਦਾ, ਸੌਖਾ ਨਹੀਂ ਹੁੰਦਾ।

where cultures connect. CJMR 1320, the voice of the city.

ਹੁਣ ਤਾਂ ਸਰਦਾਰ ਸਿਮਰਜੀਤ ਮਾਨ ਵੀ ਜਿੱਤ ਗਿਆ, ਜਿੱਤ ਗਿਆ ਕਹਿੰਦੇ ਜੋ ਜੋ ਸਿੱਧੂ ਲਿਖ ਗਿਆ, ਉੱਤੋਂ ਗਾਇਆ ਵੀ ਐਸਾ ਕਿ ਪੱਤਾ ਪੱਤਾ ਸੀ ਫੈਨ ਹੋ ਗਿਆ, ਪਰ ਬਈ ਅੱਜ SYL ਵੀ ਬੈਨ ਹੋ ਗਿਆ, SYL ਵੀ ਬੈਨ ਹੋ ਗਿਆ।

0: Sharnaxis.
1: Keep it on the voice of the city, CJMR 1320.

Keep it on the voice of the city, CJMR 1320.

0: This is CJMR, the voice of the city, part of White Oaks Communications Group, your trusted local radio provider for more than 70 years.
1: ਹਾਂ ਤਾਂ ਦੋਸਤੋ ਗੱਲ ਏਦਾਂ ਹੈ ਕਿ ਬਈ ਮੈਂ ਰਾਤ ਨੂੰ ਬੈਠਾ ਸੀਗਾ ਮੂਨ ਰੂਮ ਵੱਲ ਦੇਖੀ ਜਾਂਦਾ ਸੀ ਤੇ ਉਹਦੇ ਵਿੱਚੋਂ ਮੈਂ ਚੰਨ ਨੂੰ ਵੇਖਿਆ ਤੇ ਮੈਂ ਚੰਨ ਨੂੰ ਦੇਖਿਆ ਤਾਂ ਉਹਨੇ ਮੇਰੇ ਨਾਲ ਕੀ ਗੱਲਾਂ ਕੀਤੀਆਂ ਜਿਵੇਂ ਮੈਨੂੰ ਐਂ ਲੱਗਿਆ ਸੁਣ ਕੇ।

ਦਾਦੇ ਦਾ ਹੌਸਲਾ ਤੇ ਦਾਦੀ ਦੀਆਂ ਦੁਆਵਾਂ ਨੇ ਸਭ ਦੇ ਪੈਰ ਛੂ ਸਕਾਂ ਦੁਨੀਆਂ ਤੇ ਜਿੰਨੀਆਂ ਵੀ ਮਾਵਾਂ ਨੇ। ਮੇਰੇ ਲਈ ਦੁਨੀਆਂ ਗੋਰੀ ਆ ਭਾਵੇਂ ਮੈਂ ਆਪ ਪੱਕੇ ਰੰਗ ਦਾ ਹਾਂ, ਮੈਂ ਭੈਣਾਂ ਲਈ ਇੱਜ਼ਤ ਤੇ ਮਾਵਾਂ ਲਈ ਦੁਆਵਾਂ ਮੰਗਦਾ ਤੇ ਮਾਵਾਂ ਲਈ ਖੈਰ ਮੰਗਦਾ ਹਾਂ।

ਵਿੱਚ ਯਾਰ ਵੈਰੀਆਂ ਤੋਂ ਘੱਟ ਨੀ ਸਕਸੈਸ ਛੱਡ ਦੂਜੀ ਮੈਨੂੰ ਕੋਈ ਲੱਤ ਨੀ ਹੁਨਰ ਤੋਂ ਉੱਚਾ ਰੁਤਬੇ ਦਾ ਕਦ ਨੀ ਬੈਲ ਬੁੱਧੀ ਮੁੰਡੇ ਇੱਥੇ ਕੋਈ ਸੱਪ ਨੀ

This is CJMR 1320, the voice of the city.

тільки не знаю, чи хочеш моє серце навіки і цю душу глибоко.

0: is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਲਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।

0: समोसा एंड स्वीट फैक्ट्री जिथे भाजी दिया सारिया आइटमां $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026। 100% कैनेडियन मेड टॉप क्वालिटी स्वीट्स हुन 3 लोकेशंस तो सर्व कर देने। 2 इन ब्रैम्पटन, 1850 एल्बम रोड, ईटोबीको। वधेरे जानकारी ले कॉल करो 416-213-1165 416-213-1165।
1: की तुसी अपने घर विचले IPTV बॉक्स दे पूरे विश्व भर दे हिंदी, पंजाबी, उर्दू, इंग्लिश, गुजराती, बंगाली, मद्रासी, तमिल, पाकिस्तानी चैनल, फिल्म, सीरियल, ड्रामे, न्यूज, बच्चा दे चैनल अनबीटेबल कीमत दे देखना चाहते हो तो भारी बचत लई अज ही कॉल करो 6475545859 6475458 इलेक्ट्रॉनिक्स दी मार्केट दे विच मशहूर नाम टॉप चॉइस इलेक्ट्रॉनिक्स। इत्थे तुसी हर कंपनी दे हर साइज दा टेलीविजन, फ्रिज, स्टोव, डिशवाशर, लॉन्ड्री लई वाशर एंड ड्रायर दे नाल अगर तुसी अपने घर दे विच होम थिएटर सिस्टम सेटअप करना है या फिर घर दी किचन दे विच आलीशान अपलायंसेस लगवाना चाहुंदे हो डिलीवरी ऑन टाइम लैण लई चेती रखो टॉप चॉइस इलेक्ट्रॉनिक्स 16 इंटरमल ड्राइव एट एयरपोर्ट रोड इन ब्रैम्पटन। नंबर 905-799-0045 905-799-0045 टॉप चॉइस इलेक्ट्रॉनिक्स।
2: वाह गिल साहब, ऑफिस टाइम ते काम दे विच एनी क्रिएटिविटी, उपरो एनी सारी एनर्जी, ना इस हेल्दी हेल्थ दा राज की है?
3: ओ यार काव्या, होमो केयर, होम्योपैथी फॉर बेटर हेल्थ।
4: जी कर तुसी अपनी बीमारी दे हल किसी होर पैथी नाल ना कर पाए होवो ता एक बार होम्योपैथी दे माहर नीता ओजा नाल जरूर कंसल्ट करो। बीमारी पावे कोई भी होवे, कॉल करो
5: 6477602779 और विजिट 10 कॉटरेल बुलेवार्ड, यूनिट 104, ब्रैम्पटन।
6: ਖਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ, ਮੈਂ ਹਾਂ ਚਰਨਜੀਤ ਜੋਗੀ। ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਆਓ ਪਹਿਲਾਂ ਇੱਕ ਨਜ਼ਰ ਮਾਰ ਲਈਏ ਅੱਜ ਦੀਆਂ ਖਾਸ ਖਾਸ ਖਬਰਾਂ ਤੇ। ਸ਼੍ਰੋਮਣੀ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ, ਸਾਬਕਾ ਵਿਧਾਇਕ ਪਾਰਟੀ ਛੱਡ ਸਾਥੀਆਂ ਸਣੇ ਆਮ ਆਦਮੀ ਪਾਰਟੀ ਚ ਹੋਇਆ ਸ਼ਾਮਿਲ। ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਹੋਣਗੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਿਲ। ਸ਼੍ਰੀ ਅਨੰਦਪੁਰ ਸਾਹਿਬ ਦੇ ਨਾਲ ਸੰਬੰਧਿਤ ਘਟਨਾ ਦੀ ਜਾਂਚ ਦੇ ਲਈ 4 ਮੈਂਬਰੀ ਕਮੇਟੀ ਦਾ ਗਠਨ, 15 ਦਿਨਾਂ ਅੰਦਰ ਦੇਵੇਗੀ ਕਮੇਟੀ ਰਿਪੋਰਟ। ਪੰਜਾਬੀ ਯੂਟਿਊਬਰ ਮਨੀ ਸ਼ੌਕਰ ਤੇ ਉਸ ਦੇ ਸਾਥੀ ਦਾ ਰਿਮਾਂਡ ਵਧਿਆ, 3 ਦਿਨ ਹੋਰ ਰਹੇਗਾ ਪੁਲਿਸ ਹਿਰਾਸਤ ਵਿਚ। ਹੁਣ ਖਬਰਾਂ ਤਫਸੀਲ ਦੇ ਨਾਲ। ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਨੂੰ ਵੱਡਾ ਬਲ ਮਿਲਿਆ ਹੈ। ਦਰਅਸਲ ਮਾਝੇ ਦੇ ਖੇਤਰ ਦੇ ਵਿਚ ਪਾਰਟੀ ਨੂੰ ਉਸ ਵੇਲੇ ਬਹੁਤ ਵੱਡਾ ਹੁਲਾਰਾ ਮਿਲਿਆ ਜਦੋਂ ਸਾਬਕਾ ਸੰਸਦ ਸਵਰਗੀ ਰਣਜੀਤ ਸਿੰਘ ਬ੍ਰਹਮਪੁਰਾ ਦੇ ਪੁੱਤਰ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰੇਰਣਾ ਸਦਕਾ ਆਮ ਆਦਮੀ ਪਾਰਟੀ ਦੇ ਵਿਚ ਸ਼ਮੂਲੀਅਤ ਕਰ ਲਈ ਹੈ। ਗੌਰਤਲਬ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਰਵਿੰਦਰ ਸਿੰਘ ਬ੍ਰਹਮਪੁਰਾ ਤੇ ਉਨ੍ਹਾਂ ਦੇ ਨਾਲ ਆਏ ਸਮੂਹ ਆਗੂਆਂ ਦਾ ਪਾਰਟੀ ਦੇ ਵਿਚ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਰਸਮੀ ਤੌਰ ਤੇ ਪਾਰਟੀ ਪਰਿਵਾਰ ਦਾ ਹਿੱਸਾ ਬਣਾਇਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਭ ਦਾ ਸਨਮਾਨ ਕਰਦਿਆਂ ਕਿਹਾ ਕਿ ਇਸ ਦੇ ਨਾਲ ਪਾਰਟੀ ਨੂੰ ਹੋਰ ਵੀ ਬਲ ਮਿਲੇਗਾ ਔਰ ਮਾਝੇ ਦੇ ਵਿਚ ਪਾਰਟੀ ਮਜ਼ਬੂਤ ਹੋਏਗੀ। ਸਿਆਸੀ ਹਲਕਿਆਂ ਦੇ ਵਿਚ ਇਹ ਮੰਨਿਆ ਜਾ ਰਿਹਾ ਕਿ ਦਿੱਗਜ ਆਗੂਆਂ ਦੇ ਪਾਰਟੀ ਦੇ ਵਿਚ ਜੁੜਨ ਦੇ ਨਾਲ ਆਉਣ ਵਾਲੇ ਸਮੇਂ ਦੇ ਵਿਚ ਮਾਝਾ ਖੇਤਰ ਦੇ ਵਿਚ ਆਮ ਆਦਮੀ ਪਾਰਟੀ ਦਾ ਆਧਾਰ ਹੋਰ ਮਜ਼ਬੂਤ ਹੋਏਗਾ ਔਰ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਤਾਕਤ ਮਿਲੇਗੀ। ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਦਾ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਲ ਹੋਣ ਦਾ ਰਾਹ ਪੱਧਰਾ ਹੋ ਗਿਆ। ਨਿਰੰਜਨ ਸਿੰਘ ਦੀ ਇਸ ਪਾਰਟੀ ਦੇ ਵਿਚ ਸ਼ਮੂਲੀਅਤ ਨੂੰ ਲੈ ਕੇ ਰਸਮੀ ਗੱਲਬਾਤ ਅੱਜ ਤੈਅ ਹੋ ਚੁੱਕੀ ਹੈ। ਅਹਿਮ ਸੂਤਰਾਂ ਦੇ ਮੁਤਾਬਕ ਨਿਰੰਜਨ ਸਿੰਘ ਭਲਕੇ ਜਲੰਧਰ ਦੇ ਵਿਚ ਰਸਮੀ ਤੌਰ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਸਕਦੇ ਨੇ। ਇਸ ਸਬੰਧੀ ਭਲਕੇ ਪ੍ਰੈਸ ਕਾਨਫਰੰਸ ਬੁਲਾ ਲਈ ਗਈ ਹੈ। ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਤੇ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਜਲੰਧਰ ਦੇ ਵਿਚ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਦੀ ਰਿਹਾਇਸ਼ ਤੇ ਗੁਪਤ ਮੀਟਿੰਗ ਕੀਤੀ ਗਈ ਹੈ। ਸੂਤਰਾਂ ਦੇ ਮੁਤਾਬਕ ਇਸ ਮੀਟਿੰਗ ਦੇ ਵਿਚ ਨਿਰੰਜਨ ਸਿੰਘ ਨੇ ਅਕਾਲੀ ਦਲ ਵਾਰਿਸ ਪੰਜਾਬ ਵਿਚ ਸ਼ਾਮਲ ਹੋਣ ਦੀ ਹਾਮੀ ਭਰ ਦਿੱਤੀ ਹੈ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਇਸ ਮੀਟਿੰਗ ਦੀ ਪੁਸ਼ਟੀ ਕਰਦਿਆਂ ਨਿਰੰਜਨ ਸਿੰਘ ਦੇ ਭਲਕੇ ਪਾਰਟੀ ਦੇ ਵਿਚ ਸ਼ਾਮਲ ਹੋਣ ਦੀ ਗੱਲ ਆਖੀ ਹੈ। ਸੂਤਰ ਦਸਦੇ ਨੇ ਕਿ ਪਾਰਟੀ ਉਨ੍ਹਾਂ ਨੂੰ ਹਲਕਾ ਕਰਤਾਰਪੁਰ ਤੋਂ ਉਮੀਦਵਾਰ ਵਜੋਂ ਚੋਣ ਦੇ ਵਿਚ ਉਤਾਰ ਸਕਦੀ ਹੈ। ਪਾਰਟੀ ਦੇ ਆਗੂ ਆਖਦੇ ਨੇ ਕਿ ਸਾਫ਼ ਛਵੀ ਵਾਲੇ ਅਧਿਕਾਰੀਆਂ ਦੀ ਸ਼ਮੂਲੀਅਤ ਨਾਲ ਦੁਆਬੇ ਚ ਪਾਰਟੀ ਨੂੰ ਫਾਇਦਾ ਹੋਵੇਗਾ। ਗੌਰਤਲਬ ਹੈ ਕਿ ਈਡੀ ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਉਸ ਵਕਤ ਚਰਚਾ ਦੇ ਵਿਚ ਆਏ ਸਨ ਜਦੋਂ ਉਨ੍ਹਾਂ ਨੇ ਭੋਲਾ ਡਰੱਗ ਕੇਸ ਦੇ ਵਿਚ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਕੀਤੀ ਸੀ। ਉਸ ਵੇਲੇ ਉਨ੍ਹਾਂ ਦੋ ਸਾਬਕਾ ਅਕਾਲੀ ਮੰਤਰੀਆਂ ਤੋਂ ਪੁੱਛਗਿੱਛ ਵੀ ਕੀਤੀ ਸੀ। ਕੇਂਦਰ ਸਰਕਾਰ ਨੇ ਉਨ੍ਹਾਂ ਦਾ 2015 ਦੇ ਵਿਚ ਤਬਾਦਲਾ ਕਲਕੱਤਾ ਦਾ ਕਰ ਦਿੱਤਾ ਸੀ, ਪਰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਤਬਾਦਲੇ ਤੇ ਰੋਕ ਲਗਾ ਦਿੱਤੀ ਸੀ।
7: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਿਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਇ ਕਰਨਾ ਹੋਵੇ, ਕਮਰਸ਼ੀਅਲ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
6: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਚਰਚਾ ਦਾ ਵਿਸ਼ਾ ਬਣੀ ਹੋਈ ਸ੍ਰੀ ਆਨੰਦਪੁਰ ਸਾਹਿਬ ਨਾਲ ਸਬੰਧਤ ਘਟਨਾ ਦੀ ਗੰਭੀਰਤਾ ਦੇ ਨਾਲ ਜਾਂਚ ਦੇ ਲਈ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਆਧਾਰਿਤ 4 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ। ਇਸ ਜਾਂਚ ਕਮੇਟੀ ਦੇ ਵਿਚ ਬਲਦੇਵ ਸਿੰਘ ਕਾਇਮਪੁਰੀ, ਗੁਰਮੀਤ ਸਿੰਘ ਬੂ, ਬੀਬੀ ਗੁਰਿੰਦਰ ਕੌਰ ਭੋਲੂਵਾਲ ਤੇ ਭਾਈ ਗੁਰਬਖਸ਼ ਸਿੰਘ ਖਾਲਸਾ ਸ਼ਾਮਲ ਕੀਤੇ ਗਏ ਨੇ, ਜਦਕਿ ਸ਼੍ਰੋਮਣੀ ਕਮੇਟੀ ਸਕੱਤਰ ਬਲਵਿੰਦਰ ਸਿੰਘ ਕਾਲਮਾ ਕਮੇਟੀ ਦੇ ਕੋਆਰਡੀਨੇਟਰ ਹੋਣਗੇ। ਐਡਵੋਕੇਟ ਧਾਮੀ ਨੇ ਕਿਹਾ ਕਿ ਜੋ ਵੀ ਸਵਾਲ ਸਿੱਖ ਸੰਗਤ ਵੱਲੋਂ ਚੁੱਕੇ ਜਾ ਰਹੇ ਨੇ ਉਨ੍ਹਾਂ ਦੇ ਜਵਾਬ ਉਹ ਤੱਥਾਂ ਸਹਿਤ ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਦੇ ਦੇਣਗੇ। ਇਹ ਕਮੇਟੀ 15 ਦਿਨਾਂ ਦੇ ਅੰਦਰ ਆਪਣੀ ਰਿਪੋਰਟ ਕਮੇਟੀ ਨੂੰ ਸੌਂਪ ਦੇਵੇਗੀ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਪਰਚਾ ਦਰਜ ਕਰਵਾਉਣ ਵਾਲੀ ਬੀਬੀ ਉਨ੍ਹਾਂ ਨੂੰ ਮਿਲੀ ਜ਼ਰੂਰ ਸੀ, ਪਰ ਉਸ ਨੇ ਉਨ੍ਹਾਂ ਦੇ ਨਾਲ ਅਮਰਜੀਤ ਸਿੰਘ ਚਾਵਲਾ ਵੱਲੋਂ ਜਬਰ ਜਨਾਹ ਬਾਰੇ ਕੋਈ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਬੀਬੀ ਨੇ ਅਜਿਹੀ ਕੋਈ ਗੱਲ ਕੀਤੀ ਹੁੰਦੀ ਤਾਂ ਉਹ ਚੁੱਪ ਨਾ ਬੈਠਦੇ। ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਕਥਿਤ ਤੌਰ ਤੇ ਵਿਦੇਸ਼ੀ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤੇ ਗਏ ਪੰਜਾਬੀ ਯੂਟਿਊਬਰ ਮਨਪ੍ਰੀਤ ਸਿੰਘ ਉਰਫ ਮਨੀ ਸ਼ੋਕਰ ਤੇ ਉਨ੍ਹਾਂ ਦੇ ਸਾਥੀ ਦਿਲਪ੍ਰੀਤ ਸਿੰਘ ਨੂੰ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ। ਦੋ ਦਿਨ ਦਾ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਿਸ ਵੱਲੋਂ ਗਰੋਹ ਦੇ ਹੋਰ ਮੈਂਬਰਾਂ ਅਤੇ ਹਥਿਆਰਾਂ ਦੀ ਸਪਲਾਈ ਚੇਨ ਬਾਰੇ ਪੁੱਛਗਿੱਛ ਦੇ ਲਈ ਵਾਧੂ ਰਿਮਾਂਡ ਦੀ ਮੰਗ ਕੀਤੀ ਸੀ। ਅਦਾਲਤ ਨੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮਨੀ ਸ਼ੋਕਰ ਦਾ 3 ਦਿਨ ਦਾ ਹੋਰ ਪੁਲਿਸ ਰਿਮਾਂਡ ਮਨਜ਼ੂਰ ਕੀਤਾ। ਪੁਲਿਸ ਮੁਤਾਬਕ ਗੋਲੀ ਚਲਾਉਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਦੀ ਪਛਾਣ ਪਿੰਡ ਅੱਟੀ ਬਾਜਾ ਫਿਲੌਰ ਵਾਸੀ ਮਣੀ ਛੋਕਰ ਵਜੋਂ ਹੋਈ ਹੈ। ਸਕਾਰਪੀਓ ਚਲਾ ਰਿਹਾ ਦਿਲਪ੍ਰੀਤ ਸਿੰਘ ਪਿੰਡ ਧਰਮ ਸਿੰਘ ਵਾਲਾ ਮੋਗਾ ਦਾ ਰਹਿਣ ਵਾਲਾ ਹੈ, ਔਰ ਜਾਂਚ ਦੇ ਦੌਰਾਨ ਪੁਲਿਸ ਨੇ ਮੇਹਰ ਸਿੰਘ ਉਰਫ ਪ੍ਰਿੰਸ ਵਾਸੀ ਨਿਊ ਆਜ਼ਾਦ ਨਗਰ ਲੁਧਿਆਣਾ ਨੂੰ ਵੀ ਮਾਮਲੇ ਦੇ ਵਿਚ ਨਾਮਜ਼ਦ ਕੀਤਾ। ਪੁਲਿਸ ਅਨੁਸਾਰ ਮੁਲਜ਼ਮਾਂ ਦੇ ਕੋਲੋਂ ਕੁਝ 5 ਵਿਦੇਸ਼ੀ ਪਿਸਤੌਲ ਅਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ। ਹੁਣ ਪੁਲਿਸ ਰਿਮਾਂਡ ਦੇ ਦੌਰਾਨ ਕਥਿਤ ਗਿਰੋਹ ਦੇ ਹੋਰ ਮੈਂਬਰਾਂ ਤੇ ਹਥਿਆਰਾਂ ਦੀ ਸਪਲਾਈ ਦੇ ਸਰੋਤ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ। ਇਜਾਜ਼ਤ ਦਿਓ, ਧੰਨਵਾਦ।
8: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
9: This is CJMRAM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.
10: Ghar hove ya office, driveway ya parking lots, shopping center ya institute, pathways paving le perfect hai Caledon paving.
11: Access ramps, excavation, grading, resurfacing, overlay farm, driveway paving, ye sab kar dene. Aaj hi contact karo Jasbal nu. It's 416-818-8900.
10: Or visit www.caledonpaving.com.
12: ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨਹੀਂ ਸੱਚੀ ਕੰਮ ਕਾਜ ਦਾ।
13: ਓ ਜੀ, ਇਨਫਿਨਿਟੀ ਟੈਂਟ ਸੈਂਟਰ ਕੋਲ ਵਾਲਿਆਂ ਦੀ ਹੁੰਦੀਆਂ ਤਾਂ ਤਿਆਰੀਆਂ ਦੀ ਕੋਈ ਟੈਨਸ਼ਨ ਹੀ ਨਹੀਂ।
14: ਇਹਨਾਂ ਕੋਲ ਟੈਂਟ, ਟੇਬਲ, ਚੇਅਰ, LED ਡਾਂਸ ਫਲੋਰ, ਫਲਾਵਰ ਐਂਡ ਡੈਕੋਰੇਸ਼ਨਸ, 360 ਡਿਗਰੀ ਕੈਮਰਾ, ਸਭ ਕੁਝ ਮਿਲੇਗਾ। ਇਹਨਾਂ ਕੋਲ ਛੋਟੇ ਵੱਡੇ ਹਰੇਕ ਫੰਕਸ਼ਨ ਲਈ ਅਟ੍ਰੈਕਟਿਵ ਟੈਂਟਸ ਅਵੇਲੇਬਲ ਨੇ।
13: ਬੁਕਿੰਗ ਲਈ ਕਾਲ ਕਰੋ ਇਨਫਿਨਿਟੀ ਟੈਂਟ ਸੈਂਟਰ ਕੋਲ 6477080079 6477080079।

0: ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕਪੈਸਿਟੀ ਡਿਲੀਸ਼ੀਅਸ ਫੂਡ ਖੁੱਲੀ ਡੁੱਲੀ ਪਾਰਕਿੰਗ ਬਿਊਟੀਫੁਲ ਐਂਬੀਅੰਸ ਮੀਟਿੰਗ ਵਿਆਹ ਬਰਥਡੇ ਪਾਰਟੀ ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵਾਨ ਫੋਰ ਬੁਕਿੰਗ ਕਾਲ 416-433-9191
1: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਸ਼ਹਿਰ ਦੀ ਆਵਾਜ਼ ਦਿਲਾਂ ਦੀ ਪੁਕਾਰ ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320 CJMR
2: 1320 ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸ ਦਿਲ ਦੇ ਵਿੱਚ ਲੁੱਟ ਸਫਿਊਨਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੁੱਟ ਸਫਿਊਨਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਲ ਹੋਮ।

0: ਪਛਤਾਉਣਾ।
1: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 ਮੰਡੇ ਟੂ ਫਰਾਈਡੇ 11 AM to 12 PM ਐਂਡ 6 PM to 10 PM ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
2: You're listening to CNN Toronto, Chawla News Network, Toronto.

0: ਨਿੱਕੀ ਜਿੰਨੀ ਗੱਲ ਤੋਂ ਵੱਡੀ ਲਿੱਤਰੀ ਦਾਲ ਸ਼ਰੀਕਾਂ ਨੇ, ਨਿੱਕੀ ਜਿੰਨੀ ਗੱਲ ਤੋਂ ਵੰਡੀ ਲਿੱਤਰੀ ਦਾਲ ਸ਼ਰੀਕਾਂ ਨੇ, ਕਾਰ ਸ਼ਰੀਕਾਂ ਵਾਲੀ ਕੀਤੀ ਮੇਰੇ ਨਾਲ ਸ਼ਰੀਕਾਂ ਨੇ। ਨਿੱਕੀ ਜਿਹੀ ਗੱਲ ਤੋਂ ਵੰਡੀ ਲਿੱਤਰੀ ਦਾਲ ਸ਼ਰੀਕਾਂ ਨੇ, ਕਾਰ ਸ਼ਰੀਕਾਂ ਵਾਲੀ ਕੀਤੀ ਮੇਰੇ ਨਾਲ ਸ਼ਰੀਕਾਂ ਨੇ। ਖੁਸ਼ਕਿਸਮਤ ਏ ਜਿਸ ਬੰਦੇ ਦਾ ਦੁਸ਼ਮਣ ਹੋਵੇ ਦਾਨਿਸ਼ਮੰਦ, ਮੇਰੀ ਰਾਹ ਵਿਚ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਬਦੇ, ਮੇਰੀ ਰਾਹ ਵਿਚ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਤੇ ਬਦੇ ਕੁੱਤੇ ਪਾਲ ਸ਼ਰੀਕਾਂ ਨੇ। ਨਿੱਕੀ ਜਿੰਨੀ ਗੱਲ ਤੋਂ ਵੰਡੀ ਲਿੱਤਰੀ ਦਾਲ ਸ਼ਰੀਕਾਂ ਨੇ, ਕਾਰ ਸ਼ਰੀਕਾਂ ਵਾਲੀ ਕੀਤੀ ਮੇਰੇ ਨਾਲ ਸ਼ਰੀਕਾਂ ਨੇ। ਖੁਸ਼ਕਿਸਮਤ ਹੈ ਜਿਸ ਬੰਦੇ ਦਾ ਦੁਸ਼ਮਣ ਹੋਵੇ ਦਾਨਿਸ਼ਮੰਦ, ਮੇਰੀ ਰਾਹ ਵਿਚ ਥਾਂ ਥਾਂ ਬਦੇ ਕੁੱਤੇ ਪਾਲ ਸ਼ਰੀਕਾਂ ਨੇ। ਅੱਜ ਕੱਲ ਮੈਨੂੰ ਸੀਸੇ ਦਾ ਅਹਿਸਾਨ ਵੀ ਝੁਕਣਾ ਪੈਂਦਾ ਨਹੀਂ, ਮੈਨੂੰ ਦੇਖ ਕੇ ਆਪਣੇ ਚਿਹਰੇ ਕੀਤੇ ਲਾਲ ਸ਼ਰੀਕਾਂ ਨੇ। ਆਪਣੀ ਆਈ ਦੇ ਨਾਲ ਸੱਜਣਾ ਉੜਕ ਨੂੰ ਮਰ ਜਾਣਾ ਹੈ, ਆਪਣੀ ਆਈ ਦੇ ਨਾਲ ਸੱਜਣਾ ਉੜਕ ਨੂੰ ਮਰ ਜਾਣਾ ਏ। ਜਸ਼ਨ ਮਨਾਏ ਦੇਖ ਕੇ ਮੇਰੇ ਬੱਗੇਵਾਲ ਸ਼ਰੀਕਾਂ ਨੇ, ਮੇਰੇ ਤਾਈ ਉਸ ਦੀ ਲੋ ਦੀਆਂ ਰਿਸ਼ਮਾਂ ਪਹੁੰਚ ਨਾ ਜਾਣ ਕਿਤੇ, ਚਾਰ ਚੁਫੇਰੇ ਪਰਦਾ ਕੀਤਾ ਦੀਵਾ ਬਾਲ ਸ਼ਰੀਕਾਂ ਨੇ। ਇੰਜ ਵੀ ਸਾਂਝ ਭਿਆਲੀ ਦਾ ਨਾ ਮਤਲਬ ਜਾਣਾ ਅਨਵਰ ਜੀ, ਕਿਉਂ ਰੱਖਿਆ ਏ ਵੰਡ ਵੰਡਾ ਕੇ ਕੱਠਾ ਮਾਲ ਸ਼ਰੀਕਾਂ ਨੇ, ਕੱਠਾ ਮਾਲ ਸ਼ਰੀਕਾਂ ਨੇ। ਅੱਜ ਕੱਲ ਮੈਨੂੰ ਸ਼ੀਸ਼ੇ ਦਾ ਅਹਿਸਾਨ ਵੀ ਝੁਕਣਾ ਪੈਂਦਾ ਨਹੀਂ, ਮੈਨੂੰ ਦੇਖ ਕੇ ਆਪਣੇ ਚਿਹਰੇ ਕੀਤੇ ਲਾਲ ਸ਼ਰੀਕਾਂ ਨੇ। ਖੁਸ਼ਕਿਸਮਤ ਏ ਜਿਸ ਬੰਦੇ ਦਾ ਦੁਸ਼ਮਣ ਹੋਵੇ ਦਾਨਿਸ਼ਮੰਦ, ਮੇਰੀ ਰਾਹ ਵਿਚ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਇਧਰ ਉਧਰ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਥਾਂ ਕੁੱਤੇ ਬਧੇ ਪਾਲ ਸ਼ਰੀਕਾਂ ਨੇ, ਪਾਲ ਸ਼ਰੀਕਾਂ ਨੇ। ਅਨਵਰ ਅਨੀਕ ਸਾਹਿਬ ਨੇ ਇਨ੍ਹਾਂ ਸਤਰਾਂ ਦੇ ਲੇਖਕ ਤੇ ਅੱਜ ਦੀ ਇਹ ਸਵੇਰ ਦੀ ਮਹਿਫਲ 10:17 ਕੋ ਸੈਕਿੰਡ ਹੋਏ ਨੇ। ਪਹਿਲੀਆਂ ਖ਼ਬਰਾਂ ਤੁਸੀਂ ਸੁਣ ਚੁੱਕੇ ਹੋ, ਚਰਨਜੀਤ ਸਿੰਘ ਜੋਗੀ ਸਾਹਿਬ ਦੀ ਜ਼ਬਾਨੀ ਮੇਰੇ ਪਾਸ, ਖ਼ਬਰਾਂ ਨੇ ਇਕ ਆਰਟੀਕਲ ਇਕ ਰਿਪੋਰਟ ਤੇ ਪੰਜਾਬ ਤੋਂ, ਰੀਮਾ ਗੁਗਲਾਨੀ ਜੀ ਖ਼ਬਰਾਂ ਲੈ ਕੇ ਹਾਜ਼ਰ ਹੋਣਗੇ। 12 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ ਪੱਤਰਕਾਰੀ ਦੇ ਬਾਬਾ ਬੋੜ ਸਰਦਾਰ ਜਸਵੀਰ ਸਿੰਘ ਜੀ ਪੱਟੀ ਤੇ ਪੰਜਾਬ ਤੋਂ ਰਣਜੀਤ ਰਾਣਾ ਜੀ ਹਾਜ਼ਰ ਹੋਣਗੇ। ਸਟੂਡੀਓ ਨੰਬਰ 905-813-1320। ਅੱਜ ਅਸੀਂ ਕੱਲਾ ਫਿਰ ਰੇਡੀਓ ਤੇ ਹਾਜ਼ਰ ਹਾਂ, ਕਿਉਂਕਿ ਸਾਡੇ ਕੁਝ ਨਵੇਂ ਬਣ ਰਹੇ ਸਟੂਡੀਓ ਦੇ ਵਿਚ ਸਾਡੇ ਕੁਝ ਇੰਜੀਨੀਅਰ ਲੱਗੇ ਹੋਏ ਨੇ, ਇਸ ਕਰਕੇ ਸਾਡੇ ਟੈਕਨੀਸ਼ੀਅਨ ਉਥੇ ਨੇ। ਮੇਰੀ ਡਿਊਟੀ 12 ਵਜੇ ਤੱਕ ਰਿਹਾ, ਮੈਂ ਬਹੁਤ ਸਾਰਾ ਮਟੀਰੀਅਲ ਇਕੱਠਾ ਕਰਕੇ ਆਪਣੀ ਉਮੀਦ ਦੇ ਨਾਲ ਆਸ ਦੇ ਨਾਲ ਲੈ ਕੇ ਆਇਆ ਕਿ ਆਪ ਜੀ ਨੂੰ ਪਸੰਦ ਆਵੇਗਾ। ਲੋਕਲ ਨੰਬਰ ਨੇ 647-910-1320, ਪੂਰੇ ਕੈਨੇਡਾ ਦੇ ਵਿਚ ਅਮਰੀਕਾ 641-741-1919 ਤੇ ਸੁਣਿਆ ਜਾ ਸਕਦਾ। ਅੱਜ ਰਗਲਾ ਪੰਜਾਬ ਦਾ ਐਪ ਡਾਊਨਲੋਡ ਕੀਤਾ, ਸੀਜੀਐਮਆਰ 1320 AM ਦਾ ਐਪ ਡਾਊਨਲੋਡ ਕੀਤਾ ਤੇ ਤੁਸੀਂ ਉਥੇ ਵੀ ਸੁਣ ਸਕਦੇ ਹੋ। ਖ਼ਬਰਾਂ ਦੇ ਹਿੱਸੇ ਨੂੰ ਸਪਾਂਸਰ ਕਰਨਗੇ ਲੋਟਸ ਫਿਊਨਰਲ ਹੋਮ। ਰੱਬ ਨਾ ਕਰੇ ਜਦੋਂ ਕੋਈ ਪੁਰਾਣੀ ਤੁਰ ਜਾਂਦਾ, ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੋ ਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵਰੈਕਸਟਲ 3-4 ਵਲਕੇਚਨਰ ਦੇ ਵਿਚ ਵੀਰ ਹਰਮਿੰਦਰ ਹੰਸੀ ਅਤੇ ਉਨ੍ਹਾਂ ਦੀ ਟੀਮ ਨੂੰ ਕਾਲ ਕਰ ਸਕਦੇ ਹੋ 647-547-8188। ਹੁਣੇ ਹੁਣੇ ਕਾਲ ਅਰੋਰਾ ਤੋਂ ਸਾਈਟ ਤੋਂ ਵੀ 15 ਕਿਲੋਮੀਟਰ ਦੂਰ ਕ੍ਰਿਸਟਲ ਕਲੀਅਰ ਸੁਣਿਆ ਜਾ ਰਿਹਾ ਸੀ। ਜਮਾਰ 1320 ਰਿਸੀਵ ਕੀਤੀ ਹੈ। ਨੈਗਰਾ ਫਾਲ, ਬਫਲੋ, ਸੈਂਟ ਕੈਥਰਨ, ਬਰਲਿੰਗਟਨ, ਹੈਮਿਲਟਨ, ਮਿਲਟਨ, ਮਿਸੀਸਾਗਾ, ਬਰੈਂਪਟਨ, ਵਾਨ, ਮੇਜਰ ਮੈਕ, ਕਿੰਗ ਸਿਟੀ, ਬੈਰੀਸਾਈਡ, ਸਕਾਰਬਰੋ, ਮਾਰਕਮ, ਪਿਕਰਿੰਗ, ਏਜੈਕਸ, ਗੋਲਫ ਅਤੇ ਇਕ ਹੋਰ ਸ਼ਹਿਰ ਦਾ ਵਾਧਾ ਹੋਇਆ ਕਿ ਅਰੋਰਾ ਤੋਂ ਵੀ 15 ਕਿਲੋਮੀਟਰ ਦੂਰ ਅਸ਼ਨੂ ਕਾਲ ਆਈ ਹੈ ਕਿ ਕ੍ਰਿਸਟਲ ਕਲੀਅਰ ਸਾਊਂਡ ਸੁਣਾਈ ਦੇ ਰਹੀ ਹੈ। ਹੋ ਸਕਦਾ ਕਈਆਂ ਏਰੀਆ ਦੇ ਵਿਚ ਪਹਿਲਾਂ ਕਲੀਅਰ ਸੁਣਾਈ ਦਿੰਦਾ ਹੋਵੇ, ਉਥੇ ਕੜਕੜ ਕਰਦੀ ਹੋਵੇ, ਪਰ ਸਾਡੇ ਇੰਜੀਨੀਅਰ ਰਾਤ ਦੇ ਪ੍ਰੋਗਰਾਮ ਦੀ ਜਿਹੜੀ ਫ੍ਰੀਕੁਐਂਸੀ ਹੈ ਉਤੇ ਵਰਕ ਕਰ ਰਹੇ ਨੇ। ਥੋੜਾ ਜਿਹਾ ਇੰਤਜ਼ਾਰ, ਕੁਝ ਸਵਾਰੀਆਂ ਇਹ ਗੱਡੀ ਚੱਲਣ ਵਾਲੀ ਹੈ ਕਿਉਂਕਿ ਇਹਦਾ ਟੈਸਟਿੰਗ ਪੀਰੀਅਡ ਆਲਮੋਸਟ ਖਤਮ ਹੋ ਰਿਹਾ ਤੇ ਇਹ ਟ੍ਰੇਨ ਜਦੋਂ ਚੱਲ ਜਾਣੀ ਹੈ, ਜਿਨ੍ਹਾਂ ਨੇ ਆਪਣੀਆਂ ਸੀਟਾਂ ਰਿਜ਼ਰਵ ਕਰਵਾ ਲਈਆਂ ਨੇ ਉਨ੍ਹਾਂ ਦੇ ਨਾਮ ਅਸੀਂ ਆਉਣ ਵਾਲੇ ਦਿਨਾਂ ਦੇ ਵਿਚ ਹੋਸਟਾਂ ਦੇ ਪ੍ਰੋਡਿਊਸਰ ਡਾਇਰੈਕਟਰਾਂ ਦੇ ਆਪ ਵੀ ਸਾਂਝੇ ਕਰਾਂਗੇ ਤੇ ਉਹ ਵੀ ਆਪਣੇ ਮਾਧਿਅਮ ਦੇ ਨਾਲ ਆਪਣੇ ਚੋਣ ਵਾਲਿਆਂ ਤੱਕ ਇਨਫਰਮੇਸ਼ਨ ਪਹੁੰਚਾ ਦੇਣਗੇ। ਅਗੇਨ ਨੰਬਰ ਹੈ 303-1515 ਕਿਸੇ ਨੇ ਵੀ ਰੇਡੀਓ ਪ੍ਰੋਗਰਾਮ ਸ਼ੁਰੂ ਕਰਨਾ ਕਾਲ ਕਰ ਸਕਦੇ ਨੇ। ਖ਼ਬਰਾਂ ਦੇ ਸਿਲਸਿਲੇ ਨੂੰ ਕਟਾਰੀਆ ਟੂਰਸ ਐਂਡ ਟਰੈਵਲ ਵੱਲੋਂ ਸਪਾਂਸਰ ਕੀਤਾ ਜਾ ਰਿਹਾ। ਮੈਂ ਰੋਜ਼ ਕਹਿੰਦਾ ਹੁੰਦਾ ਕਿ ਟਿਕਟ ਬੁੱਕ ਕਰਨ ਤੋਂ ਪਹਿਲਾਂ ਆਪਣਾ ਪਾਸਪੋਰਟ ਚੱਕੋ, ਵੈਲਿਡ ਹੈ ਜੇ ਠੀਕ ਹੈ, ਜੇ ਰੀਨਿਊ ਹੋਣ ਵਾਲਾ ਪਹਿਲਾਂ ਰੀਨਿਊ ਕਰਾਓ ਫਿਰ ਟਿਕਟ ਬੁੱਕ ਕਰਾਓ। ਵੀਜ਼ਾ ਜਿਸ ਦੇਸ਼ ਵਿੱਚ ਜਾਣਾ ਉਸਦਾ ਹੈ, ਜੇ ਨਹੀਂ ਹੈ ਤਾਂ ਵੀਜ਼ਾ ਬੁੱਕ ਕਰਵਾਓ ਪਹਿਲਾਂ ਫਿਰ ਟਿਕਟ ਬੁੱਕ ਕਰਵਾਓ। ਟਰਾਂਟੋ ਟੂ ਦਿੱਲੀ 1060 ਰਿਟਰਨ ਮਿਲੇਗੀ ਜੀ, ਟਰਾਂਟੋ ਟੂ ਦਿੱਲੀ 1580, ਟਰਾਂਟੋ ਸ੍ਰੀ ਅੰਮ੍ਰਿਤਸਰ ਸਾਹਿਬ 1285-92 ਤੇ ਰਿਟਰਨ 2340, ਟਰਾਂਟੋ ਟੂ ਕਰਾਚੀ 1190 ਅਤੇ ਰਿਟਰਨ 2100, ਟਰਾਂਟੋ ਟੂ ਇਸਲਾਮਾਬਾਦ 1295 ਰਿਟਰਨ 2070, ਡੋਮਿਨਿਕਨ ਰਿਪਬਲਿਕ 1145 ਤੇ ਮੈਕਸੀਕੋ ਦਾ 1060 ਦਾ ਪੈਕੇਜ ਹੈ। ਓਸੀ ਲਈ ਅਪਲਾਈ ਕਰਨਾ ਕੈਨੇਡੀਅਨ ਸਿਟੀਜ਼ਨ ਸੁਪਰ ਵੀਜ਼ਾ ਟਰੈਵਲ ਇਨਸ਼ੋਰੈਂਸ ਲਈ 8:30 ਤੋਂ ਲੈ ਕੇ ਰਾਤ ਦੇ 11 ਵਜੇ ਤੱਕ 2883 ਡਾਈ ਰੋਡ ਐਟ ਏਅਰਪੋਰਟ ਰੋਡ 4552 ਈਵਨਿੰਗ ਜ਼ਰੂਰ ਤੇ ਕਾਲ ਕਰ ਸਕਦੇ ਹੋ 905-678-1200। ਪ੍ਰੋਗਰਾਮ ਦੇ ਹਿੱਸੇ ਨੂੰ ਸਵੀਟ ਮੈਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਤੋਂ ਸੁਖਰਾਜ ਗਾਂਗੁਲੋ ਸਪਾਂਸਰ ਕੀਤਾ ਜਾ ਰਿਹਾ। 416-679-9999 ਵਤਨ ਪੈਸੇ ਭੇਜਣ ਲਈ ਲੁਧਿਆਣਾ ਟ੍ਰੇਡਿੰਗ ਇੰਕ ਨਾਲ ਰਾਬਤਾ ਕਾਇਮ ਕਰ ਸਕਦੇ ਹੋ। 24 ਘੰਟਿਆਂ ਦੇ ਅੰਦਰ ਤੁਸੀਂ ਆਪਣੇ ਇੰਡੀਆ ਦੇ ਅਕਾਊਂਟ ਵਿਚ ਪੈਸੇ ਦੇਖਣੇ ਨੇ, ਪੈਸੇ ਮੰਗਾਉਣੇ ਨੇ ਤਾਂ ਲੁਧਿਆਣਾ ਟ੍ਰੇਡਿੰਗ ਇੰਕ ਰੇੜਾਸਨ ਤੇ ਮਿਕਲੋਗਲਨ ਦਾ ਏਰੀਆ, ਨੰਬਰ 905-909-5453 ਤੇ ਲੋਪੇਸ਼ ਨੇ ਜੱਗੀ ਅਕਾਊਂਟੈਂਟ ਤੋਂ ਸਰਦਾਰ ਗੁਰਮੀਤ ਸਿੰਘ ਜੱਗੀ ਵੀਰ ਰਾਣਾ ਜੀ ਵੱਲੋਂ ਸਪਾਂਸਰ ਕੀਤੀਆਂ ਗਈਆਂ ਖ਼ਬਰਾਂ 905-677-4444 ਆਲਸੋ ਸਪਾਂਸਰ ਬਾਏ ਸਮੋਸਾ ਸਵੀਟਸ ਐਂਡ ਫੈਕਟਰੀ।
1: Real news, real impact, showing you real world. CJMR 1320, the voice of the city.
0: Akashwani 1320 AM Chawla News Network, tusi sun rahe ho. Canada dark web di khabar charcha de vich hai. Drug network ice vault north ਬੇਨਕਾਬ, 5 ਗ੍ਰਿਫ਼ਤਾਰ। ਕੈਨੇਡਾ ਵਿਚ ਅਪਰਾਧਿਕ ਗਤੀਵਿਧੀਆਂ ਵਿਰੁੱਧ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਯਾਰਕ ਰੀਜਨ ਪੁਲਿਸ ਨੇ ਇਕ ਵੱਡੇ ਡਾਰਕ ਵੈਬ ਡਰੱਗ ਤਸਕਰੀ ਦੇ ਨੈਟਵਰਕ ਨੂੰ ਤਬਾਹ ਕਰ ਦਿੱਤਾ। ਇਸ ਆਪਰੇਸ਼ਨ ਤਹਿਤ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੇ 80 ਤੋਂ ਵੱਧ ਦੋਸ਼ ਲਾਏ ਗਏ ਹਨ। ਪੁਲਿਸ ਮੁਤਾਬਕ ਇਹ ਗਰੁੱਪ ਕੈਨੇਡਾ ਵਿਚ ਡਾਰਕ ਵੈਬ ਰਾਹੀਂ ਨਸ਼ਿਆਂ ਦੀ ਸਪਲਾਈ ਕਰਨ ਵਾਲਾ ਸਭ ਤੋਂ ਵੱਡਾ ਅਤੇ ਸਰਗਰਮ ਨੈਟਵਰਕ ਸੀ। ਉਧਰ ਕੈਨੇਡਾ ਚ ਗੈਰ ਕਾਨੂੰਨੀ ਹਥਿਆਰਾਂ ਦੇ ਤਸਕਰ ਗਰੋਹ ਦਾ ਇਕ ਪਰਦਾਫਾਸ਼ ਹੋਇਆ, ਇਕ ਔਰਤ ਸਮੇਤ 4 ਗ੍ਰਿਫ਼ਤਾਰ। ਕੈਨੇਡਾ ਦੀ ਪੀਲ ਰੀਜਨ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਗ੍ਰੇਟਰ ਟੋਰਾਂਟੋ ਏਰੀਆ GTA ਵਿਚ ਸਰਗਰਮ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇਕ ਨੈਟਵਰਕ ਦਾ ਪਰਦਾਫਾਸ਼ ਕਰ ਦਿੱਤੈ। ਲੰਬੇ ਸਮੇਂ ਤੋਂ ਚੱਲ ਰਹੀ ਗੁਪਤ ਭਾਵ ਅੰਡਰਕਵਰ ਜਾਂਚ ਤੋਂ ਬਾਅਦ ਪੁਲਿਸ ਨੇ ਇਕ ਔਰਤ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਇਸ ਕਾਰਵਾਈ ਦੌਰਾਨ ਪੁਲਿਸ ਨੇ 23 ਗੈਰ ਕਾਨੂੰਨੀ ਹਥਿਆਰ, ਲਗਭਗ 825 ਗ੍ਰਾਮ ਕੋਕੀਨ, 950 ਤੋਂ ਵੱਧ ਜਿਉਂਦੇ ਕਾਰਤੂਸ ਵੀ ਬਰਾਮਦ ਕੀਤੇ ਨੇ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਟੀਫਨ ਪ੍ਰਕਾਸ਼ ਸਿੰਘ ਕੰਸਾਲਾ 24 ਨਿਵਾਸੀ ਸਕਾਰਬਰੋ, ਅਕਸੇ ਸ੍ਰੀਕਾਂਤਨ 24 ਸਾਲ ਨਿਵਾਸੀ ਐਜੈਕਸ ਅਤੇ ਸਮੀ ਸੇਖ 28 ਨਿਵਾਸੀ ਮਿਸੀਸਾਗਾ ਅਤੇ ਜਨੋ ਧਿਆਨਬਰਨ 23 ਨਿਵਾਸੀ ਟੋਰਾਂਟੋ ਕੀਤੀ ਗਈ ਹੈ। ਇਹ ਸਾਰੇ ਮੁਲਜ਼ਮ 20 ਤੋਂ 25 ਸਾਲ ਦੀ ਉਮਰ ਦੇ ਹਨ ਤੇ ਇਨ੍ਹਾਂ ਤੇ ਹਥਿਆਰਾਂ ਦੇ ਕਾਰਤੂਸ ਦੀ ਤਸਕਰੀ ਦੇ ਦੋਸ਼ ਲੱਗੇ ਹਨ। ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੁਸੀਂ ਸੁਣ ਰਹੇ ਹੋ। ਦਸੰਬਰ ਚੋਂ ਕੈਨੇਡਾ ਦੇ ਦੌਰੇ ਤੇ ਆ ਸਕਦੇ ਹਨ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ। ਵਪਾਰਕ ਸਮਝੌਤੇ ਨੂੰ ਦਿੱਤੀ ਜਾਵੇਗੀ ਅੰਤਿਮ ਰੂਪ। ਗੱਲਬਾਤ ਦਾ ਅਗਲਾ ਦੌਰ 5 ਅਕਤੂਬਰ ਨੂੰ ਹੋਵੇਗਾ ਸ਼ੁਰੂ। ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਸਮਾਨਾਂਤਰ ਚੱਲ ਰਹੀਆਂ ਗਤੀਵਿਧੀਆਂ ਦੌਰਾਨ ਬੋਲਦਿਆਂ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜ਼ੋਰ ਦਿੱਤਾ ਕਿ ਭਾਰਤ ਅਤੇ ਕੈਨੇਡਾ ਵਿਚਕਾਰ ਸਬੰਧ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ ਸਾਲ ਦੇ ਅੰਤ ਤੱਕ ਵਪਾਰਕ ਸਮਝੌਤੇ ਤੇ ਪਹੁੰਚਣ ਲਈ ਯਤਨਸ਼ੀਲ ਹਨ। ਕਾਰਨੀ ਨੇ ਕਿਹਾ ਕਿ ਅਸੀਂ ਭਾਰਤ ਨਾਲ ਆਪਣੀ ਵਪਾਰ ਗੱਲਬਾਤ ਵਿਚ ਚੰਗੀ ਤਰੱਕੀ ਕਰ ਰਹੇ ਹਾਂ। ਵਾਈਟ ਹਾਊਸ ਚ ਬਣੇ ਹੈਲੀਪੈਡ ਦਾ ਟਰੰਪ ਵੱਲੋਂ ਉਦਘਾਟਨ, ਮੀਡੀਆ ਤੋਂ ਬਣਾਈ ਦੂਰੀ। ਕੱਲ ਜਦੋਂ CNN ਨੂੰ ਨਿਰਧਾਰਿਤ ਕਵਰੇਜ ਤੋਂ ਰੋਕਿਆ ਗਿਆ ਤਾਂ ABC, CBS, ABS ਅਤੇ ਫੌਕਸ ਨਿਊਜ਼ ਨੇ ਮਿਲ ਕੇ ਟਰੰਪ ਦੇ ਹੈਲੀਪੈਡ ਸਮਾਗਮ ਨੂੰ ਨਾ ਦਿਖਾਉਣ ਦਾ ਵੱਡਾ ਫੈਸਲਾ ਕੀਤਾ ਸੀ। ਟਰੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਵਾਈਟ ਹਾਊਸ ਦੀ ਕਵਰੇਜ ਕਰਨ ਤੋਂ CNN ਨੂੰ ਰੋਕ ਰਹੇ ਹਨ। ਨਿਊਯਾਰਕ ਜਾਣ ਲਈ ਮਰੀਨ 1 ਹੈਲੀਕਾਪਟਰ ਚ ਬੈਠਣ ਤੋਂ ਪਹਿਲਾਂ ਟਰੰਪ ਨੇ ਪੱਤਰਕਾਰਾਂ ਦੇ ਪੁੱਛੇ ਗਏ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ। ਇਸ ਦੀ ਬਜਾਏ ਉਨ੍ਹਾਂ ਨੇ ਇੰਟਰਨੈਟ ਮੀਡੀਆ ਤੇ ਪੋਸਟ ਕੀਤਾ ਕਿ ਅਸੀਂ ਹੁਣੇ ਹੁਣੇ ਬਣੇ ਤੇ ਬਹੁਤ ਖੂਬਸੂਰਤ ਹੈਲੀਪੋਰਟ ਤੋਂ ਆਪਣੀ ਪਹਿਲੀ ਉਡਾਨ ਲਈ ਵਾਈਟ ਹਾਊਸ ਤੋਂ ਨਿਕਲ ਰਹੇ ਹਾਂ। ਇਹ ਟਰੰਪ ਦੀਆਂ ਉਨ੍ਹਾਂ ਕੋਸ਼ਿਸ਼ਾਂ ਨੂੰ ਹੋਰ ਵਧਾਉਣ ਵਰਗਾ ਹੈ ਜਿਹੜੇ ਉਹ ਉਨ੍ਹਾਂ ਦੀਆਂ ਖ਼ਬਰਾਂ ਦੀ ਕਵਰੇਜ ਰੋਕਣ ਲਈ ਲੰਬੇ ਸਮੇਂ ਤੋਂ ਕਰ ਰਹੇ ਹਨ, ਜਿਨ੍ਹਾਂ ਨੂੰ ਉਹ ਇਤਰਾਜ਼ਯੋਗ ਮੰਨਦੇ ਹਨ। ਉਧਰ ਦੱਖਣੀ ਅਫਰੀਕਾ ਦੇ ਪੂਰਬੀ ਬੰਦਰਗਾਹ ਸ਼ਹਿਰ ਡਰਬਨ ਚਲਦੀ ਪਾਰਟੀ ਵਿਚ ਘਰ ਚ ਵੜ ਕੇ ਬੰਦਿਆਂ ਨੇ ਅੰਨੇਵਾਹ ਫਾਇਰਿੰਗ ਕੀਤੀ, ਚਲਾਈਆਂ ਗੋਲੀਆਂ, ਗਰਭਵਤੀ ਮਹਿਲਾ ਸਣੇ 11 ਲੋਕਾਂ ਦੀ ਦਰਦਨਾਕ ਮੌਤ ਹੋਣ ਦੀ ਖ਼ਬਰ ਹੈ। ਸਥਾਨਕ ਮੀਡੀਆ ਮੁਤਾਬਕ ਹਮਲਾਵਰਾਂ ਨੇ ਘਰ ਚ ਮੌਜੂਦ ਸਾਰੇ ਲੋਕਾਂ ਨੂੰ ਜ਼ਬਰਦਸਤੀ ਕਮਰੇ ਚ ਬੰਦ ਕਰ ਦਿੱਤਾ ਅਤੇ ਫਿਰ ਉਨ੍ਹਾਂ ਨੂੰ ਗੋਲੀਆਂ ਮਾਰੀਆਂ। ਇਸ ਤੋਂ ਬਾਅਦ ਉਨ੍ਹਾਂ ਨੇ ਪੀੜਤ ਚੋਂ ਇਕ ਦੀ ਕਾਰ ਨੂੰ ਵੀ ਅੱਗ ਲਾ ਦਿੱਤੀ ਹੈ। ਹਮਲਾਵਰਾਂ ਦੀ ਭਾਲ ਜਾਰੀ ਹੈ। ਪਿਛਲੇ ਹਫ਼ਤੇ ਪਾਕਿਸਤਾਨ ਦੇ ਕੁਹਾਟ ਜ਼ਿਲ੍ਹੇ ਚ ਹੋਏ ਆਤਮਘਾਤੀ ਧਮਾਕੇ ਚੋਂ 870 ਕਿਲੋ ਵਿਸਫੋਟਕ ਦੀ ਵਰਤੋਂ ਕੀਤੀ ਗਈ ਸੀ। ਇਸ ਧਮਾਕੇ ਵਿਚ 16 ਪੁਲਿਸ ਕਰਮਚਾਰੀਆਂ ਸਮੇਤ 21 ਲੋਕ ਮਾਰੇ ਗਏ ਸਨ। ਕੱਟੜਪੰਥੀਆਂ ਨੇ 18 ਸਤੰਬਰ ਨੂੰ ਜੁਮੇ ਦੀ ਨਮਾਜ਼ ਦੌਰਾਨ ਖੈਬਰ ਪਖਤੂਨਵਾ ਸੂਬੇ ਦੇ ਕੁਹਾਟ ਦੇ ਵਿਚ ਇਕ ਮਸਜਿਦ ਨੇੜੇ ਵਿਸਫੋਟ ਨਾਲ ਲੱਦੀ ਗੱਡੀ ਚੋਂ ਧਮਾਕਾ ਕੀਤਾ ਸੀ। ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ਵਿਚ ਲੋਕਾਂ ਦੇ ਧਰਮ ਪਰਿਵਰਤਨ ਲਈ ਦਬਾਅ ਤੇ ਲਾਲਚ ਦੀ ਵਰਤੋਂ ਕਰਨ ਦੇ ਦੋਸ਼ਾਂ ਤਹਿਤ 16 ਵਿਅਕਤੀਆਂ ਵਿਰੁੱਧ FIR ਦਰਜ ਕਰਾਈ ਗਈ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਲੋਕਾਂ ਨੂੰ 1,00,000 ਰੁਪਏ ਅਤੇ 25,000 ਰੁਪਏ ਦੇ ਮਹੀਨਾਵਾਰ ਭੱਤੇ ਦੇ ਨਾਲ ਨਾਲ ਸਿਵਲ ਸੇਵਾਵਾਂ ਵਿਚ ਚੋਣ ਵਾਹੁਣ ਅਤੇ ਹੋਰ ਸਹੂਲਤਾਂ ਦੇ ਵਾਅਦੇ ਕਰਕੇ ਧਰਮ ਪਰਿਵਰਤਨ ਲਈ ਉਕਸਾਇਆ ਜਾ ਰਿਹਾ ਸੀ। ਸ਼ਿਕਾਇਤ ਵਿਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਜਦੋਂ ਲੋਕਾਂ ਨੇ ਧਰਮ ਪਰਿਵਰਤਨ ਕਰਨ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਸ਼ਿਕਾਇਤਕਰਤਾ ਨੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਅਤੇ ਹਿੰਦੂ ਦੇਵੀ ਦੇਵਤਿਆਂ ਦਾ ਅਪਮਾਨ ਕਰਨ ਦਾ ਵੀ ਦੋਸ਼ ਲਾਇਆ। FBI ਅਨੁਸਾਰ 22 ਸਤੰਬਰ ਨੂੰ ਸ਼ਿਪਰਾ ਵਿਚ ਇਕ ਸਮਾਗਮ ਆਯੋਜਿਤ ਕੀਤਾ ਗਿਆ ਸੀ, ਜਿਸ ਵਿਚ ਲਗਭਗ 100 ਤੋਂ 150 ਲੋਕ ਸ਼ਾਮਲ

ਚੋਣ ਕਮਿਸ਼ਨਰ ਦੀ ਪੈਨਲ ਨੂੰ ਇਕ ਵਿਅਕਤੀ ਦੀ ਤਾਨਾਸ਼ਾਹੀ ਵਿਚ ਬਦਲ ਦਿੱਤਾ ਗਿਆ ਅਤੇ ਕਈ ਪਾਰਟੀਆਂ ਨੇ ਉਨ੍ਹਾਂ ਵਿਰੁੱਧ ਮਾਂ ਦੋਸ਼ ਚਲਾ ਕੇ ਤੁਰੰਤ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਉਧਰ ਲੰਡਨ ਤੋਂ ਨਵੀਂ ਦਿੱਲੀ ਆ ਰਹੀ ਉਡਾਨ ਤਕਨੀਕੀ ਖਰਾਬੀ ਕਾਰਨ ਵਾਪਸ ਮੋੜੀ ਪਈ ਹੈ। ਪਾਇਲਟ ਵੱਲੋਂ ਹਵਾ ਵਿਚ ਹੀ ਐਮਰਜੈਂਸੀ ਐਲਾਨ ਦਿੱਤੀ ਗਈ, ਜਿਸ ਤੋਂ ਬਾਅਦ ਏਅਰ ਟ੍ਰੈਫਿਕ ਕੰਟਰੋਲ ਨੇ ਜਹਾਜ਼ ਨੂੰ ਪਹਿਲਾਂ ਦੇ ਆਧਾਰ ਤੇ ਲੈਂਡਿੰਗ ਦੀ ਇਜਾਜ਼ਤ ਦਿੱਤੀ। ਜਹਾਜ਼ ਨੂੰ ਤਕਨੀਕੀ ਜਾਂਚ ਲਈ ਰੋਕ ਲਿਆ ਗਿਆ ਹੈ ਅਤੇ ਇਹ ਲੋੜੀਂਦੀ ਪ੍ਰਵਾਨਗੀਆਂ ਮਿਲਣ ਤੋਂ ਬਾਅਦ ਇਸ ਨੂੰ ਮੁੜ ਸੇਵਾਵਾਂ ਵਿਚ ਸ਼ਾਮਲ ਕੀਤਾ ਗਿਆ ਹੈ। ਜਹਾਜ਼ ਇੰਡੀਗੋ ਦਾ ਤਹਿਤ ਜਾ ਰਿਹਾ। ਪਿਆਰ ਚ ਪਾਗਲ 14 ਸਾਲਾ ਲੜਕਾ ਇਨਕਾਰ ਸਹਿ ਨਹੀਂ ਸਕਿਆ। ਕੁੜੀ ਨੇ ਡੇਟ ਤੇ ਜਾਣ ਤੋਂ ਕੀਤੀ ਨਾ ਤੇ ਫਿਰ ਕੁੜੀ ਨੂੰ ਚਾਕੂ ਮਾਰ ਮਾਰ ਕੇ ਜ਼ਖਮੀ ਕੀਤਾ। ਯੂਨਾਈਟਿਡ ਕਿੰਗਡਮ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ। ਪੁਲਿਸ ਮੁਤਾਬਕ ਯੂਕੇ ਵਿਚ 14 ਸਾਲਾ ਲੜਕੇ ਨੇ ਇਕ ਲੜਕੀ ਤੇ ਦੁਕਾਨ ਦੇ ਅੰਦਰ ਕਈ ਵਾਰ ਚਾਕੂ ਨਾਲ ਹਮਲਾ ਕੀਤਾ। ਦੁਕਾਨਦਾਰ ਨੇ ਵਿਚਕਾਰ ਪੈ ਕੇ ਲੜਕੇ ਨੂੰ ਦੂਰ ਰਹਿਣ ਖਿੱਚਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਲੜਕੇ ਨੇ ਦੁਕਾਨਦਾਰ ਦੀ ਪਿੱਠ ਤੇ ਵੀ ਚਾਕੂ ਮਾਰਿਆ। ਇਸੇ ਵਿਚਕਾਰ ਲੜਕੀ ਦੁਕਾਨ ਤੋਂ ਬਾਹਰ ਨਿਕਲ ਕੇ ਮਦਦ ਮੰਗਣ ਵਿਚ ਕਾਮਯਾਬ ਗਈ। ਲੜਕਾ ਘਟਨਾ ਸਥਾਨ ਤੋਂ ਭਾਵੇਂ ਭੱਜ ਗਿਆ ਪਰ ਕੁਝ ਹੀ ਦੇਰ ਬਾਅਦ ਅਧਿਕਾਰੀਆਂ ਨੇ ਫੜ ਲਿਆ। ਉਸ ਦੀ ਜੀਨਸ ਦੀ ਜੇਬ ਵਿਚ ਇਕ ਚਾਕੂ ਬਰਾਮਦ ਹੋਇਆ ਤੇ ਉਸ ਨੂੰ ਹੁਣ ਗ੍ਰਿਫ਼ਤਾਰ ਕਰ ਲਿਆ ਗਿਆ। ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਇਕ ਵੱਡੀ ਲੰਡਨ ਤੋਂ ਹੀ ਖ਼ਬਰ ਵੱਡੀ ਆ ਰਹੀ ਹੈ ਕਿ ਡਿਆਇਨਾ ਚਰਚ ਲੇਡੀ ਜਿਹੜੀ ਹੈ ਦੀ ਮੌਤ ਤੋਂ ਖੁਸ਼ ਸਨ ਚਾਰਲਸ। ਇਕ ਕਿਤਾਬ ਆਈ ਹੈ, ਕਿਤਾਬ ਚ ਦਾਅਵਾ ਕੀਤਾ ਗਿਆ। ਕੀ ਦਾਅਵਾ ਕੀਤਾ ਗਿਆ? ਬ੍ਰਿਟੇਨ ਦੇ ਵਿਚ ਵਿਵਾਦ ਛਿੜਿਆ ਹੋਇਆ ਹੈ। ਕਿਤਾਬ ਚੋਂ ਆਖਿਰ ਕੀ ਹੈ ਇਹ ਤੁਹਾਨੂੰ ਸਾਂਝਾ ਕਰਦੇ ਹਾਂ। ਪ੍ਰੋਗਰਾਮ ਦੇ ਨਾਲ ਜੁੜੇ ਰਹਿਣਾ ਤੇ ਅਗਲੀ ਇਕ ਰਿਪੋਰਟ ਹੈ ਜੇ ਟਾਈਮ ਲੱਗਾ ਤਾਂ ਮੰਚ ਇਕ ਰੂਪ ਦੋ ਸ਼ਾਂਤੀ ਦੂਤ ਤੋਂ ਤਬਾਹੀ ਦੀ ਧਮਕੀ ਤੱਕ। ਮੰਚ ਇਕੋ ਹੈ, ਰੂਪ ਦੋ ਕਦੇ ਨੇ ਦੁਨੀਆਂ ਦੇ ਥਾਣੇਦਾਰ ਟਰੰਪ ਦੇ ਭਾਸ਼ਣ ਦੇ ਮਾਇਨੇ ਬੜੇ ਜ਼ਬਰਦਸਤ ਨੇ। ਜੇ ਤੁਸੀਂ ਇਸ ਨੂੰ ਸੁਣਨਾ ਚਾਹੋਗੇ ਤਾਂ ਵੀ ਪ੍ਰੋਗਰਾਮ ਦੇ ਨਾਲ ਜੁੜੇ ਰਹਿਣਾ। ਜਿੱਥੇ ਆਪ ਸੁਣ ਰਹੇ ਹੋ ਬਰਾਏ ਕਰਮ ਬਰਾਏ ਮਿਹਰਬਾਨੀ ਆਪਣੇ ਵਰਗੇ ਦੋਸਤਾਂ ਮਿੱਤਰਾਂ ਨੂੰ ਵੀ ਇਸ ਪ੍ਰੋਗਰਾਮ ਦੇ ਬਾਰੇ ਦੱਸ ਦਵੋ, ਤੈ ਦਿਲ ਤੋਂ ਧੰਨਵਾਦੀ ਹੋਵਾਂਗੇ। ਤੇ ਜਿਹੜੇ ਸਾਨੂੰ ਫੀਡਬੈਕ ਦੇ ਰਹੇ ਨੇ, ਜਿਵੇਂ ਪਹਿਲੀ ਕਾਲ ਸਾਨੂੰ ਨਾਇਗਰਾ ਫਾਲ ਤੋਂ ਆਈ, ਸਾਡੇ ਵੀਰ ਰਾਣਾ ਜੀ ਨੇ ਬਹੁਤ ਦੂਰ ਬਫਲੋ ਤੋਂ ਕਾਲ ਕੀਤੀ, ਸੈਂਟ ਕੈਥਰੀਨ, ਬਰਲਿੰਗਟਨ, ਹੈਮਿਲਟਨ ਔਰ ਨਾਲ ਦੀ ਨਾਲ ਮਿਲਟਨ, ਮਿਸੀਸਾਗਾ, ਬਰੈਂਪਟਨ, ਵੌਨ, ਮੇਜਰ ਮੈਕ, ਕਿੰਗ ਸਿਟੀ, ਬੈਰੀਸਾਈਡ, ਸਕਾਰਬਰੋ, ਮਾਰਕਮ, ਪਿਕਰਿੰਗ, ਏਜੈਕਸ, ਗੋਲਫ, ਅਰੋੜਾ ਸਾਈਡ ਤੋਂ ਵੀ 15 ਕਿਲੋਮੀਟਰ ਦੂਰ। ਹੁਣੇ ਹੀ ਅਰਸ਼ਨ ਦੱਸਿਆ ਕਿ ਕਾਲ ਆਈ ਹੈ। ਕੁਝ ਰਿਊਮਰਸ ਸਾਡੇ ਸੀ ਜਮਾਰ 1320 ਦੀ ਨਵੀਂ ਮੈਨੇਜਮੈਂਟ ਨੂੰ ਲੈ ਕੇ ਮਾਰਕੀਟ ਦੇ ਵਿਚ ਲੋਕਾਂ ਦੇ ਵਿਚ ਹਨ। ਮੈਂ ਬੇਨਤੀ ਕਰਾਂ ਕਿ ਆਪਣੇ ਦਿਮਾਗ ਦਾ ਇਸਤੇਮਾਲ ਕਰੋ। ਇਹ ਸੂਰਜ 70 ਵਰੇ ਚੜਿਆ ਸੀ ਤੇ ਕੁਝ ਕਾਰਨਾਂ ਕਰਕੇ ਇਹ 31 ਦਸੰਬਰ 2025 ਨੂੰ ਆਫ ਏਅਰ ਹੋਇਆ ਤੇ ਹੁਣ ਬਕਾਇਦਾ ਇਹਦੇ ਕਾਨੂੰਨੀ ਨੁਕਤੇ ਨਿਗਾਹ ਜਿਹੜੇ ਰੂਲ ਐਂਡ ਰੈਗੂਲੇਸ਼ਨ ਨੂੰ ਫਾਲੋ ਕਰਦੇ ਹਾਂ CJMR 1320 AM ਨੂੰ। ਇਥੋਂ ਦੇ ਕਾਨੂੰਨ ਦੇ ਮੁਤਾਬਕ ਜਿਹੜੀ ਹੈ, ਨਿਯਮਾਂ ਦੇ ਮੁਤਾਬਕ ਜਿਹੜੀ ਹੈ ਪਰਮਿਸ਼ਨ ਮਿਲੀ ਹੈ। ਅਦਰਵਾਈਜ਼ ਇਹ ਵਾਕੀ ਟਾਕੀ ਸੈੱਟ ਨਹੀਂ ਹੈ, ਚਿੜੀ ਚੂ ਨਹੀਂ ਕਰ ਸਕਦੀ ਕੈਨੇਡਾ ਦੇ ਲਾਅ ਦੇ ਮੁਤਾਬਕ। ਰੂਲ ਐਂਡ ਰੈਗੂਲੇਸ਼ਨ ਨੂੰ ਅਸੀਂ ਫਾਲੋ ਕਰਦੇ ਹੋਏ ਇਸ ਨੂੰ ਆਨ ਏਅਰ ਲੈ ਕੇ ਆਏ ਹਾਂ। ਇਹ ਠੀਕ ਹੈ ਕਿ ਕਈਆਂ ਨੂੰ ਸ਼ਾਇਦ ਚੰਗਾ ਲੱਗਾ, ਕਈਆਂ ਨੂੰ ਨਹੀਂ ਚੰਗਾ ਲੱਗਾ, ਪਰ ਕੱਲ ਮੇਰੇ ਇੱਕ ਬਹੁਤ ਹੀ ਸਾਡੀ ਕਮਿਊਨਿਟੀ ਦੇ ਇੱਕ ਬਹੁਤ ਵੈਲ ਨੋਨ ਸ਼ਖਸੀਅਤ ਜੋੜੀ ਦੇ ਨਾਲ ਬੈਠ ਕੇ ਗੱਲਬਾਤ ਹੋ ਰਹੀ ਸੀ ਤਾਂ ਉਨ੍ਹਾਂ ਨੇ ਜਦੋਂ ਇਸ ਰੂਮਰ ਬਾਰੇ ਦਸਿਆ, ਜਦੋਂ ਫਿਰ ਤਸਵੀਰ ਦਾ ਦੂਜਾ ਪਾਸਾ ਤੇ ਫਿਰ ਉਨ੍ਹਾਂ ਦਾ ਹਾਸਾ ਹੀ ਨਹੀਂ ਰੁਕਿਆ। ਦੁਸ਼ਮਣ ਦਾਨਸ਼ਵਰ ਹੋਣਾ ਚਾਹੀਦਾ ਹੈ। ਰੂਮਰਸ ਫੈਲਾਉਣ ਵਾਲੇ ਜਿਹੜੇ ਨੇ ਉਨ੍ਹਾਂ ਤੋਂ ਸਾਵਧਾਨ ਰਹੋ, ਸੁਚੇਤ ਰਹੋ, ਸਿੱਧੀ ਗੱਲ ਕਰ ਲਓ ਸਾਡੇ ਨਾਲ। ਜਦੋਂ ਤੁਸੀਂ ਸਾਡੇ ਕੋਲ ਸੁਣੋਗੇ, ਸਾਡਾ ਸਾਈਡ ਸੁਣੋਗੇ, ਤਸਵੀਰ ਦੇ ਦੋ ਪਾਸੇ ਹੁੰਦੇ ਨੇ, ਇੱਕ ਨਹੀਂ ਹੁੰਦਾ। ਤਸਵੀਰ ਦੇ ਦੋ ਪਹਿਲੂ ਹੁੰਦੇ ਨੇ, ਇੱਕ ਨਹੀਂ ਹੁੰਦਾ। ਖੈਰ, ਅਸੀਂ ਆਪਣੇ ਚਾਲੇ ਚੱਲਦੇ ਜਾ ਰਹੇ ਹਾਂ ਜੀ। ਤੁਹਾਡਾ ਪਿਆਰ, ਤੁਹਾਡਾ ਮੁਹੱਬਤ, ਤੁਹਾਡਾ ਸਤਿਕਾਰ, ਤੁਹਾਡੇ ਵੱਲੋਂ ਜਿੱਤਾ ਹੋਇਆ ਜੋ ਵੀ ਫਤਵਾ ਪ੍ਰਵਾਨ ਹੈ। ਜਿਹੜੇ ਵੀਰ ਇਸ ਸਟੇਸ਼ਨ ਤੇ ਰੇਡੀਓ ਪ੍ਰੋਗਰਾਮ ਸ਼ੁਰੂ ਕਰਨ ਦਾ ਮਨ ਬਣਾ ਚੁੱਕੇ ਨੇ, ਉਹ ਆਪਣਾ ਕੰਟਰੈਕਟ ਸਾਈਨ ਕਰ ਚੁੱਕੇ ਨੇ, ਉਹ ਆਪਣੀ ਸੀਟ ਮਲ ਚੁੱਕੇ ਨੇ, ਕਿਉਂਕਿ ਹੁਣ ਟੈਸਟੀ ਪੀਰੀਅਡ ਬਹੁਤ ਲੰਬਾ ਤੇ ਚੱਲਣਾ ਨੀ। ਆਲਮੋਸਟ ਸਾਡੇ ਇੰਜੀਨੀਅਰ ਲੱਗੇ ਹੋਏ ਨੇ ਕੱਲ ਫੇਰ, ਜੋ ਤਕਨੀਕੀ ਕਾਰਨਾਂ ਕਰਕੇ ਜਿਹੜਾ ਇੱਕ ਪਾਰਟ ਸਾਨੂੰ ਚਾਹੀਦਾ ਸੀਗਾ, ਜਦੋਂ ਉਨ੍ਹਾਂ ਨੇ ਹਰੀ ਝੰਡੀ ਦੇ ਦਿੱਤੀ ਤੇ ਫਿਰ ਇਹ ਟ੍ਰੇਨ ਜਿਹੜੀ ਹੈ ਰਿੜ ਪੈਣੀ ਹੈ। ਇਸ ਤੋਂ ਪਹਿਲਾਂ ਕਿ ਤੁਸੀਂ ਉਨ੍ਹਾਂ ਰੂਮਰਸ ਦੇ ਹੇਠ ਆ ਕੇ ਤੇ ਆਪਣਾ ਸਮਾਂ ਗਵਾ ਲਵੋ, ਟਾਈਮ ਲੰਘਾ ਲਵੋ, ਦੁਚਿੱਤੀ ਚ ਨਾ ਪਾਓ, ਖੁੱਲ੍ਹ ਕੇ ਮੈਦਾਨ ਦੇ ਵਿਚ ਆਉਣਾ ਚਾਹੋ। ਜੀ ਸਦਕੇ ਹੈ, ਅੱਜ ਸਮਾਂ ਤੁਹਾਡੇ ਖੁੱਲ੍ਹਾ ਹੈ। 416-716-7394-1671-6-7794 ਤੇ ਲਓ ਫਿਰ ਕੁਝ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਹਿਬ ਨਾਲ ਕਰਾਂਗੇ ਗੱਲਬਾਤ। ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।

0: You're listening to CNN Toronto, Chawla News Network Toronto.
1: ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਹਨ ਜੀ ਰੰਗਲਾ ਪੰਜਾਬ ਦੇ ਪ੍ਰਾਊਡ ਸਪਾਂਸਰਾਂ ਦੇ ਵਿੱਚ ਸ਼ਾਮਲ ਕੈਲਡਨ ਸਬਜ਼ੀ ਫਾਰਮ ਜਿੱਥੇ ਤੁਹਾਨੂੰ ਤਾਜ਼ੀਆਂ ਸਬਜ਼ੀਆਂ ਉਨ੍ਹਾਂ ਦੇ ਖੇਤਾਂ ਵਿਚ ਜੋ ਖੁਦ ਮਿਹਨਤ ਕਰਕੇ ਸਾਰਾ ਪਰਿਵਾਰ ਸਾਰੇ ਉਨ੍ਹਾਂ ਦੇ ਜਿਹੜੇ ਸਾਥੀ ਉਗਾਉਂਦੇ ਨੇ ਬੀਜਦੇ ਨੇ ਬੀਜ ਤਿਆਰ ਕੀਤਾ ਜਾਂਦਾ ਫਿਰ ਸਬਜ਼ੀ ਬੀਜੀ ਜਾਂਦੀ ਹੈ ਲੌਕੀ ਮੂਲੀਆਂ ਕੱਦੂ ਘੀਆ ਤੋਰੀ ਹਰੀਆਂ ਮਿਰਚਾਂ ਬਤਾਉ ਵਨ ਸੁਵੰਨੇ ਸਰੋਂ ਦਾ ਸਾਗ ਬਣਾਇਆ ਮੱਕੀ ਦੀ ਰੋਟੀ ਨਾਲ ਤੁਸੀਂ ਘਰ ਲਿਆ ਕੇ ਬਣਾਉਣਾ ਤੁਹਾਡੀ ਮਰਜ਼ੀ ਹੈ ਤੰਦੂਰ ਫੋਲਡਿੰਗ ਬੈਡ ਨਵਾਰੀ ਪਲੰਘ ਸਾਈਕਲ ਪਿੱਤਲ ਸਟੀਲ ਸਰਬਲੋ ਮਿੱਟੀ ਕੱਚ ਦੇ ਹਰ ਤਰ੍ਹਾਂ ਦੇ ਬਰਤਨ ਤੋਂ ਇਲਾਵਾ ਢੇਰ ਸਾਰੀ ਗਰੋਸਰੀ ਤੇ ਬਚਤ ਕਰਨ ਲਈ 12050 ਏਅਰਪੋਰਟ ਰੋਡ ਏਅਰਪੋਰਟ ਤੇ ਮੇਫੀਲਡ 905-840-9000 ਤੇ ਕਾਲ ਕਰ ਸਕਦੇ ਹੋ ਹੋਲਸੇਲ ਦੀਆਂ ਕੀਮਤਾਂ ਤੇ ਸਮੋਸਾ ਨਮਕੀਨ ਤੁਸੀਂ ਖਰੀਦਣਾ ਚਾਹੁੰਦੇ ਹੋ ਮਠਿਆਈ ਤਿਆਰ ਕਰਾਉਣੀ ਹੈ ਕਹਿ ਕੇ ਆਪਣੇ ਮਨ ਭਾਉਂਦੀ ਵਿਆਹ ਸ਼ਾਦੀਆਂ ਲਈ ਭਾਜੀ ਲੈਣੀ ਹੈ ਜਾਂ ਤੁਸੀਂ ਹੋਲਸੇਲ ਦੀਆਂ ਕੀਮਤਾਂ ਤੇ ਮਠਿਆਈਆਂ ਲੈਣੀਆਂ ਨੇ ਤਾਂ ਸਮੋਸਾ ਸਵੀਟਸ ਐਂਡ ਫੈਕਟਰੀ ਨੇ ਤਿਆਰੀਆਂ ਵਿੜ ਦਿੱਤੀਆਂ ਨੇ ਦੀਵਾਲੀ ਦੀਆਂ 1850 ਆਲਬੀ ਰੋਡ ਨੰਬਰ 6 ਟੋਬੀਕੋ 10970 ਏਅਰਪੋਰਟ ਰੋਡ 10615 ਬਰੈਮਲੀ ਰੋਡ ਨੰਬਰ 416 213 11 ਪੈਣ ਟਰੱਕਾਂ ਦੀ ਤਸੱਲੀਬਖਸ਼ ਮੁਰੰਮਤ ਕਰਨ ਲਈ ਤੁਸੀਂ ਫੇਅਰ ਪ੍ਰਾਈਜ਼ ਟਰੱਕ ਰਿਪੇਅਰ ਸੈਂਟਰ ਇੰਜਨ ਟਰਾਂਸਮਿਸ਼ਨ ਰੀਬਲ ਡੀਪੀਐਫ ਕਲੀਨਿੰਗ ਰਿਪੇਅਰ ਇਲੈਕਟ੍ਰੀਕਲ ਰਿਪੇਅਰ ਸਾਫਟਵੇਅਰ ਸੋਲੂਸ਼ਨ ਏ ਟੂ ਜੈਡ ਸਰਵਿਸ ਲਈ 14 ਵਰ੍ਹਿਆਂ ਦਾ ਐਕਸਪੀਰੀਅੰਸ ਲੈ ਕੇ ਵੀਰ ਸੁੱਖਾ ਢੇਸੀ ਤੇ ਹੈਪੀ ਬੜਿਆਲ ਜੀ ਹਾਜ਼ਰ ਨੇ ਵਨ ਗੁੱਡ ਮਾਰਕ ਪਲੇਸ ਈ ਟੋਬੀਕੋ 647-9957 ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ ਕਹਿੰਦੇ ਨੇ ਕਿ ਟ੍ਰੈਫਿਕ ਦੀ ਉਲੰਘਣਾ ਹੋਣ ਦੀ ਸੂਰਤ ਵਿਚ ਜੇਕਰ ਤੁਹਾਨੂੰ ਟਿਕਟ ਮਿਲ ਗਈ ਹੈ ਪ੍ਰੋਪਰ ਪੈਰਵਾਈ ਲਈ 416-716-34 ਕਾਰਡ ਮਾਲਟਨ ਦੇ ਵਿਚ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ ਰੈਡੋ ਰੋਲਸ ਦੀਆਂ ਘੜੀਆਂ ਦਾ ਖਜ਼ਾਨਾ ਕੰਗਣ ਕੜੇ ਝੁਮਕੇ ਵਾਲੀਆਂ ਜਿਹੜਾ ਆਊਟਸਾਈਡ ਖੂਬਸੂਰਤ ਗਹਿਣਾ ਗੱਟਾ ਲੈਣ ਲਈ ਅਸ਼ੋਕ ਜੁਲਰ 905-671-4290 ਟਾਪ ਚਾਈਸ ਇਲੈਕਟ੍ਰੋਨਿਕ 16 ਇੰਟਰਮੋਲ ਡਰਾਈਵ ਬਰੈਮਟਨ ਦੇ ਵਿਚ ਵਾਕਿਆ ਨੇ 546 ਹਾਈਵੇ 6 ਨਾਰਥ ਗੋਲਫ ਦੇ ਵਿਚ ਨੇ ਫਰਿੱਜ ਸਟੋਵ ਡਿਸ਼ ਵਾਸ਼ਰ ਵਾਸ਼ਰ ਡਰਾਈਜ਼ ਹਾਈ ਐਂਡ ਦੇ ਅਪਲਾਈਸਿਸ ਲੈ ਕੇ ਆਉਣ ਲਈ ਟਾਪ ਚੋਇਸ ਨੰਬਰ 905-799-0045 ਤੇ ਕੁਆਲਿਟੀ ਦਾ ਫਰਨੀਚਰ ਵੀ ਤੁਸੀਂ ਲੈ ਸਕਦੇ ਹੋ ਫਾਈਨੈਂਸਿੰਗ ਆਨ ਦੀ ਸਪੋਟ ਡਿਲੀਵਰੀ ਆਨ ਟਾਈਮ ਐਚ ਕੇ ਮੂਵਰਸ ਐਂਡ ਸਟੋਰੇਜ਼ ਰੈਜੀਡੈਂਸ਼ੀਅਲ ਕਮਰਸ਼ੀਅਲ ਲੌਂਗ ਡਿਸਟੈਂਸ ਲੇਬਰ ਕੱਲੀ ਚਾਹੀਦੀ ਹੈ ਜੰਕ ਰਿਮੂਵ ਕਰਾਉਣਾ ਸਪੈਸ਼ਲ ਮੂਵੀ ਪੈਕਿੰਗ ਸਰਵਿਸ ਕਾਰਗੋ ਸਰਵਿਸ ਸਟੋਰੇਜ ਸਰਵਿਸ ਦੇ ਨਾਲ ਪੂਰੇ ਆਲ ਓਵਰ ਕੈਨੇਡਾ ਦੇ ਵਿਚ ਆਪਣਾ ਕੀਮਤੀ ਸਮਾਨ ਮੁਰੂਮ ਕਰਨ ਲਈ ਐਚ ਕੇ ਮੂਵਰਸ ਐਂਡ ਸਟੋਰੇਜ ਦੇ ਵੀਰ ਹਰਮਿੰਦਰ ਹੈਰੀ ਜੀ ਨੂੰ 140 ਐਡਵਾਂਸ ਯੂਨਿਟ ਨੰਬਰ 10 ਮਿਲ ਸਕਦੇ ਹੋ 416-524-6004-416-524-6704 ਅਜੈਬ ਸਿੰਘ ਸਹੋਤਾ ਜੀ ਫਾਰਮਰ ਵਰਕਰ ਜਿਹੜੇ ਨੇ ਉਹ ਬਰੈਮਟਨ ਮਾਲਟਨ ਮਿਲਟਨ ਕੈਲਡਨ ਮਿਸੀਸਾਗਾ ਚੋਂ ਪਿਕ ਕਰਦੇ ਨੇ ਖੇਤਾਂ ਵਿਚ ਜਾ ਕੇ ਕੰਮ ਕਰਨਾ ਸ਼ਾਮ ਨੂੰ ਘਰੇ ਵਾਪਸ ਆਉਂਦੇ ਸਮੇਂ ਤੁਹਾਡੀ ਮਿਹਨਤ ਦੇ ਪੈਸੇ ਡੇਲੀ ਵੀ ਲੈ ਸਕਦੇ ਹੋ ਅਜੈਬ ਸਿੰਘ ਸਹੋਤਾ 416-561-8882 ਸਾਡੇ ਸ਼ਹਿਰ ਦੇ ਵਿਚ ਅਨਾਜ ਮੰਡੀ ਖੁੱਲ ਗਿਆ ਤੇ ਉਨ੍ਹਾਂ ਦੀ ਗ੍ਰੈਂਡ ਓਪਨਿੰਗ ਸੇਲ ਅਜੇ ਵੀ ਚੱਲ ਰਹੀ ਹੈ ਤੁਸੀਂ ਸੇਵਿੰਗ ਕਰਨਾ ਚਾਹੁੰਦੇ ਹੋ ਢੇਰ ਸਾਰੇ ਡਾਲਰ ਬਚਾਉਣਾ ਚਾਹੁੰਦੇ ਹੋ ਤਾਂ 6141 ਮੇਫੀਲਡ ਰੋਡ ਜੋਨਲ 42A ਦੇ ਵਿਚ ਜਾ ਸਕਦੇ ਹੋ ਗਰੋਸਰੀ ਦੀ ਬਚਤ ਕਰਨ ਲਈ ਵਧੀਆ ਕੁਆਲਿਟੀ ਗਰੋਸਰੀ ਖਰੀਦਣ ਵਾਸਤੇ 905-928-8557 ਤੇ ਕਾਲ ਕੀਤਾ ਜਾ ਸਕਦਾ ਗੱਲਬਾਤ ਕਰਾਂਗੇ ਸਰਦਾਰ ਜਸਬੀਰ ਸਿੰਘ ਜੀ ਪੱਟੀ ਸਾਹਿਬ ਦੇ ਨਾਲ ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਆਲਿੰਕ ਟਰੈਵਲ ਵੱਲੋਂ ਸੂਚਨਾ ਹੈ ਕਿ ਤੁਸੀਂ ਜੇਕਰ ਇਨ੍ਹਾਂ ਦਿਨਾਂ ਦੇ ਵਿਚ ਟੋਰਾਂਟੋ ਟੂ ਦਿੱਲੀ ਵਨ ਵੇ ਲੈਣਾ ਤਾਂ 1080 ਅਕਤੂਬਰ ਐਂਡ ਨਵੰਬਰ ਮੰਥ ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ ਵਨ ਵੇ 1360 ਤੇ 2 ਲਗੇਜ ਦੇ ਨਾਲ ਤੁਹਾਨੂੰ ਇਹ ਕੀਮਤ ਮਿਲੀ ਜਾਵੇਗੀ ਇਸ ਤੋਂ ਇਲਾਵਾ ਈ ਵੀਜ਼ਾ ਸਰਵਿਸ ਲੈਣਾ ਚਾਹੁੰਦੇ ਹੋ 7 ਡਰਾਈਵ ਨੰਬਰ ਟੂ ਕਾਲ ਦਵਿੰਦਰ ਜੀ 905-457-1100 ਤੇ ਕਾਲ ਕੀਤੀ ਜਾ ਸਕਦੀ ਹੈ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ
2: ਹੁਣ ਹੋਵੇਗੀ ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਤੇ ਗੱਲਬਾਤ ਅੰਮ੍ਰਿਤਸਰ ਤੋਂ ਸਰਦਾਰ ਜਸਵੀਰ ਸਿੰਘ ਭੱਟੀ ਹੁਣਾਂ ਦੇ ਨਾਲ ਸਰਦਾਰ
1: ਜਸਵੀਰ ਸਿੰਘ ਵੈਲਕਮ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਤੁਸੀਂ ਇਸ ਵਕਤ ਸੁਣ ਰਹੇ ਹੋ ਔਰ ਤੁਹਾਡੀਆਂ ਲਾਈਨਾਂ ਫਲੈਸ਼ ਹੋ ਰਹੀਆਂ ਨੇ ਜਦੋਂ ਮੈਂ ਬੋਲ ਰਿਹਾ ਸੀ ਮੈਨੂੰ ਲੱਗਦਾ ਕਿ ਟੈਲੀਵਿਜ਼ਨ ਬਾਰੇ ਜਿਹੜੇ ਵੀਰ ਨੇ ਉਹ ਕਰ ਰਹੇ ਹੋਣਗੇ ਕਿਉਂਕਿ ਜਿਵੇਂ ਸਾਡਾ ਨਵਾਂ ਟਾਵਰ ਮੂਵ ਹੋਇਆ ਮੈਂ ਕੈਪਟਨ ਬਲ ਸਾਹਿਬ ਦਾ ਉਹਨਾਂ ਦੀ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਚਟਾਨ ਵਾਂਗੂ ਖੜੇ ਨੇ ਸਾਡੇ ਨਾਲ ਯਾਰੀ ਜੱਟ ਦੀ ਤੂਹ ਦਾ ਮੋਸ਼ਾ ਕਦੇ ਨਾ ਵਿਚਾ ਲਿਓ ਟੁੱਟ ਦੀ ਟਾਵਰ ਵੱਡਾ ਹੁੰਦਾ ਟਰਾਂਸਮਿਸ਼ਨ ਤੇ ਬਹੁਤ ਤੁਸੀਂ ਜਿੱਥੋਂ ਮਰਜ਼ੀ ਲੈ ਲਓ ਉਹਦੀ ਵੱਡੀ ਗੱਲ ਨਹੀਂ ਪਰ ਟਾਵਰ ਮੂਵ ਕਰਨ ਦੇ ਵਿਚ ਟਾਵਰ ਦੀ ਜਿਹੜੀ ਸਾਡੀ ਸਾਥ ਦੇਣ ਦੇ ਵਿਚ ਬਹੁਤ ਵੱਡਾ ਯੋਗਦਾਨ ਦਿੱਤਾ ਉਨ੍ਹਾਂ ਨੇ ਧੰਨਵਾਦੀ ਆ ਜੀ ਕੈਪਟਨ ਸਾਹਿਬ ਦਾ ਤੇ ਉਨ੍ਹਾਂ ਦੀ ਸਾਰੀ ਟੀਮ ਦਾ ਉਨ੍ਹਾਂ ਦੇ ਸਾਥੀਆਂ ਦਾ ਤੇ ਲਓ ਹੁਣ ਪੱਟੀ ਸਾਹਿਬ ਨਾਲ ਕਰਾਂਗੇ ਗੱਲਬਾਤ ਸਟੂਡੀਓ ਦਾ ਨੰਬਰ 905-813-1320 ਅਸੀਂ ਸਾਡਾ ਪ੍ਰੋਗਰਾਮ ਅੱਜ ਕੱਲਾ ਰੇਡੀਓ ਤੇ ਹੋਵੇਗਾ ਕਿਉਂਕਿ ਅਰਸ਼ ਉਸ ਸਟੂਡੀਓ ਦੇ ਵਿਚ ਜੋ ਕੁਝ ਵੀ ਟਾਵਰ ਤੇ ਚੱਲ ਰਿਹਾ ਉਥੇ ਫਿਰ ਇੰਜੀਨੀਅਰ ਦੀ ਟੀਮ ਦੇ ਨਾਲ ਲੱਗੇ ਹੋਏ ਨੇ ਤੇ ਮੈਂ ਧੰਨਵਾਦੀ ਆ ਜਿਹੜੇ ਵੀਰ ਨੇ ਅੱਜ ਸਾਨੂੰ ਅਰੋਰਾ ਸਾਈਡ ਤੋਂ ਕਾਲ ਕਰਕੇ ਦੱਸਿਆ ਜੀ ਇਧਰ ਵੀ ਕਿਸ ਤਰ੍ਹਾਂ ਕਲੀਅਰ ਸੁਣ ਰਿਹਾ ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਪਟੀ ਸਾਹਿਬ ਵੈਲਕਮ ਸਵਾਗਤ ਹੈ ਜੀ ਇਹਨੂੰ ਸਤਿ ਸ੍ਰੀ ਅਕਾਲ ਅੱਜ ਰੇਡੀਓ ਤੇ ਚੱਲਣਾ ਪਟੀ ਸਾਹਿਬ ਲਿੰਕ ਇਸ ਕਰਕੇ ਨਹੀਂ ਆਇਆ ਮੈਂ ਜੀ ਦੇਖੋ ਚਲੋ ਕੋਈ ਨੀ ਪਟੀ ਸਾਹਿਬ ਚੱਲਦਾ ਰੇਡੀਓ ਤੇ ਗੱਲਬਾਤ ਆਪਾਂ ਰੇਡੀਓ ਬੇਸ ਜਿਆਦਾ ਆਪਣਾ ਹਾਂਜੀ ਲੈ ਜੀ ਚਾਵਲਾ ਚਾਵਲਾ ਹੋਈ ਪਈ ਆ ਜੀ ਹੈ ਚਾਵਲਾ ਮਾਮਲਾ ਘਮਸਾਨ ਜਿਹੜਾ ਪੂਰਾ ਜ਼ੋਰਾਂ ਸ਼ੋਰਾਂ ਤੇ ਹੈ ਅੱਛਾ ਇਸ ਸਾਰੇ ਦੇ ਵਿਚ ਇਹ ਸਾਡੇ ਬੁੱਧੀਜੀਵੀ ਜਿਹੜੇ ਇਨ੍ਹਾਂ ਨੂੰ ਗੁੱਸਾ ਲੱਗਣਾ ਵੈਸੇ ਮੇਰੀ ਗੱਲ ਦਾ ਪੱਗਾਂ ਚ ਸਿਰ ਫਸਾਉਣ ਵਾਲੇ ਜਿਹੜੇ ਰੋਟੀਆਂ ਸੇਕ ਰਹੇ ਨੇ ਸਾਰੇ ਦੇ ਵਿਚ ਹੇਠੀ ਕੌਮ ਦੀ ਹੋ ਰਹੀ ਹੈ ਨੁਕਸਾਨ ਕੌਮ ਦਾ ਹੋ ਰਿਹਾ ਇਧਰਲੇ ਪਾਸੇ ਨਾ ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਖਿਆਲ ਹੈ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਾਮੀ ਸਾਹਿਬ ਦਾ ਸਾਡੇ ਸਭ ਤੋਂ ਵੱਡੀ ਬਲਤੇਜ ਪੰਨੂ ਹੋਣਾ ਦੇ ਨਾਲ ਮੈਂ ਸਹਿਮਤ ਹਾਂ ਸਭ ਤੋਂ ਵੱਡਾ ਸਵਾਲ ਹੈ ਕਿ ਬੜੀਆਂ ਬੜੀਆਂ ਖੋਜਾਂ ਕੱਢਣ ਵਾਲੇ ਬਿਕਰਮਜੀਤ ਸਿੰਘ ਮਜੀਠੀਆ ਅੱਜ ਜਿਹੜੀ ਕੱਲ ਰੇਡ ਪਈ ਆ ਉਹਦੇ ਤੇ ਤਾਂ ਵੀਡੀਓ ਬੜਾ ਤਗੜਾ ਆ ਗਿਆ ਬਿਕਰਮਜੀਤ ਸਿੰਘ ਮਜੀਠੀਆ ਹੋ ਗਿਆ ਤੁਹਾਡਾ ਅਮਰਜਿੰਦਰ ਸਿਰਸਾ ਹੋ ਗਿਆ ਤੁਹਾਡਾ ਇਹਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਹੋ ਗਏ ਬੀਬਾ ਹਰਸਿਮਰਤ ਕੌਰ ਬਾਦਲ ਹੋ ਗਏ ਹੋਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਵੱਡੇ 73 ਇਹਨਾਂ ਦੇ ਮੂੰਹ ਤੇ ਸਿੱਕਰੀ ਜੰਮੀ ਇਹ ਕੋਈ ਬੋਲਦੇ ਉਹ ਬੀਬੀ ਨੂੰ ਚਾਵਲਾ ਕਹਿੰਦਾ ਵੀ ਬੀਬੀ ਬੀਬੀ ਕੁੱਟ ਕੇ ਤਿਆਰ ਨੀ ਗੀ ਅੱਜ ਝਿੰਜਰ ਕਹਿੰਦਾ ਮੈਂ ਕਦੀ ਮਿਲਿਆ ਹੀ ਨੀ ਮੈਂ ਵੇਖਿਆ ਹੀ ਨੀ ਜੇ ਇੱਕ ਵਾਰੀ ਕਿਤੇ ਫੋਨ ਤੇ ਮੇਰੇ ਨਾਲ ਕਿਸੇ ਨੇ ਗੱਲ ਕਰ ਲਈ ਤੇ ਮੇਰਾ ਲਿੰਕ ਜੋੜਤਾ ਉਧਰੋਂ ਜਿਹੜਾ ਮੁਅੱਤਲ ਕੀਤਾ ਬੰਦਾ ਉਹ ਵੀ ਕਹਿੰਦਾ ਕਿ ਮੇਰਾ ਕੋਈ ਕਸੂਰ ਨੀ ਤੇ ਕਸੂਰ ਹੈ ਕਿਹਦਾ
3: ਕਸੂਰ ਪਾਕਿਸਤਾਨ ਦਾ ਜੀ
1: ਹਾਂ ਇਹ ਗੱਲ ਸਹੀ ਤਾਂ ਬਿਲਕੁਲ ਸਹੀ ਹਾਂਜੀ ਓਕੇ ਵੇਖੋ ਸੁਖਬੀਰ ਬਾਦਲ ਜਵਾਬਦੇਹੀ ਤੋਂ ਨਹੀਂ ਬਚ ਸਕਦੇ ਬਿਕਰਮ ਜੀਟੀਆ ਨਹੀਂ ਬਚ ਸਕਦਾ ਆ ਤੁਹਾਡਾ ਸੁਖਪਾਲ ਖਹਿਰਾ ਹਰ ਗੱਲ ਤੇ ਮਤਲਬ ਕੀ ਕਹੀਏ ਕਿ ਉਹ ਖੁਦ ਕੇ ਪੈ ਜਾਂਦਾ ਔਰ ਬੜੇ ਵੱਡੇ ਹੋਰ ਨੇਤਾ ਚੁੱਪ ਕਰਕੇ ਬੈਠੇ ਹੋਏ ਨੇ ਸਵਾਲ ਤਾਂ ਬੜਾ ਵੱਡਾ ਕੌਮ ਦੀ ਅਣਖਾਬਰੂ ਦਾ ਸਵਾਲ ਹੈ ਇੱਜ਼ਤ ਦਾ ਸਵਾਲ ਹੈ ਕੌਮ ਤੇ ਸਵਾਲ ਉੱਠ ਰਹੇ ਨੇ ਇਹ ਇਹ ਇਹ ਕੋਈ ਚਾਵਲੇ ਦਾ ਇਕੱਲਾ ਮਸਲਾ ਤਾਂ ਹੈ ਹੀ ਨਹੀਂ ਹਨਾ ਕੀ ਕਹਿਣਾ ਚਾਹੋਗੇ
3: ਵੇਖੋ ਚਾਵਲਾ ਜਿਹੜਾ ਅਮਰਜੀਤ ਚਾਵਲਾ ਉਹਨਾਂ ਦੇ ਘਰ ਚ ਰੇਡ ਵੀ ਹੋਈ ਹੈ
1: ਅੱਛਾ
3: ਪੁਲਿਸ ਗਈ ਉਹਨਾਂ ਦੇ ਘਰ ਤੇ ਉਹਨਾਂ ਨੇ ਘਰ ਵਾਲਿਆਂ ਨੇ ਗੱਲ ਕਹੀ ਵੀ ਸਾਡੇ ਤਾਂ ਕਈ ਦਿਨਾਂ ਤੋਂ ਰਾਬਤੇ ਚ ਨਹੀਂ ਸਾਨੂੰ ਨੀ ਪਤਾ ਉਹ ਕਿੱਥੇ ਕਿੱਥੇ ਨੀ ਹੈਗੇ ਤੇ ਜੇ ਪੁਲਿਸ ਗਈ ਉਹਨਾਂ ਆਪਣੀ ਕਾਰਵਾਈ ਸ਼ੁਰੂ ਕਰਤੀ ਹੈ ਵੀ ਦੱਸੋ ਕਿੱਥੇ ਉਹਨਾਂ ਥੋੜਾ ਐਫ ਆਈ ਆਰ ਹੋਈ ਹੈ ਤੇ ਇਹਦਾ ਮਤਲਬ ਕਿਤਨਾ ਕਿਤੇ ਕੋਈ ਗੜਬੜ ਹੈ ਵੀ ਠੀਕ ਹੈ ਨਾ ਜੀ ਇਸ ਕਰਕੇ ਜਿਹੜੀ ਚਾਵਲੇ ਦੀ ਗੱਲ ਆ ਚਾਵਲੇ ਦੇ ਵਿੱਚ ਬਾਰੇ ਤਾਂ ਬੱਚੇ ਗੱਲ ਕਹਿ ਦਈਏ ਚਾਵਲੇ ਦੇ ਕਮਰੇ ਅੱਜ ਵੀ ਜਿੰਦਰੇ ਚਾਵਲੇ ਲੱਗੇ ਉਹਨੂੰ ਚਾਵਲਾ ਰਹਿੰਦਾ ਸੀ
1: ਅੱਛਾ ਜੀ ਅਨੰਦਪੁਰ ਸਾਹਿਬ
3: ਅਨੰਦਪੁਰ ਸਾਹਿਬ ਮੈਨੂੰ ਉੱਥੋਂ ਇਨਫੋਰਮੇਸ਼ਨ ਆਈ ਕਿਸੇ ਨੇ ਮੈਨੂੰ ਕਿਹਾ ਜੀ ਆਹ ਗੱਲ ਹੈਗੀ ਆ ਉਹਦੇ ਤੇ ਅਜੇ ਵੀ ਲੱਗੇ ਨੇ ਚਾਲੇ ਤੁਸੀਂ ਕੀ ਕਰੋਗੇ ਉੱਥੇ ਮੈਂ ਕਿਹਾ ਗੱਲ ਤੇ ਵੱਡੀ ਆ ਜੀ ਜੇ ਤਾਲੇ ਲੱਗੇ ਉਹਦੇ ਤੇ ਬਹੁਤ ਵੱਡੀ ਗੱਲ ਅਜੇ ਤੱਕ ਖੋਲੇ ਜੀ ਉਹ ਕਿਉਂ ਨੀ ਖੋਲੇ ਹੁਣ ਦੱਸਣ ਵੀ ਸਾਡੇ ਮਾਨਯੋਗ ਜਿਹੜੇ ਹੈਗੇ ਨੇ ਉਸਦੇ ਪ੍ਰਧਾਨ ਸਾਹਿਬ ਵੀ ਕਿਉਂ ਨੀ ਖੋਲੇ ਅਜੇ ਤੱਕ
1: ਅਸਤੀਫਾ ਪ੍ਰਵਾਨ ਕਰ ਲਿਆ ਅਸਤੀਫਾ ਪ੍ਰਵਾਨ ਕਿਤੇ ਏਡੀ ਛੇਤੀ ਮੈਨੂੰ ਸਮਝ ਲੱਗਦੀ ਕਿ ਧਾਮੀ ਸਾਹਿਬ ਕਰ ਕੀ ਰਹੇ ਨੇ ਧਾਮੀ ਸਾਹਿਬ ਕਿਹਦੇ ਇਸ਼ਾਰੇ ਤੇ ਇਹ ਐਕਸ਼ਨ ਲੈ ਰਹੇ ਨੇ ਹੈ
3: ਚਾਵਲਾ ਸਾਹਿਬ ਦੀ ਤੁਸੀਂ ਵੀਡੀਓ ਸੁਣੋ ਉਹ ਵੀਡੀਓ ਚ ਕੀ ਕਹਿੰਦੇ ਨੇ ਉਹ ਕਹਿੰਦੇ ਮੈਂ ਆਪਣਾ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਮੀਤ ਪ੍ਰਧਾਨ ਤੋਂ ਤੇ ਸ਼੍ਰੋਮਣੀ ਕਮੇਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਉਹ ਗੱਲ ਕਹਿੰਦੇ ਆ ਉਹ ਨੀ ਕਹਿੰਦੇ ਵੀ ਮੈਂ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਅਜੇ ਤੱਕ ਅਕਾਲੀ ਦਲ ਨੇ ਉਹਦੇ ਤੇ ਆਪਣੀ ਕੋਈ ਵੀ ਮੂੰਹ ਨੀ ਖੋਲਿਆ ਨਾ ਉਹਨਾਂ ਦੇ ਅਸਤੀਫੇ ਦੀ ਗੱਲ ਕੀਤੀ ਵੀ ਆਇਆ ਕਿ ਨਹੀਂ ਆਇਆ ਤੇ ਉਹਨਾਂ ਖਿਲਾਫ਼ ਕੀ ਕਾਰਵਾਈ ਕੀਤੀ ਕੋਈ ਗੱਲ ਨੀ ਕੀਤੀ ਉਹਨਾਂ ਇਹਦਾ ਮਤਲਬ ਆ ਵੀ ਇਹ ਅਕਾਲ ਤਖ਼ਤ ਨੂੰ ਵੀ ਟਿੱਚ ਜਾਣ ਦੇ ਸੁੱਚਾ ਸਿੰਘ ਲੰਗਾਹ ਨੂੰ ਅਕਾਲ ਤਖ਼ਤ ਤੋਂ ਕਾਰਵਾਈ ਹੋਈ ਤੇ ਅਕਾਲੀ ਦਲ ਨੇ ਨਾਲ ਹੀ ਕੱਢ ਦਿੱਤਾ ਸੀ ਵਿੱਚੋਂ ਅਕਾਲੀ ਦਲ ਦੇ ਵਿੱਚੋਂ ਸਾਡਾ ਮੈਂਬਰ ਨਹੀਂ ਹੈਗਾ ਇੱਥੇ ਅਕਾਲ ਤਖ਼ਤ ਤੋਂ ਕਾਰਵੀ ਹੋਣ ਦੇ ਬਾਵਜੂਦ ਵੀ ਜੇ ਤੁਸੀਂ ਉਹਨਾਂ ਨੂੰ ਅਜੇ ਆਪਣੇ ਅਜੇ ਵੀ ਤੁਹਾਡਾ ਅਕਾਲੀ ਦਲ ਦਾ ਮੈਂਬਰ ਆ ਉਹ ਤੇ ਬੜੀ ਵੱਡੀ ਗੱਲ ਆ,
1: ਕਿਉਂਕਿ ਉਹਦੇ ਕੋਲ ਖਜ਼ਾਨਾ ਹੈ। ਉਹ ਜਿਹੜੀ ਉਹਨੇ ਪਰਸੋਂ ਗੱਲ ਕੀਤੀ ਸੀ ਤੇ ਵੇਟ ਕਰਦੇ ਪਏ ਅਸੀਂ ਤੇ ਕਿਹਾ ਸੀ ਬਣ ਗੁਰੂ ਦਾ ਸੱਚਾ ਸਿੱਖ, ਹੁਣ ਚਾਵਲਾ ਸਾਹਿਬ ਪਿੱਛੇ ਨਾ ਹਟਿਓ, ਹੁਣ ਕਰ ਦੋ। ਹਾਂਜੀ ਤੁਸੀਂ ਕਿੰਨੇ ਕਿ ਮੈਂ ਸੰਤ ਜਰਨੈਲ ਸਿੰਘ ਖਾਲਸਾ ਦੇ ਨਾਲ ਰਿਹਾ ਤੇ ਤੁਸੀਂ ਉਹਦੇ ਨਾਲ ਰਹੇ ਹੋ ਤੇ ਲੋਕ ਸਵਾਲ ਉੱਠਣਗੇ ਵੀ ਉਹਨਾਂ ਦੀ ਕਦਾਰ ਕੁਰਸੀ ਤੁਹਾਡੇ ਸ਼ਬਦ ਕਰਦੇ ਨੇ ਕਿ ਉਹਦੇ ਸਾਥੀ ਇਹੋ ਜਿਹੇ ਸੀ ਜਿਨ੍ਹਾਂ ਤੇ ਇਹੋ ਜਿਹੇ ਐਲੀਗੇਸ਼ਨ ਲੱਗ ਰਹੇ ਨੇ। ਸਰਾਵਾਂ ਤਾਂ ਪਹਿਲਾਂ ਹੀ ਚਰਚਾ ਦੇ ਵਿੱਚ ਰਹੀਆਂ ਤੇ ਹੁਣ ਤੁਸੀਂ ਸਰਾਵਾਂ ਨੂੰ ਜਿਹੜਾ ਵਾ ਹੁਣ ਸ਼ਬਦ ਨਹੀਂ ਮੈਂ ਵਰਤਣਾ ਚਾਹੁੰਦਾ, ਲੋਕ ਕਹਿ ਰਹੇ ਨੇ ਕਿ ਤੁਸੀਂ ਕੀ ਬਣਾ ਕੇ ਰੱਖ ਦਿੱਤਾ, ਹੁਣ ਕਰੋ ਕੱਢੋ ਤੁਹਾਡੇ ਪਿੱਛੇ ਕੌਣ ਨੇ, ਕੌਣ ਬੀਬੀ ਨੂੰ ਲੈ ਕੇ ਆਇਆ, ਕਿਵੇਂ ਬੀਬੀ ਆਈ, ਕਾਹਦੀ ਵਰਤੋਂ ਵਾਸਤੇ ਆਈ, ਬੀਬੀ ਨੂੰ ਉੱਥੇ ਸਰਾਂ ਦੇ ਵਿੱਚ ਕਿਉਂ ਠਹਿਰਾਇਆ ਗਿਆ। ਧਾਮੀ ਸਾਹਿਬ ਇਹ ਤੋਂ ਵੀ ਨਹੀਂ ਬਚ ਸਕਦੇ, ਮੈਂਬਰ ਆਪਣਾ ਅਸਤੀਫਾ ਐਸ ਡੀ ਪੀ ਸੀ ਪ੍ਰਧਾਨ ਨੂੰ ਭੇਜਦਾ ਹੈ, ਆਪਾਂ ਕੱਲ ਗੱਲ ਕਰ ਰਹੇ ਸਾਂ। ਹਾਂਜੀ ਪ੍ਰਧਾਨ ਐਗਜ਼ੀਕਿਊਟਿਵ ਕਮੇਟੀ ਵਿੱਚ ਰੱਖਦਾ, ਇਹ ਹੋ ਗਈ ਮੀਟਿੰਗ ਐਗਜ਼ੀਕਿਊਟਿਵ ਕਮੇਟੀ ਦੀ, ਕਿਉਂਕਿ ਅਸਤੀਫਾ ਪ੍ਰਵਾਨ ਕਰ ਲਿਆ ਇਹਨਾਂ ਨੇ?
3: ਉਹ ਹੋਈ ਨੀ ਜੀ, ਮੈਂ ਅੱਜ ਅਮਰਿੰਦਰ ਸਿੰਘ ਹੋਰੀ ਸਾਬਕਾ ਜਿਹੜੇ ਮੈਂਬਰ ਨੇ ਉਹਨਾਂ ਨੇ ਮੇਰੀ ਗੱਲ ਹੁੰਦੀ ਸੀ, ਕਹਿੰਦੇ ਜੀ ਵੀ ਜਿਹੜਾ ਅਸਤੀਫਾ ਨਾ ਤੁਸੀਂ ਸ਼੍ਰੋਮਣੀ ਕਮੇਟੀ ਦੀ ਵਜਾਏ ਸਿੱਧਾ ਵੀ ਚੋਣ ਕਮਿਸ਼ਨ ਨੂੰ ਭੇਜ ਸਕਦੇ, ਉਹਦੀ ਕਾਪੀ ਡੀਸੀ ਨੂੰ ਭੇਜ। ਇਹ ਜਿਹੜੀ ਰਿਜੈਕਟਿਵ ਇਹਨੇ ਸਿਫਾਰਿਸ਼ ਕਰਨੀ ਸਿਰਫ ਇਹਦਾ ਸਾਡੇ ਕੋਲ ਅਸਤੀਫਾ ਆਇਆ, ਅਸੀਂ ਪ੍ਰਵਾਨ ਕਰ ਲਿਆ, ਚੋਣ ਕਮਿਸ਼ਨ ਪ੍ਰਵਾਨ ਕਰੇ। ਇਹਨਾਂ ਨੇ ਆਪਣੇ ਕੋਲ ਰੱਖ ਲਿਆ, ਰਿਜੈਕਟਿਵ ਦੀ ਮੀਟਿੰਗ ਅਜੇ ਤੱਕ ਹੋਈ ਨੀ ਤੇ ਉਹ ਪ੍ਰਧਾਨ ਸਾਹਿਬ ਨੇ ਕਹਿੰਦਾ ਅਸਤੀਫਾ ਅਸੀਂ ਪ੍ਰਵਾਨ ਕਰ ਲਿਆ। ਇਹਨਾਂ ਨੇ ਪ੍ਰਵਾਨ ਕਰਨਾ ਕੁਛ ਨੀ ਬਣਦਾ ਜਿੰਨਾ ਚਿਰ ਇਹ ਅਸਤੀਫਾ ਇਲੈਕਸ਼ਨ ਕਮਿਸ਼ਨ ਪੰਜਾਬ ਕੋਲ ਨਹੀਂ ਜਾਂਦਾ, ਉਹ ਆਪਣੀ ਰਿਪੋਰਟ ਹੀ ਦਿੰਦਾ ਤੇ ਅਸੀਂ ਪ੍ਰਵਾਨ ਕਰ ਲਿਆ ਇਹਦਾ। ਇਸ ਕਰਕੇ ਜਿਹੜੇ ਚਾਵਲਾ ਸਾਹਿਬ ਠੀਕ ਕਹਿ ਰਿਹਾ, ਮੈਂ ਬਹੁਤ ਜਲਦੀ ਨਿਰਦੋਸ਼ ਸਾਬਤ ਹੋ ਕੇ ਆਪਣੇ ਅਹੁਦਿਆਂ ਤੇ ਫਿਰ ਕੰਮ ਕਰੂੰਗਾ। ਸੁੱਚਾ ਸਿੰਘ ਲਗਾ ਨੇ ਅਸਤੀਫਾ ਦਿੱਤਾ ਸੀਗਾ, ਇਹਨਾਂ ਨੇ ਆਪਣੇ ਕੋਲ ਰੱਖ ਲਿਆ ਜੀ, ਪ੍ਰਵਾਨ ਕਰ ਲਿਆ, ਲੇਕਿਨ ਉਹਦੇ ਬਾਅਦ ਕੋਈ ਕਾਰਵਾਈ ਨਹੀਂ ਕੀਤੀ। ਅੱਜ ਵੀ ਮੀਟਿੰਗਾਂ ਚ ਆਉਂਦੇ ਨੇ, ਜਨਰਲ ਦਸ ਉਹਦੇ ਹਾਜ਼ਰ ਹੁੰਦੇ, ਆਪਣੀ ਮੈਂ ਮੈਂਬਰ ਹਾਂ ਜੀ। ਇਸ ਕਰਕੇ ਪ੍ਰਕਿਰਿਆ ਦੀ ਇਹ ਆ ਵੀ ਚੋਣ ਕਮਿਸ਼ਨ ਨੂੰ ਭੇਜੋ ਤੇ ਡੀਸੀ ਨੂੰ ਵੀ ਭੇਜੋ ਅੰਮ੍ਰਿਤਸਰ ਦੇ ਨੂੰ, ਉਹਦਾ ਕੋਈ ਕੰਮ ਨਹੀਂ ਕਰਨਾ। ਤੇ ਅਕਾਲੀ ਦਲ ਨੇ ਤੇ ਵੇਖੋ, ਜਿਹੜਾ ਅਕਾਲੀ ਦਲ ਬਾਦਲ ਉਹ ਆਪਣਾ ਜਹੇਜ਼ਾ ਨੂੰ ਮੁਲਾਜ਼ਮ ਸਮਝਦੇ ਆ, ਕਿਵੇਂ ਸਮਝਦੇ ਤੁਸੀਂ ਵੇਖੋ। ਜੇ ਵਿਰਸਾ ਸਿੰਘ ਬਲਟੋਏ ਦੇ ਵਿੱਚ ਪੰਜ ਸਿੰਘ ਸਿੰਘਾਂ ਨੇ ਮਤਾ ਪਾਸ ਕਰਕੇ ਗੱਲ ਕਹੀ ਸੀ ਵੀ ਇਹਨੂੰ 10 ਸਾਲ ਵਾਸਤੇ ਪਾਰਟੀ ਚੋਂ ਕੱਢੋ
1: ਜੀ,
3: ਕਿਹਾ ਸੀ ਨਾ
1: ਜੀ ਜੀ,
3: ਮੁੜ ਕੇ ਚੀਮੇ ਨੇ ਕਹਿਤਾ ਅਸਤੀਫਾ ਆ ਗਿਆ ਜੀ, ਕਿਉਂ ਅਸਤੀਫਾ ਆ ਗਿਆ ਯਾਰ, ਅਸਤੀਫਾ ਤੁਸੀਂ ਕਿਉਂ ਪ੍ਰਵਾਨ ਕੀਤਾ, ਉਹਨੂੰ ਕੱਢੋ, ਅਕਾਲ ਤਖ਼ਤ ਦਾ ਹੁਕਮ ਨਹੀਂ ਕੱਢਿਆ ਉਹਨੂੰ, ਉਹਦਾ ਅਸਤੀਫਾ ਆ ਗਿਆ, ਉਹਨੂੰ ਫਿਰ ਵਾਪਸ ਲੈ ਲਿਆ। ਇਸ ਕਰਕੇ ਅਕਾਲ ਤਖ਼ਤ ਦੀਆਂ ਜਿਹੜੀਆਂ ਸਾਡੀ ਮਰਿਆਦਾ ਸਾਡੀ ਜਿੰਨੀਆਂ ਧੱਜੀਆਂ ਦਾ ਬਾਦਲ ਨੇ ਲਈ ਉਹਨੇ ਕਿਹੋ ਨੀ ਡਈਆਂ, ਪੂਰੀਆਂ ਧੱਜੀਆਂ ਡਈਆਂ। ਅੱਜ ਤੁਹਾਡੇ ਸਾਹਮਣੇ ਮੈਂ ਗੱਲ ਕਰ ਸਾਹਮਣੇ ਗੱਲ ਕਰਨੀ, ਦੱਸਣੇ ਵੀ ਕੀ ਉਹਦਾ ਅਸਤੀਫਾ ਪ੍ਰਵਾਨ ਕੀਤਾ ਤੁਸੀਂ, ਕੀ ਤੁਹਾਡੇ ਕੋਲ ਅਸਤੀਫਾ ਆਇਆ, ਕੀ ਉਹ ਅਕਾਲੀ ਦਲ ਮੈਂਬਰ ਹੈਗਾ? ਜੇ ਅਕਾਲੀ ਦਲ ਦਾ ਮੈਂਬਰ ਹੈਗਾ ਤੇ ਫਿਰ ਅਕਾਲ ਤਖ਼ਤ ਨੂੰ ਨਿਰਸ਼ੇਕਿਆ ਤੇ ਮਤਲਬ ਫਿਰ ਤੁਸੀਂ ਗੁਨਾਹਗਾਰ ਬਰਾਬਰ ਦੇ।
1: ਬਿਲਕੁਲ, ਤੁਸੀਂ ਰੋਟੀ ਬੇਟੀ ਦੀ ਸਾਂਝ ਨੀ ਉਹਦੇ ਨਾਲ, ਤੁਸੀਂ ਹੁਣ ਉਹਦੇ ਨੂੰ ਗ੍ਰੋਮਣੀ ਸ਼੍ਰੋਮਣੀ ਅਕਾਲੀ ਦਲ ਚੋਂ ਬਾਹਰ ਨਹੀਂ ਕੱਢਦੇ ਤਾਂ ਫਿਰ ਤੁਸੀਂ ਕਟਹਿਰੇ ਦੇ ਵਿੱਚ ਹੋ। ਕੱਲ ਤੁਸੀਂ ਦੱਸਿਆ ਸੀਗਾ ਕਿ ਮੈਂਬਰ ਆਪਣਾ ਅਸਤੀਫਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਭੇਜਦਾ, ਪ੍ਰਧਾਨ ਐਗਜੈਕਟਿਵ ਕਮੇਟੀ ਚ ਰੱਖਦਾ, ਕਮੇਟੀ ਦੀ ਪ੍ਰਵਾਨਗੀ ਦੇ ਕੇ ਜਿਹੜੀ ਉਹ ਡੀਸੀ ਨੂੰ ਅੰਮ੍ਰਿਤਸਰ ਨੂੰ ਭੇਜਿਆ ਜਾਂਦਾ, ਫਿਰ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨਰ ਕੇਂਦਰ ਕੋਲ ਭੇਜਦਾ, ਫਿਰ ਜਾ ਕੇ ਕਿਤੇ ਇਹ ਸੀਟ ਜਿਹੜੀ ਖਾਲੀ ਐਲਾਨੀ ਜਾਂਦੀ ਹੈ ਚੋਣ ਕਮਿਸ਼ਨ ਵਾਲੀ, ਤੁਸੀਂ ਗੱਲ ਕੀਤੀ ਹੈ, ਇਹ ਪ੍ਰਕਿਰਿਆ ਸਾਰੀਆਂ ਹੋ ਗਈਆਂ ਨੇ, ਅਸਤੀਫਾ ਪ੍ਰਵਾਨ ਹੋ ਗਿਆ। ਫਿਰ ਧਾਮੀ ਸਾਹਿਬ ਖੰਡੇ ਬਾਟੇ ਦੀ ਪੌਲ ਛਕੀ, ਇਹਦਾ ਮਤਲਬ ਝੂਠ ਬੋਲਣ ਦਾ ਠੇਕਾ ਲੈ ਲਿਆ।
3: ਬਿਲਕੁਲ ਜੀ, ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ,
1: ਮਤਲਬ ਕਟਹਿਰੇ ਚ ਖੜਦੇ ਨੇ ਨਾ
3: ਝੂਠ ਬੋਲਣ ਦਾ
1: ਜੀ,
3: ਇਹ ਝੂਠ ਨਹੀਂ ਬੋਲਣਾ ਚਾਹੀਦਾ ਇਹਨਾਂ ਨੂੰ, ਇਹ ਤਾਂ ਸੱਚੀ ਗੱਲ ਕਰਨ ਦੀ ਪਿਆ ਗੱਲ ਹੈਗੀ, ਸਨੀਹਤ ਹੈਗੀ ਹੈ ਜੀ।
1: ਬਿਲਕੁਲ,
3: ਸਾਡੀ ਇੱਕ ਪਰੰਪਰਾ ਰਹੀ ਹੈ, ਜੇ ਇਹ ਕੱਲ ਨੂੰ ਸੁਰਖਰੂ ਹੋ ਕੇ ਇਹ ਵਾਪਸ ਆਉਂਦੇ ਨੇ ਚਾਵਲਾ ਸਾਹਿਬ, ਤੇ ਸਾਡੀ ਪਰੰਪਰਾ ਤੁਸੀਂ ਦਰਖਾਸਤ ਦੇ ਸਕਦੇ ਆਪਣੀ, ਜੀ ਮੈਂ ਉਸ ਪਾਸੇ ਸੁਰਖਰੂ ਹੋ ਗਿਆ, ਮੈਨੂੰ ਪੰਥ ਸ਼ਾਮਲ ਕੀਤਾ ਜਾਵੇ। ਉਹ ਆਪਣੀ ਪ੍ਰਕਿਰਿਆ ਪੂਰੀ ਕਰਕੇ ਅਕਾਲ ਤਖ਼ਤ ਦੀ ਫਜ਼ੀਲਤ ਤਨਖਾਹ ਲਾ ਦੇਣਗੇ ਵੀ ਦੁਬਾਰਾ ਗਲਤੀ ਨਹੀਂ ਕਰੀ, ਤੁਸੀਂ ਤਨਖਾਹ ਭੁਗਤੋ।
1: ਬਿਲਕੁਲ, ਚਲੋ ਤਾਂ ਕਾਰਵਾਈ ਹੋ ਗਈ, ਪਰ ਹੁਣ ਜਿਹੜਾ ਕੌਮ ਨੂੰ ਗੁਮਰਾਹ ਕੀਤਾ ਜਾ ਰਿਹਾ ਉਹਦਾ ਜਵਾਬ ਕੌਣ ਦਊ, ਕਿਉਂਕਿ ਹੁਣ ਤਾਂ ਕੁਛ ਨੀ, ਜੇ
3: ਕਰ ਰਿਹਾ ਵਾ, ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਹਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਵੀ ਸਾਨੂੰ ਉਹਦਾ ਅਸਤੀਫਾ ਆਇਆ ਜਾਂ ਨਹੀਂ ਆਇਆ। ਅਸੀਂ ਉਹਦਾ ਪ੍ਰਵਾਨ ਕੀਤਾ ਕਿ ਨਹੀਂ ਪੁੱਛਤਾ, ਕੀ ਉਹਨੂੰ ਅਕਾਲੀ ਦਲ ਚੋਂ ਫਾਰਗ ਕੀਤਾ ਕਿ ਨਹੀਂ ਕੀਤਾ, ਕੋਈ ਟਿੱਪਣੀ ਨਹੀਂ ਹੈਗੀ
1: ਜੀ। ਹੁਣ ਵੇਖੋ ਨਾ, ਈਡੀ ਦੀ ਰੇਡ ਹੋਈ ਆ, ਚਲੋ ਉੱਥੇ ਆਪਾਂ ਕਰਦੇ ਹਾਂ ਗੱਲ, ਤੇ ਈਡੀ ਦੀ ਰੇਡ ਨੂੰ ਲੈ ਕੇ ਤਾਂ ਬਿਕਰਮਜੀਤ ਸਿੰਘ ਮਜੂਠੀਆ ਲੈ ਕੇ ਆ ਗਏ ਨੇ ਸਾਰੇ ਤੱਥਬੀਨ ਜੋ ਕੁਝ ਵੀ ਹੈਗਾ। ਚਲੋ ਉਹ ਜੋ ਵੀ ਰੇਡ ਹੋਈ ਆ ਉਹਦੀ ਕਾਨੂੰਨੀ ਕਾਰਵਾਈ ਜਿਹੜੀ ਚੱਲਦੀ ਪਈ, ਪਰ ਆ ਸਭ ਤੋਂ ਵੱਡਾ ਪੰਥ ਦਾ ਰੌਲਾ ਪਿਆ ਹੋਇਆ ਤੇ ਤੁਸੀਂ ਪੰਥਕ ਪਾਰਟੀ ਦੇ ਉਮੀਦਵਾਰਾਂ ਦੇ ਵਿੱਚ ਮੈਂਬਰ ਹੋ ਵੱਡੇ, ਤੇ ਤੁਸੀਂ ਇਹ ਤੇ ਕੋਈ ਟਿੱਪਣੀ ਨਹੀਂ ਕਰ ਰਹੇ, ਨਿਖੇਧੀ ਕਰ ਦੋ ਜੋ ਹੋਇਆ ਮਾੜਾ ਹੋਇਆ। ਮੇਰੇ ਨਾਲ ਕਾਲਰ ਨੇ, ਬਾਕੀ ਕਮਰਿਆਂ ਦੇ ਵਿੱਚ ਕੀ ਹੈ, ਕਮਰੇ ਕਿਉਂ ਨਹੀਂ ਖੋਲੇ ਜਾ ਰਹੇ, ਜਿੰਦਰੇ ਵੱਜੇ ਹੋਏ ਨੇ, ਵੀ ਜਿੰਦਰੇ ਕਿਸ ਹੈਸੀਅਤ ਨਾਲ ਵੱਜੇ ਹੋਏ ਨੇ, ਇੱਕ ਪਾਸੇ ਤੁਸੀਂ ਅਸਤੀਫਾ ਪ੍ਰਵਾਨ ਕਰ ਲਿਆ, ਅਕਾਲ ਤਖ਼ਤ ਸਾਹਿਬ ਤੋਂ ਤੁਸੀਂ ਉਹਨੂੰ ਸ਼ੇਕ ਦਿੱਤਾ, ਅਜੇ ਵੀ ਉਹਦੇ ਜਿੰਦਰੇ ਲੱਗੇ ਹੋਏ ਨੇ, ਹੈ ਬੇਵਕੂ ਬਣਾ ਰਹੇ ਨੇ ਬਲ ਕੌਮ ਨੂੰ। ਹਾਂਜੀ
3: ਕੱਲ
1: ਜੀ 905813 ਕੀ ਹੋ ਸਕਦਾ ਤੁਹਾਨੂੰ ਲੱਗਦਾ, ਅੰਦਰ ਜੁਲੀ ਬਿਸਤਰਾ ਹੋ ਸਕਦਾ ਕਿ ਜਾਂ ਕੁਝ ਹੋਰ ਵੀ ਹੋ ਸਕਦਾ?
3: ਨਹੀਂ ਕੁਝ ਵੀ ਹੋ, ਕਿਉਂ ਜਿੰਨੇ ਆਪਣਾ 15 ਸਾਲ ਤੋਂ ਰਹਿ ਸਕੀ ਪਾਣੀ ਡਿੰਡੇ ਰੱਖੇ ਹੋਣਗੇ, ਕੁਝ ਕੁਛ ਰੱਖੇ ਹੋਣਗੇ ਉੱਥੇ ਆਪਣੇ ਉਹਨੇ
1: ਜੀ
3: ਜਿੰਨੇ ਰੱਖੇ ਹੋਣਗੇ। ਫਿਰ ਇੱਕ ਚੀਜ਼ ਹੋਰ ਆ, ਇਹਨਾਂ ਤੇ ਇੱਕ ਦੋਸ਼ ਲੱਗਦਾ, ਅਸੀਂ ਜੀ ਦੋਸ਼ ਲਾ ਰਹੇ, ਲੋਕ ਦੋਸ਼ ਲਾ ਰਹੇ ਆ, ਆਪ ਵਾਲੇ ਦੋਸ਼ ਲਾ ਰਹੇ ਆ ਵੀ ਇਹਨਾਂ ਨੇ ਨਿਹਰਾ ਚਿੱਟਾ ਸੀ ਉਹ ਇੱਥੇ ਲੈ ਕੇ ਗਏ। ਇੱਕ ਤਰਨ ਤਰਨ ਬੀਬੀ ਹੋਰ ਆ ਜਿਹੜੀ ਉੱਥੇ ਜਾ ਕੇ ਨਸ਼ਾ ਵੇਚਦੀ, ਅਸੀਂ ਨੀ ਕਹਿ ਰਹੇ, ਤੁਸੀਂ ਸੋਸ਼ਲ ਮੀਡੀਆ ਚੈੱਕ ਕਰ ਲਓ, ਆਮ ਆਦਮੀ ਪਾਰਟੀ ਲੈ ਲਓ, ਉਹ ਗੱਲ ਕਹਿ ਰਹੇ ਨੇ
1: ਜੀ।
3: ਇਸ ਕਰਕੇ ਤੁਸੀਂ ਵੇਖੋ ਜੇ ਇਹੋ ਜਿਹੇ ਬੰਦੇ ਤੁਸੀਂ ਆਪਣੇ ਗਾਤਰੇ ਪਾ ਕੇ ਝੂਠ ਬੋਲਦੇ ਹੋ, ਇੱਕ ਪਾਸੇ ਨਸ਼ਿਆਂ ਦੇ ਖਿਲਾਫ਼ ਮੁਹਿੰਮ ਸ਼ੁਰੂ ਕਰਨ ਦੀ ਗੱਲ ਕਰਦੇ ਹੋ, ਦੂਜੇ ਪਾਸੇ ਤੁਸੀਂ ਨਸ਼ੇ ਕਰੀ ਜਾਂਦੇ ਚਾਰ ਸਵੇਰੇ।
1: ਦੂਜੇ ਪਾਸੇ ਇਹ ਵੀ ਆ ਨਾ, ਜੇ ਆਮ ਆਦਮੀ ਪਾਰਟੀ ਹੁਣ ਬੋਲ ਰਹੀ ਹੈ ਤੇ ਫਿਰ ਪਹਿਲਾਂ ਇਹਨਾਂ ਦੇ ਸੋਚ ਕਿਤੇ ਨੇ, ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਇਸ ਕੱਲ ਤੁਸੀਂ ਜੋ ਖੁਲਾਸਾ ਕਰਕੇ ਗਏ ਹੋ ਕਿਵੇਂ ਆਨੰਦਪੁਰ ਸਾਹਿਬ ਤੋਂ ਆਪਣੀ ਪਾਰਟੀ ਦੀ ਹਮਾਇਤ ਨਹੀਂ ਕੀਤੀ ਤੇ ਦੂਜੇ ਪਾਸੇ ਹਮਾਇਤ ਕੀਤੀ, ਰਲੀਆਂ ਚੁਗ ਰਹੀਆਂ ਨੇ, ਤੇ ਫਿਰ ਬਾਹਰ ਨਿਕਲਣ ਜਾਣ ਤੋਂ ਬਾਅਦ ਇਹ ਇਸ ਤਰ੍ਹਾਂ ਮਸਲਾ ਖੁੱਲਦਾ ਹੈ ਕਿ ਐਫ ਆਈ ਆਰ ਹੋਵੇ ਦਰਜ ਕਿਸੇ ਦੀ ਤੇ ਥਾਣੇਦਾਰ ਨੂੰ ਪਤਾ ਨਾ ਹੋਵੇ, ਤੇ ਥਾਣੇਦਾਰ ਦੇ ਨਾਲ ਇੰਸਪੈਕਟਰ ਨੂੰ ਪਤਾ ਨਾ ਹੋਵੇ, ਹਾਂਜੀ ਇੰਸਪੈਕਟਰ ਤੋਂ ਬਾਅਦ ਡੀਸੀ ਨੂੰ ਪਤਾ ਨਾ, ਆਪਣੇ ਪੁਲਿਸ ਦੇ ਉੱਚ ਅਫਸਰਾਂ ਨੂੰ ਪਤਾ ਨਾ ਹੋਵੇ, ਹੋ ਸਕਦਾ ਕਦੇ ਏਡਾ ਵੱਡੇ ਕੱਦ ਦਾ ਨਾ ਹੋਵੇ ਪੇ ਤੇ ਐਫ ਆਈ ਆਰ ਦਰਜ ਹੋ ਗਈ, ਤਾਂ ਮਿੰਟੋ ਮਿੰਟ ਭਗਵੰਤ ਮਾਨ ਕੋ ਖ਼ਬਰ ਪਹੁੰਚੀ ਹੋਣੀ ਹੈ, ਡੀਜੀਪੀ ਕੋ ਖ਼ਬਰ ਪਹੁੰਚੀ ਹੋਣੀ ਹੈ ਵੀ ਚਾਵਲੇ ਦੇ ਖਿਲਾਫ਼ ਐਫ ਆਈ ਆਰ ਦਰਜ ਹੋ ਗਈ ਹੈ, ਤੇ ਫਿਰ ਇਹਦਾ ਕਿਉਂ ਨੀ ਪਾਸਪੋਰਟ ਜਬਤ ਕੀਤਾ ਗਿਆ, ਉਸੇ ਵੇਲੇ ਕਿਉਂ ਭਜਨ ਦਿੱਤਾ ਗਿਆ, ਸਵਾਲ ਦੇ ਕਟਹਿਰੇ ਦੇ ਵਿੱਚ ਆਉਂਦਾ ਨੀ ਪੰਜਾਬ ਪੁਲਿਸ ਵੀ ਭਾਈ ਤੁਹਾਡੇ ਤੇ ਐਫ ਆਈ ਆਰ ਦਰਜ ਹੋ ਗਈ, ਤੁਸੀਂ ਬਾਹਰ ਨੀ ਜਾ ਸਕਦੇ, ਇਹ ਸਭ ਰਲੀਆਂ ਚੁਗ ਰਹੀਆਂ ਨੇ, ਇਹਦੇ ਚ ਸਾਡਾ ਨੁਕਸਾਨ ਤੇ ਕੌਮ ਦਾ ਹੋ ਰਿਹਾ, ਅਕਾਲ ਤਖ਼ਤ ਸਾਹਿਬ ਨੂੰ ਮਜ਼ਾਕ ਬਣਾ ਕੇ ਰੱਖ ਦਿੱਤਾ, ਔਰ ਇਸੇ ਗੜਗੱਜ ਦੀ ਸਭ ਤੋਂ ਜ਼ਿਆਦਾ ਪ੍ਰੋੜਤਾ ਕਰਨ ਵਾਲੇ ਭਾਈ ਅਮਰਜੀਤ ਸਿੰਘ ਚਾਵਲਾ, ਸ਼ਾਇਦ ਤੁਹਾਨੂੰ ਯਾਦ ਹੋਊਗਾ।
3: ਵੇਖੋ ਜਿੱਦਣ ਇਹਦੀ ਬਕਾਇਦਾ ਤੌਰ ਤੇ ਤਾਜਪੋਸ਼ੀ ਹੁੰਦੀ ਹੈ ਰਾਤ ਨੂੰ 2:30 ਵਜੇ, ਤੇ ਪਹਿਲਾ ਸਰੂਪਾ ਕੌਣ ਦਿੱਤਾ ਵਾ, ਦਿੰਦਾ ਵਾ ਉਹਨੂੰ
1: ਅਮਰਜੀਤ ਚਾਵਲਾ ਸਭ ਤੋਂ ਪਹਿਲਾਂ,
3: ਤੇ ਉਹਦੇ ਤੇ ਬਿਆਨ ਜਿਹੜੀ ਪੁਲਿਸ ਨੂੰ ਬਰੀਫ ਮੀਡੀਆ ਬਰੀਫ ਕਰਦਾ ਉਹ ਕੌਣ ਕਰਦਾ ਵਾ, ਸੁੱਚਾ ਸਿੰਘ ਲਗਾ,
1: ਦੱਸੋ
3: ਸਾਡਾ
1: ਹਾਲ ਆ। ਖੈਰ 905 ਇਹ ਵੀ ਆ, ਜੇ ਹੁਣ ਕੱਲ ਨੂੰ ਕੋਈ ਨਾਰੇ ਲਾਉਣ ਲੱਗੋ ਲਗਾ ਤੇਰੀ ਸੋਚ ਤੇ ਪਹਿਰਾ ਦਿਆਂਗੇ, ਠੋਕ ਕੇ ਦਿਮਾਗ ਕੱਢੇ ਹੋਏ ਸਾਡੇ ਵੀ, ਇਹਦੀ ਸੋਚ ਕੀ ਆ ਤੇ ਐਲੀਗੇਸ਼ਨ ਕੀ ਲੱਗੇ ਨੇ, ਹਾਂਜੀ ਤੇ ਅਸੀਂ ਉਹਦੀ ਸੋਚ ਤੇ ਪਹਿਰਾ ਦੇਣਗੇ ਠੋਕ ਕੇ, ਤੇ ਜੇ ਕੱਲ ਨੂੰ ਇਹਦੇ ਤੇ ਵੀ ਲੱਗ ਜਾਣਗੇ ਤੇ ਕੋਈ ਵੱਡੀ ਗੱਲ ਨਹੀਂ, ਪਰ ਸਭ ਤੋਂ ਵੱਡਾ ਨੁਕਸਾਨ ਤਾਂ ਕੌਮ ਦਾ ਹੋ ਰਿਹਾ, ਕੌਮ ਦੇ ਵਾਰਸ ਕਦੋਂ ਜਾਗਣਗੇ, ਇਸ ਕਾਰਜਕਾਰਨੀ ਕਮੇਟੀ ਦੇ ਪ੍ਰਧਾਨ ਨੂੰ ਅਖਲਾਕੀ ਫਰਜ਼ ਸਮਝਦੇ ਹੋਏ ਆਪਣੀ ਜੇ ਜ਼ਮੀਰ ਜਾਗਦੀ ਹੈ ਤੇ ਸਾਰੇ ਲਾਣੇ ਬਾਣੇ ਨੂੰ ਅਸਤੀਫਾ ਦੇ ਕੇ ਘਰੇ ਬਹਿ ਜਾਣਾ ਚਾਹੀਦਾ, ਜੇ ਜ਼ਮੀਰਾਂ ਜਾਗਦੀਆਂ ਇਹਨਾਂ ਦੀਆਂ ਤੇ ਅਸਤੀਫਾ ਦੇ ਦੇਣ, ਬਹਿ ਜਾਣ ਆਰਾਮ ਨਾਲ ਕਰੇ ਵੀ ਅਸੀਂ ਨਹੀਂ ਕਰ ਸਕਦੇ। ਇਹ ਤਾਂ ਉਹ ਸ੍ਰੀ ਤਰਨ ਤਾਰਨ ਸਾਹਿਬ ਵਾਲੀ ਗੱਲ ਕੀਤੀ ਸੀ ਨਾ ਆਪਾਂ ਕੱਲ, ਹਨਾ ਰਾਸ ਕੀਤੀ ਸੀਗੀ, ਇੱਕ ਬੰਦਾ ਵਾ ਉਹ ਪਤਾ ਨੀ ਕਹਿੰਦਾ ਕਿ ਮਾਝੇ ਦੇ ਜੱਟਾਂ ਨੇ ਜੋ ਕੀਤਾ ਜੀ ਬਹੁਤ ਮਾੜਾ ਕੀਤਾ, ਤੇ ਧੀਆਂ ਉਧਾਰ ਕੇ ਲਿਆਉਂਦੇ ਸੀ ਬਾਹਰੋਂ, ਦਿਸਣ ਦੇਣ ਆਪਣੀ ਜੰਮਦੀਆਂ ਧੀਆਂ ਮਾਝੇ ਦੇ ਜੱਟ ਮਾਰ ਦਿੰਦੇ ਸੀ, ਫਿਰ ਇਹ ਵਿਆਹ ਕਰਾਉਣ ਵਾਸਤੇ ਬੰਗਾਲਣਾ ਲਿਆਉਂਦੇ ਸੀ, ਦੂਜੀ ਤੀਜੇ ਲਿਆਉਂਦੇ ਸੀ, ਉੱਥੋਂ ਮੁੰਡੇ ਲਿਆਉਂਦੇ ਸੀ ਵੇਚਦੇ ਸੀ। ਵੈਸੇ ਉਹ ਗੱਲ 1930-35 ਦੀ ਕਰਦਾ, 31-32 ਦੀ ਕਰਦਾ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੀ ਨਹੀਂ ਕਰਦਾ, ਉਦੋਂ ਤੋਂ ਭਾਈ ਚਾਰ ਚ ਫੇਰੇ ਹੀ ਇਹ ਹਾਲਾਤ ਸੀ। ਇਹ ਤਾਂ ਹੁਣ ਮਾਝੇ ਦੇ ਜੱਟ ਜਵਾਬ ਦੇਣ, ਮੈਂ ਜੱਟ ਨਾ ਹੋਣ ਦੇ ਬਾਵਜੂਦ ਵੀ ਇਤਿਹਾਸ ਦਾ ਸਟੂਡੈਂਟ ਹਾਂ, ਤੇ ਇੰਨਾ ਕਹਿ ਸਕਦਾ ਕਿ ਮਾਲਵੇ ਦੁਆਬੇ ਦੇ ਵਿੱਚ ਵੀ ਘੱਟ ਨਹੀਂ ਸੀ ਹੁੰਦਾ, ਧੀਆਂ ਦਿੱਤੀਆਂ ਜਾਂਦੀਆਂ ਸੀ ਆਪ ਜਾ ਕੇ ਪਟਿਆਲੇ ਦੇ ਆਸ ਪਾਸ ਪੁੱਛ ਲਓ ਕੀ ਹਾਲ ਸੀ। ਦੂਜੇ ਪਾਸੇ ਤਰਨ ਤਾਰਨ ਸਾਹਿਬ ਦੀ ਜਿਹੜੀ ਮੱਸਿਆ ਸੀ ਉਹਦੇ ਵਿੱਚ ਕੋਈ ਦੋਰਾਵਾ ਨਹੀਂ ਕਿ ਉੱਥੇ ਬਹੁਤ ਗੰਦ ਹੁੰਦਾ ਸੀ। ਉਹ ਕੌਣ ਸੀ ਉੱਥੇ ਬੈਠੇ? ਸਰਕਾਰ ਦੇ ਚਾਟੜੇ ਮਹੰਤ ਬਿਠਾਏ ਸੀ, ਤੇ ਉਹ ਧੀਆਂ ਭੈਣਾਂ ਨੂੰ ਤੰਗ ਕਰਦੇ ਸੀ, ਕੋਈ ਦੋ ਰਾਵਾਂ ਨਹੀਂ। ਤੇ ਉਥੋਂ ਹੀ ਇਹ ਗੁਰਦੁਆਰਾ ਸੁਧਾਰ ਲਹਿਰ ਸ੍ਰੀ ਤਰਨ ਤਾਰਨ ਸਾਹਿਬ ਤੋਂ ਸ਼ੁਰੂ ਹੁੰਦੀ ਹੈ। ਸਭ ਤੋਂ ਪਹਿਲਾਂ ਮੁੱਢ ਉਥੇ ਵੱਜਦਾ, ਉਹ ਸਮੱਸਿਆ ਦੀ ਗੱਲ ਕਰਦਾ ਜਿਹੜੀ ਦੀ ਉਹ ਤੇ ਉਹਦਾ ਸਿਹਰਾ ਕਿੰਨੇ ਲਿਆ ਉਸ ਬੰਦੇ ਨੂੰ ਇਤਿਹਾਸ ਤੋਂ ਜਵਾਕੋ ਬਾਅਦ, ਉਹ ਮਜਾਇਲਾ ਨੇ ਲਿਆ, ਫਿਰ ਮਜਾਇਲਾ ਨੇ ਫਿਰ ਉਹਨਾਂ ਨੂੰ ਸੋਧੇ ਲਾ ਲਾ ਕੇ ਭਜਾਇਆ ਤੇ ਗੁਰਦੁਆਰੇ ਆਜ਼ਾਦ ਕਰਾਏ।
3: ਬਿਲਕੁਲ ਬਿਲਕੁਲ।
1: ਤੇ ਮਹਾਤਮਾ ਗਾਂਧੀ ਵਰਗਿਆਂ ਨੂੰ ਕਹਿਣਾ ਪਿਆ ਕਿ ਦੇਸ਼ ਦੀ ਇੱਕ ਜੰਗ ਤਾਂ ਅਸੀਂ ਜਿੱਤ ਲਈ ਆਜ਼ਾਦੀ ਦੀ। ਜਵਾਹਰ ਲਾਲ ਨਹਿਰੂ ਵਰਗਿਆਂ ਨੂੰ ਕੋਟੇਸ਼ਨਾਂ ਦੇਣੀਆਂ ਪਈਆਂ, ਪਟੇਲ ਨੂੰ ਦੇਣੀਆਂ ਪਈਆਂ, ਇੱਧਰ ਨਹੀਂ ਆਉਣਾ ਇਹਨਾਂ ਨੇ। ਕੁੜੀਆਂ ਤੇ ਪੰਜਾਬੀਆਂ ਦੇ ਸਿਰ ਤੇ ਪਹਿਲਾਂ ਹੀ ਲੱਗਦਾ ਸੀ ਕਲੰਕ ਕੇ ਮਾਰਦੇ ਆ, ਅਜੇ ਵੀ ਮਾਰਦੇ ਆ।
3: ਬਿਲਕੁਲ ਜੀ ਬਿਲਕੁਲ ਬਿਲਕੁਲ।
1: 905813 ਇੱਥੋਂ ਨਿਕਲਿਆ, ਪਰ ਇਹ ਹੁਣ ਉਹ ਸਰਾਵਾਂ ਜਿਹੜੀਆਂ ਨੇ ਅੱਜ ਫੇਰ ਬਦਨਾਮ ਹੋ ਰਹੀਆਂ ਨੇ। ਅੱਜ ਸਾਡੇ ਜਿਹੜੇ ਕਹਿੰਦੇ ਘੁੰਦੇ ਜਿਹੜੇ ਬੜੇ ਆਪਣੇ ਆਪ ਨੂੰ ਸਾਫ਼ ਸੁਥਰੇ ਨੇ, ਉਹਨਾਂ ਦੇ ਨਾਂ ਦੇ ਉੱਤੇ ਬਦਨਾਮ ਹੋ ਰਹੀਆਂ ਨੇ, ਕੌਮ ਬਦਨਾਮ ਹੋ ਰਹੀ ਹੈ। ਇਨ੍ਹਾਂ ਨੂੰ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਆਪਣਾ ਇਖਲਾਕੀ ਫਰਜ਼ ਪਛਾਣਦੇ ਹੋਏ ਜ਼ਮੀਰ ਜਾਗਦੀ ਹੈ ਤੇ ਕਾਰਜਕਾਰਨੀ ਪ੍ਰਧਾਨ ਅੱਜ ਕੌਮ ਨੂੰ ਇਕੱਠਿਆ ਹੋ ਕੇ ਚੋਣਾਂ ਦੀ ਮੰਗ ਕਰਨੀ ਚਾਹੀਦੀ ਹੈ ਤੇ ਇਹਦੇ ਅਸਤੀਫੇ ਦੀ ਮੰਗ ਕਰਨੀ ਚਾਹੀਦੀ ਹੈ, ਜਿਵੇਂ ਅੱਜ ਵਿਰੋਧੀ ਧਿਰ ਨੇ ਚੋਣ ਕਮਿਸ਼ਨਰ ਦੀ ਗਿਆਨੇਸ਼ਵਰ ਦੀ ਜਿਹੜੀ ਮੰਗ ਕੀਤੀ ਹੈ। ਹਨਾ
3: ਬਿਲਕੁਲ ਕੀਤੀ ਬਦਲੋ
1: ਜੀ। ਅੱਛਾ ਵਿਰਸਾ ਸਿੰਘ ਵਲਟੋਆ ਅਮਰਜੀਤ ਸਿੰਘ ਚਾਵਲਾ ਦੀ ਹਮਾਇਤ ਵਿਚ ਆਏ ਨੇ, ਹੁਣ ਬੀਬੀ ਨੂੰ ਬਾਅਦ ਚੱਲਣ ਦੱਸਣ ਲੱਗ ਪਏ ਨੇ।
3: ਬਿਲਕੁਲ ਬਿਲਕੁਲ ਬਿਲਕੁਲ ਚਾਵਲਾ ਸਾਹਿਬ, ਗੱਲ ਇਹ ਆ ਵੀ ਇਹ ਵੀ ਇੱਕ ਇਨਫੋਰਮੇਸ਼ਨ ਬਾਅਦ ਨਿਕਲ ਕੇ ਆਈ ਸੀ ਵੀ ਚਾਵਲਾ ਸਾਹਿਬ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੇ ਸੀ। ਜੇ ਉਹ ਸ਼ਾਮਲ ਹੋ ਰਹੇ ਸੀ ਤੇ ਫਿਰ ਕੋਈ ਨਾ ਕੋਈ ਪ੍ਰਪੰਚ ਰਚਿਆ ਜਾਣਾ ਸੀਗਾ ਜੀ। ਇਹ ਹੁਣ ਗੱਲ ਕਿੰਨੀ ਸੱਚੀ ਹੈ ਕਿੰਨੀ ਝੂਠੀ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ, ਲੇਕਿਨ ਕਿਹਾ ਜਾਂਦਾ ਵਾ। ਹੁਣ ਵਿਰਸਾ ਸਿੰਘ ਵਲਟੋਆ ਇਹ ਕਹਿੰਦੇ ਜੀ ਇਹ ਵੱਧ ਚੱਲਣ ਇਹ ਜਨਾਨੀ ਹੈ ਤੇ ਬਹਿਰੀਨ ਜਾ ਕੇ ਕਿੰਨੇ ਲੋਕਾਂ ਦੇ ਕੇਸ ਕੀਤੇ ਨੇ, ਸੁਪਰੀਮ ਕੋਰਟ ਕੀ ਕਹਿੰਦੀ ਹੈ? ਸੁਪਰੀਮ ਕੋਰਟ ਕਹਿੰਦੀ ਹੈ ਵੀ ਜਿਹੜਾ ਅੱਜ ਕੇਸ ਦਰਜ ਹੋਇਆ ਸਾਨੂੰ ਉਹਦੇ ਨਾਲ ਮਤਲਬ, ਬਾਕੀ ਕਿਸੇ ਦਾ ਮਤਲਬ ਨਹੀਂ ਹੈਗਾ ਕਿ ਬੰਦਾ ਕੌਣ ਕੀ ਕਰਦਾ, ਇਹ ਸਾਨੂੰ ਮਤਲਬ ਨਹੀਂ ਹੈਗਾ। ਜਿਹੜਾ ਅੱਜ ਕੇਸ ਦਰਜ ਹੈ ਉਹ ਕਿੰਨਾ ਸੱਚਾ ਕਿੰਨਾ ਝੂਠਾ ਕਿੰਨਾ ਨਹੀਂ ਹੈਗਾ। ਤੇ ਹੁਣ ਤੇ ਬੀਬੀ ਨੇ ਸੁਖਬੀਰ ਬਾਦਲ ਦਾ ਨਾਮ ਲੈ ਦਿੱਤਾ ਵਾ, ਬੀਬੀ ਨੇ ਬਕਾਇਦਾ ਤੌਰ ਤੇ ਵਿਰਸੇ ਵਟੋਏ ਦਾ ਵੀ ਨਾਂ ਲੈ ਦਿੱਤਾ ਵਾ, ਬੀਬੀ ਨੇ ਝਿੰਜਰ ਦਾ ਵੀ ਨਾਂ ਲੈ ਦਿੱਤਾ, ਸਾਰੇ ਨਾਂ ਲੈ ਦਿੱਤੇ ਉਹਨੇ। ਏਡੀ ਵੱਡੀ ਘਟਨਾ ਵਾਪਰੇ ਤੇ ਬੀਬੀ ਹਰਸਿਮਰਤ ਕੌਰ ਬਾਦਲ ਚੁੱਪ, ਸੁਖਬੀਰ ਬਾਦਲ ਚੁੱਪ, ਤੇ ਜਿਹਦੇ ਮੂੰਹ ਨੂੰ ਬਵਾਸੀਰ ਹੋਈ ਆ ਬਕਾਇਦਾ ਤੌਰ ਤੇ ਮਜੀਠੀਆ ਨਿੱਕੀ ਨਿੱਕੀ ਗੱਲ ਤੋਂ ਜਿਹੜੇ ਪ੍ਰੈਸ ਕੂ ਕਰਨ ਵਾਲੇ ਉਹ ਚੁੱਪ। ਵਿਰਸਾ ਸਿੰਘ ਮਲਟੋਆ ਕਹਿੰਦੇ ਬਚਲ ਜਨਾਨੀ ਹੈ ਜੀ, ਇਹ ਤੇ ਰਹੀ ਨੀ ਸਰਾਵਾਂ ਦੇ ਵਿੱਚ, ਉੱਥੇ ਕੌਣ ਝੂਠ ਬੋਲਦੇ ਸਾਰੇ, ਇਹ ਹਾਲ ਆ। ਅਗਲਿਆਂ ਨੇ ਸਾਰੀ ਜਿੰਨੇ ਵੀ ਉਹਨਾਂ ਕੋਲ ਹੈਗਾ ਸੀ ਇਲੈਕਟ੍ਰੋਨਿਕ ਪ੍ਰੂਫ ਚ ਪੁਲਿਸ ਦੇ ਸਾਰੇ ਇਕੱਠੇ ਕਰ ਲਏ ਨੇ, ਕਿੱਥੇ ਭੇਜੋਗੇ ਤੁਸੀਂ
1: ਜੀ?
3: ਉਹਨੂੰ ਗੱਡੀ ਕਿਹਨੇ ਦਿੱਤੀ SCPC ਦੀ? ਉਹਨੂੰ ਡਰਾਈਵਰ ਕਿਹਨੇ ਦਿੱਤਾ SCPC ਦਾ?
1: ਤੇ ਹੁਣ ਇਹ ਬਸ ਚੱਲ, ਹੁਣ ਹੁਣ ਬਸ ਚੱਲਣ ਲੱਗਣ ਲੱਗ ਪਈ ਇਹਨਾਂ ਨੂੰ, ਹੈ ਸਵਾਲ ਕਰ ਸਕਦੇ ਹੋ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਫਿਰ ਇੱਕ ਚਰਚਾ ਦੇ ਵਿਚ ਨੇ ਕਿ ਪਾਕਿਸਤਾਨ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੂੰ ਪੱਤਰ ਲਿਖਿਆ, ਕਿਸ ਸੰਦਰਭ ਚ? ਪਟ ਸਾਹਿਬ ਕਾਲ ਲੈ ਲਈ, ਇੱਕ ਕਾਲ ਲੈ ਲੋ। ਵੈਲਕਮ ਜੀ,
4: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ,
4: ਹਾਂਜੀ ਚਾਵਲਾ ਸਾਹਿਬ, ਮੈਂ ਸੁਣ ਰਿਹਾ ਸੀ ਤੁਹਾਡੀ ਡਿਬੇਟ ਇਹਦੀ,
1: ਮਿਹਰਬਾਨੀ ਜੀ।
4: ਹਾਂਜੀ, ਤੇ ਮੈਂ ਇੱਕ ਇਨਪੁਟ ਦੇਣਾ ਚਾਹੁੰਦਾ
1: ਦਿਓ ਜੀ,
4: ਕਿ ਇਹ ਸਾਰਾ ਸਾਨੂੰ ਨਾ ਮਸਲੇ ਦਾ ਜਿਹੜਾ ਜਿਹੜਾ ਨੀਚੇ ਪੱਧਰ ਤੇ ਦੇਖਣਾ ਪੈਣਾ ਕਿ ਇਹਦਾ ਰੀਜ਼ਨ ਕੀ ਹੈ ਸਭ ਹੋ ਰਿਹਾ। ਇਹ ਸਾਰਾ ਜੀ ਘੁੰਮ ਫਿਰ ਕੇ ਸਭ ਕਰ ਕਰਾ ਕੇ SGPC ਦੀ ਇਲੈਕਸ਼ਨਾਂ ਤੇ ਆਉਂਦਾ
1: ਜੀ।
4: ਇਹ BJP ਸੈਂਟਰ ਚ ਤੇ ਇਹ ਰਲੇ ਮਿਲੇ ਹੈ, ਇਨ੍ਹਾਂ ਨੇ ਨਾ ਇਲੈਕਸ਼ਨ ਹੋਣ ਦੇਣੀ ਹੈ, ਇਨ੍ਹਾਂ ਦੀ ਗੁੰਡਾਗਰਦੀ ਚੱਲੀ ਜਾਣੀ ਹੈ। ਤੇ ਜਦ ਤੱਕ ਕੌਮ ਆਵਾਜ਼ ਨਹੀਂ ਉਠਾਉਂਦੀ SGPC ਦੇ ਇਲੈਕਸ਼ਨ ਦੀ, ਉਦ ਤੱਕ ਇਹ ਸਾਰੇ ਮਸਲੇ ਏਦਾਂ ਹੀ ਚੱਲੀ ਜਾਣੇ, ਇਨ੍ਹਾਂ ਦੀ ਜਿਹੜੀ ਦਾਦਾਗਿਰੀ ਉਹ ਚੱਲੀ ਜਾਣੀ ਹੈ। ਉਹ ਤੋਂ ਪਹਿਲਾਂ ਜੀ ਕੁਛ ਨਹੀਂ ਹੋਣਾ, ਮੇਰਾ ਇਹ ਵਿਚਾਰ ਆਪਣਾ।
1: ਪਰ ਸਾਹਿਬ ਕੀ ਕਹਿਣਾ ਚਾਹੋਗੇ?
3: ਪਹਿਲੀ ਗੱਲ ਤੇ ਨੇੜ ਭਵਿੱਖ ਚ ਐਸ ਡੀ ਪੀ ਸੀ ਚੋਣਾਂ ਹੋਣ ਦੀ ਕੋਈ ਸੰਭਾਵਨਾ ਨਹੀਂ ਹੈਗੀ। ਬਲਦੇਵ ਸਿੰਘ ਕਿਆਂਪੁਰ ਨੇ ਹਰਿਆਣਾ ਦੇ ਇੱਕ ਮੈਂਬਰ ਨੇ ਕੇਸ ਪਾਇਆ ਵੀ ਸਾਡੀ ਜਿਹੜੀ ਮੈਂਬਰਸ਼ਿਪ ਇੱਥੋਂ ਰੱਦ ਕੀਤੀ ਜਾ ਰਹੀ ਉਹ ਗਲਤ ਕੀਤੀ ਜਾ ਰਹੀ, ਭਾਵੇਂ ਉਹਦੇ ਚ ਸਟੇਅ ਵਗੈਰਾ ਕੋਈ ਨੀ ਹੋਇਆ, ਲੇਕਿਨ ਉਹਨੂੰ ਇੱਕ ਬਹਾਨਾ ਵਾ, ਵੇਖੋ ਜੀ ਇਲੈਕਸ਼ਨ ਦੇ ਵਿੱਚ ਇਹਨਾਂ ਸਟੇਅ ਕੇਸ ਪਾਇਆ ਤੇ ਕੇਸ ਦਾ ਫੈਸਲਾ ਹੋਊ ਤੇ ਫਿਰ ਇਲੈਕਸ਼ਨ ਕਰਾਵਾਂਗੇ ਜੀ, ਹਾਲ ਦੀ ਕੜੀ ਇਹਦਾ ਕੋਈ ਨਿਗਾ। ਇਹਦਾ ਅਸਰ ਪੰਜਾਬ ਵਿਧਾਨ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ ਦਾ ਜ਼ਰੂਰ ਪਊਗਾ, ਥੋੜਾ ਨੀ ਬਹੁਤ ਅਸਰ ਪਵੇਗਾ। ਜਿੰਨੀ ਕੁ ਸੁਖਬੀਰ ਸਿੰਘ ਬਹਾਦਰ ਨੂੰ ਜਾ ਕੇ ਰੈਲੀਆਂ ਸ਼ੈਲੀਆਂ ਕਰਕੇ ਡੈਮੇਜ ਕੰਟਰੋਲ ਕਰਦੇ, ਉਹਨਾਂ ਕਿਉਂ ਨੀ ਘਟਨਾ ਵਾਪਰ ਜਾਂਦੀ, ਫਿਰ ਉੱਥੇ ਆ ਜਾਂਦੇ। ਐਸ ਡੀ ਪੀ ਸੀ ਦੀ ਅਜੇ ਚੋਣਾਂ ਦਾ ਕੋਈ ਦਿਖਾਈ ਨਹੀਂ ਦਿੰਦਾ, ਨੇੜ ਪਿਖ ਚ ਕੋਈ ਚੋਣਾਂ ਹੋ ਜਾਣਗੀਆਂ, ਚੋਣ ਕਮਿਸ਼ਨ ਹੀ ਨਹੀਂ ਹੈਗੇ, ਬਾਕੀ ਕੀ ਰਹਿ ਗਿਆ?
1: ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਅੱਛਾ, ਜਿਹੜਾ ਪੱਤਰ ਲਿਖਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ?
3: ਪੱਤਰ ਵੇਖੋ, ਉਹਨਾਂ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਨੂੰ ਜੇ ਪੱਤਰ ਲਿਖਣ ਚ ਉੱਥੋਂ ਦੀ ਕਮੇਟੀ ਦੇ ਪ੍ਰਧਾਨ ਨੂੰ ਪੱਤਰ ਲਿਖਦੇ, ਪੱਤਰ ਲਿਖਣਾ ਜੀ ਕਿਸੇ ਸਾਡੀ ਹੋਮ ਮਿਨਿਸਟਰ ਆਫ ਇੰਡੀਆ ਨੂੰ ਲਿਖਦੀ ਵੀ ਤੁਸੀਂ ਉਹਨਾਂ ਦਾ ਰਾਬਤਾ ਕਾਇਮ ਕਰਕੇ ਤੇ ਬੰਦ ਕਰਾਓ। ਇਹਨਾਂ ਨੇ ਸਿੱਧਾ ਪੱਤਰ ਲਿਖਿਆ ਬੀਬੀ ਨੂੰ, ਮਰੀਮੇ ਨਵਾਜ਼ ਨੂੰ, ਤੇ ਉਹਦੇ ਚ ਕਿਹਾ ਵੀ ਜਿਹੜਾ ਲਾਹੌਰ ਦਾ ਅੰਦਰੂਨੀ ਸ਼ਹਿਰ ਆ ਤੇ ਉੱਥੇ ਸਿੱਖ ਸਭਾ ਨਾਲ ਸੰਬੰਧਿਤ ਜਿਹੜੀਆਂ ਵਿਰਾਸਤੀ ਸਾਡੇ ਸਥਾਨ ਆ ਉਹਨਾਂ ਦੀ ਸੰਭਾਲ ਨੂੰ ਯਕੀਨੀ ਬਣਾਇਆ ਜਾਵੇ ਕਿ ਉਹਨਾਂ ਦੇ ਕਬਜ਼ੇ ਹੋ ਰਹੇ ਨੇ। ਜਿਹੜੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹਾਦਤ ਜਿੱਥੇ ਹੋਈ ਉੱਥੇ ਲਾਲ ਖੂਹ ਜਿਹੜੇ ਕਟਲੀ ਚੰਡੂਗੜ੍ਹ ਦੀ ਚੰਦੂ ਦੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਉਹ ਸੰਭਾਲਣ ਦੀ ਲੋੜ ਆ। ਉਹਨਾਂ ਨੇ ਗੱਲ ਕਹੀ ਵੀ ਪਾਕਿਸਤਾਨ ਸਿੱਖ ਵਿਲਕਮ ਕਮੇਟੀ ਦੇ ਪ੍ਰਧਾਨ ਜਿਹੜੇ ਰਮੇਸ਼ ਸਿੰਘ ਉਹਨਾਂ ਨੂੰ ਇਹਦੇ ਬਾਰੇ ਮੈਂ ਜਾਣੂ ਕਰਾਇਆ, ਉਹਨਾਂ ਨੂੰ ਕਿਹਾ ਵੀ ਤੁਸੀਂ ਤੇ ਕੋਈ ਕਾਰਵਾਈ ਕਰੋ, ਇਹ ਕਾਰਵਾਈ ਤੇ ਬਣਦੀ ਹੈ। ਉੱਥੋਂ ਦੀ ਪ੍ਰਧਾਨ ਮੰਤਰੀ ਉਹਨਾਂ ਤੁਸੀਂ ਮੁੱਖ ਮੰਤਰੀ ਚਿੱਠੀ ਲਿਖਦੇ, ਮੇਰਾ ਸੋਚਦਾ ਕਿ ਵਾਜਬ ਨਹੀਂ ਹੈ, ਵਾਜਬ ਹੈ ਤੁਸੀਂ ਆਪਣੇ ਹੋਮ ਮਿਨਿਸਟਰ ਆਫ ਇੰਡੀਆ ਦੀ ਚਿੱਠੀ ਲਿਖੋ, ਆਪਣੇ ਫੋਰਨ ਮਿਨਿਸਟਰ ਨੂੰ ਲਿਖੋ ਵੀ ਤੁਸੀਂ ਆਪਣੇ ਡਿਪਲੋਮੇਟ ਜਿਹੜੇ ਤੁਹਾਡੇ ਸੰਬੰਧ ਉਹਨਾਂ ਦੇ ਰਾਹੀਂ ਜਿਹੜੇ ਉਹ ਰੋਕੋ, ਉਹਨਾਂ ਜਿਹੜੀ ਉੱਥੇ ਕਬਜ਼ੇ ਹੋ ਰਹੇ, ਉਹਦਾ ਅਸਰ ਜ਼ਿਆਦਾ ਪੈਣਾ ਸੀ।
1: ਬਿਲਕੁਲ,
3: ਲੇਕਿਨ ਫਿਰ ਵੀ ਕਹਿੰਦੇ ਜਹਿਦਾ ਸਾਹਿਬ ਨੇ ਲਿਖਿਆ ਉਹਨਾਂ ਕਿਹਾ ਜੀ ਮੇਰਾ ਇਹੋ ਜਿਹਾ ਕਿਸੇ ਨੂੰ ਕੋਈ ਨੁਕਸਾਨ ਪਹੁੰਚਾਉਣ ਦਾ ਕੋਈ ਗੱਲ ਨਹੀਂ ਹੈਗੀ, ਕੋਈ ਵਗਿਆ ਕਰਨ ਦੀ ਗੱਲ ਹੋ ਗਈ, ਮੇਰਾ ਤਾਂ ਸਿਰਫ ਉੱਥੋਂ ਦੀ ਜਿਹੜੀ ਆ ਸਾਡੀ ਜਿਹੜੀ ਵਿਰਾਸਤ ਆ ਜਿਹੜੀ ਉੱਥੇ ਜਾ ਕੇ ਪ੍ਰਾਪਤ ਵਿਭਾਗ ਉਹਨੂੰ ਕੰਮ ਨਹੀਂ ਕਰ ਰਹੇ ਜਾ ਕੇ ਉਹਨਾਂ ਨੂੰ।
5: This is CJMR, the voice of the city, part of White Oaks Communications Group, your trusted local radio provider for more than 70 years.
1: ਸੁੱਕ ਜਾਂਦਾ, ਸੁੱਕ ਜਾਂਦੇ ਨੇ ਮਾਰੇ ਤਾਨਿਆਂ ਦੇ। ਹਾਂਜੀ
3: ਜੀ ਜੀ,
1: ਇਸ਼ਕ ਜਿਹੜਾ ਨਾ ਬੜਾ ਭੈੜਾ, ਤੇ ਬੀਬੀ ਨੇ ਨਜਾਇਜ਼ ਸਬੰਧਾਂ ਨੂੰ ਲੈ ਕੇ ਸੰਗਰੂਰ ਵਿਚ ਆਪਣੇ ਤਿੰਨ ਬੱਚਿਆਂ ਨੂੰ ਮਠਿਆਈ ਦੇ ਵਿਚ ਜ਼ਹਿਰ ਦੇ ਕੇ ਮਾਰ ਦਿੱਤਾ।
3: ਬਹੁਤ ਮੰਦਭਾਗੀ ਖ਼ਬਰ ਹੈ ਜੀ, ਮੰਦਭਾਗੀ ਖ਼ਬਰ। ਸੰਗਰੂਰ ਜਿਹਨਾਂ ਨੂੰ ਹੋ ਪਤਾ ਨੀ ਕੀ ਗਿਆ, ਚਾਰ ਪੰਜ ਜਿਹੜੀ ਘਟਨਾ ਵਾਪਰੀ ਸੰਗਰੂਰ ਜ਼ਿਲ੍ਹੇ ਚ ਵਾਪਰੀਆਂ ਨੇ, ਇਹ ਵੀ ਜਿਹੜੀ ਆ ਇਹ ਬੀਬੀ ਆ ਤੇ ਆਪਣੀ ਗੋਦ ਚ ਬੱਚਾ ਛੋਟਾ ਦੇਖ ਕੇ ਗਿਆ, ਢਾਈ ਤਿੰਨ ਸਾਲ, ਇੱਕ ਤੇ ਹੈਗੇ ਇੱਕ ਦੀ ਉਮਰ ਹੈਗੀ ਹੈ ਸਾਢੇ ਪੰਜ ਸਾਲ, ਇੱਕ ਦੀ ਪੰਜ ਸਾਲ, ਇੱਕ ਦੀ ਢਾਈ ਸਾਲ। ਜਿਹੜਾ ਇਹਦਾ ਆਸ਼ਕ ਸੀਗਾ ਹਰਜੀਤ ਸਿੰਘ, ਉਹ ਇਹਨੂੰ ਮਠਿਆਈ ਲਿਆ ਕੇ ਦਿੰਦਾ ਜੀ, ਜ਼ਹਿਰ ਬਣਾਇਆ ਹੁੰਦਾ, ਇਹ ਕਿੰਨੇ ਬੱਚਿਆਂ ਨੂੰ ਖਾ ਦੇ, ਇਹ ਬੱਚਿਆਂ ਨੂੰ ਖਵਾ ਦਿੰਦੀ ਹੈ ਤੇ ਤਿੰਨੇ ਬੱਚੇ ਮਰ ਜਾਂਦੇ ਨੇ। ਤੇ ਕਹਿੰਦੀ ਜੀ ਮਠਿਆਈ ਕੁਛ ਆਇਆ ਸੁਣ ਤੇ ਪਤਾ ਨੀ। ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ, ਤੁਹਾਨੂੰ ਪਤਾ ਪੁਲਿਸ ਕੋਲ ਬੜੇ ਤਰੀਕੇ ਹੁੰਦੇ ਇਨਵੈਸਟੀਗੇਸ਼ਨ ਕਰਦੇ, ਉਸ ਇਨਵੈਸਟੀਗੇਸ਼ਨ ਜਦੋਂ ਇਹਨੂੰ ਬੀਬੀ ਨੂੰ ਪੁੱਛ ਪੜਤਾਲ ਕਰਦੀ ਹੈ ਤੇ ਫਿਰ ਆਪਣਾ ਜੁਰਮ ਮੰਨ ਲੈਂਦੀ ਹੈ। ਹੁਣ ਬੀਬੀ ਤੇ ਫੜੀ ਗਈ ਹੈ ਪੁਲਿਸ ਕੋਲੇ, ਲੇਕਿਨ ਜਿਹੜਾ ਇਹਦਾ ਉਹ ਆਸ਼ਿਕ ਸੀ ਹਰਜੀਤ ਸਿੰਘ ਜਿਹਦੇ ਨੇ ਬਾਅਦ ਚ ਰਹਿਣਾ ਸੀ, ਜ਼ਿੰਦਗੀ ਬਿਤਾਉਣੀ ਸੀ, ਉਹ ਭਗਾਉਣਾ ਅਜੇ
1: ਜੀ। ਚਲੋ ਪੜਿਆ ਜਾਊ, ਐਨ ਇਸ਼ਕ ਦੇ ਮਹਿਕਮੇ ਮੈਂ ਗਿਆ ਤੇ ਇੱਕ ਹਾਕਮ ਨੇ ਸਦਾ ਸੁਣਾ ਦਿੱਤੀ, ਨਾਵਾਂ ਮੇਰਾ ਡਾਇਰੀ ਵਿਚ ਨੋਟ ਕੀਤਾ ਤੇ ਕੈਦੀਆਂ ਵਾਲੀ ਵਰਦੀ ਪਹਿਨਾ ਦਿੱਤੀ। ਦੱਸੋ ਯਾਰੋ ਕਿ ਕਿਸੇ ਨੂੰ ਦੋਸ਼ ਦੇਣਾ ਤੇ ਮੇਰੀ ਕਿਸਮਤ ਨੇ ਜੇਲ ਵਿਖਾ ਦਿੱਤੀ, ਖਾਨਦਾਨ ਨੂੰ ਬਦਨਾਮ ਕਰ ਲਿਆ, ਹਾਂਜੀ ਜਿਨ੍ਹਾਂ ਬੱਚਿਆਂ ਨੂੰ ਜਨਮ ਦਿੱਤਾ ਉਹਨਾਂ ਨੂੰ ਖਤਮ ਕਰ ਲਿਆ, ਤੇ ਇਹ ਇਸ਼ਕ ਦੇ ਘਰ ਹੀ ਹੈ। ਖੈਰ 9058131320 ਸਾਬਕਾ ਈ ਡੀ ਅਧਿਕਾਰੀ ਨਿਰੰਜਨ ਸਿੰਘ ਚਰਚਾ ਦੇ ਵਿਚ ਨੇ ਤੇ ਸਾਬਕਾ ਡੀ ਐਸ ਪੀ ਬਲਵਿੰਦਰ ਸਿੰਘ ਸੇਖੋਂ, ਨਿਰੰਜਨ ਸਿੰਘ ਹੁਣਾਂ ਦਾ ਤੇ ਚਲੋ ਆਪਾਂ ਕਈ ਵਾਰੀ ਸੁਣਿਆ, ਤੇ ਇਹਦਾ ਸਾਬਕਾ ਜਿਹੜਾ ਡੀ ਐਸ ਪੀ ਹੈ ਬਲਵਿੰਦਰ ਸਿੰਘ ਸੇਖੋਂ ਵਾਰਸ ਪੰਜਾਬ ਪਾਰਟੀ ਵਿਚ ਰਸਮੀ ਤੌਰ ਤੇ ਸ਼ਾਮਲ ਹੋ ਗਏ,
3: ਕੱਲ ਤੇ ਇਹਨਾਂ ਦੇ ਘਰ ਮੀਟਿੰਗ ਹੁੰਦੀ ਹੈ ਨਰਿੰਦਰ ਸਿੰਘ ਰਾਜਗੜ੍ਹ ਦੇ, ਅੱਜ ਉੱਥੇ ਇੱਕ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਆਪਣੀ ਸ਼ਾਮਿਲ ਹੋਣ ਦੀ ਗੱਲ ਕਰ ਦਿੰਦੇ ਹੋ ਤੇ ਸਰਦਾਰ ਨਰਿੰਦਰ ਸਿੰਘ ਹੋਰਾਂ ਨੂੰ ਕਰਤਾਰਪੁਰ ਸਾਹਿਬ ਹਲਕੇ ਤੋਂ ਚੋਣ ਲੜਾਈ ਜਾ ਰਹੀ
1: ਹੈ,
3: ਉਹ ਰਿਜ਼ਰਵ ਹਲਕਾ ਵਾ, ਉਸ ਰਿਜ਼ਰਵ ਤੋਂ ਚੋਣ ਲੈਣਗੇ। ਹੁਣ ਇਹ ਕਿੰਨੇ ਕੁਛ ਕਾਮਯਾਬ ਹੁੰਦੇ ਕਿੰਨੇ ਕੁ ਨਹੀਂ ਹੁੰਦੇ ਇਹ ਤੇ ਬਾਅਦ ਦੀ ਗੱਲ, ਲੇਕਿਨ ਇਹਨਾਂ ਦਾ ਕੰਮ ਬੋਲਦਾ ਚ ਕੋਈ ਸ਼ੱਕ ਨਹੀਂ। ਅਕਾਲੀ ਸਰਕਾਰ ਨਾਲ ਵੀ ਪੰਗਾ ਲਿਆ ਤੇ ਆਪਣੇ ਡਿਪਾਰਟਮੈਂਟ ਨੇ ਪੰਗਾ ਲਿਆ, 25 ਦੇ ਕਰੀਬ ਕੇਸ ਹੁਣ ਤੱਕ ਜਿਹੜੇ ਆਏ ਉਹਦੇ ਵਿੱਚ ਇਹ ਸਜ਼ਾ ਕਰਾ ਚੁੱਕੀ, ਜਿਸ ਚ ਜਗਦੀਸ਼ ਭੋਲੇ ਨੂੰ ਸਜ਼ਾ ਨਾ ਕਰਾਈ ਸੀਗੀ, ਭੋਲੇ ਨੂੰ ਸਜ਼ਾ ਦਿੱਤੇ ਉਹਦੀ ਘਰ ਨੇ ਕਰਾਈ ਸੀਗੀ। ਇਸ ਕਰਕੇ 25 ਦੇ ਕਰੀਬ ਜੇ 95 ਕੇਸ ਜਿਹੜੇ ਸਜ਼ਾ ਕਰਾਈ ਆ ਆਪਣੇ ਦੇ ਈਡੀ ਨੇ, ਉਹਦੇ ਵਿੱਚ 25 ਕੇਸ ਕੱਲੇ ਇੱਕ ਵਿਅਕਤੀ ਦੇ ਨੇ ਨਰਿੰਦਰ ਸਿੰਘ ਹੋਰਾਂ ਦੇ, ਤੇ ਇਹਨਾਂ ਦੇ ਕੋਈ 50 ਕਿੰਨੇ ਕੇਸ ਜਿਹੜੇ ਲੱਗੇ ਨੇ ਹੋਰ ਲੱਗੇ ਨੇ, ਇਹ ਹਰ ਤਰੀਕ ਤੇ ਜਾਂਦੇ ਨੇ ਜਾ ਕੇ ਜੱਜ ਨੂੰ ਦੱਸਦੇ ਜੇ ਕਿਤੇ ਲੋੜ ਹੁੰਦੀ ਪੁੱਛਦੇ ਦੱਸਦੇ ਨੇ ਇਨਵੈਸਟੀਗੇਸ਼ਨ ਮੈਂ ਕਿਵੇਂ ਕੀਤੀ ਕੀ ਹੋਇਆ
1: ਜੀ। ਤੇ ਵੈਸੇ ਚਲੋ ਵਾਰਸ ਪੰਜਾਬ ਦੇ ਫੋਲੋਅਰਸ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨੇ ਸਾਨੂੰ ਸੁਣਦੇ ਹੋਣ ਤਾਂ ਭਾਈ ਜੇ ਇਹੋ ਜਿਹੀਆਂ ਸ਼ਖਸੀਅਤਾਂ ਤੁਹਾਡੀ ਪਾਰਟੀ ਵਿੱਚ ਸ਼ਾਮਿਲ ਹੋ ਰਹੀਆਂ ਨੇ ਤੇ ਇਹਨਾਂ ਦੀ ਕਦਰ ਕਰਿਓ, ਇਹਨਾਂ ਨਾਲ ਉਹੀ ਵਾਅਦੇ ਕਰਿਓ ਜਿਹੜੇ ਤੁਸੀਂ ਕਰ ਸਕਦੇ ਹੋ, ਨਹੀਂ ਤੇ ਅਜ਼ਹਰ ਆਲਮ ਉਹਦਾ ਅਜ਼ਹਰ ਆਲਮ ਹੀ ਆ ਜੀ ਅੰਮ੍ਰਿਤਸਰ ਵਾਲਾ ਕਿਤੇ ਉਹਦੇ ਵਰਗੇ ਨਾ ਕਰ ਦਿਓ, ਕੁੰਵਰ ਵਿਜੇ ਪ੍ਰਤਾਪ ਹਾਂਜੀ ਕੁੰਵਰ ਵਿਜੇ ਪ੍ਰਤਾਪ ਸੋਰੀ ਅਮੇ ਅਜ਼ਹਰ ਆਲਮ ਨਿਕਲਿਆ ਮੇਰੇ ਮੂੰਹ ਚੋਂ ਸੋਰੀ ਹਾਂਜੀ ਉਹ ਵੀ ਆਲਮ ਦਾ ਫਿਰ ਚਲੋ ਇੱਕ ਜ਼ਮਾਨਾ ਸੀ ਨਾ। ਅੱਛਾ ਜਾਂਦੇ ਜਾਂਦੇ ਪੱਟੀ ਸਾਹਿਬ ਮੈਨੂੰ ਇਹ ਦੱਸੋ ਕਿ ਨਸ਼ੇ ਤੋਂ ਮੁਕਤੀ ਪੰਜਾਬ ਯਾਤਰਾ ਸਮੇਂ ਭਾਜਪਾ ਤੇ ਅਕਾਲੀ ਆਹਮੋ ਸਾਹਮਣੇ ਕੀ ਨਸ਼ੇ ਕੀਤੇ ਸੀ ਇਹਨਾਂ ਨੇ?
3: ਲੰਬੀ ਹਲਕੇ ਦੀ ਗੱਲ ਹੈ ਜੀ, ਲੰਬੀ ਹਲਕੇ ਚ ਉੱਥੇ ਬੀਬੀ ਹਰਸਿਮਰਤ ਕੌਰ ਬਾਦਲ ਬਕਾਇਦਾ ਤੌਰ ਤੇ ਅਕਾਲੀ ਦਲ ਦੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸੀ, ਇਹਨਾਂ ਮੀਨ ਟਾਈਮ ਉੱਥੋਂ ਜਿਹੜੀ ਸੀ ਇਹਨਾਂ ਦੀ ਭਾਜਪਾ ਵਾਲੀ ਜਿਹੜੀ ਆਉਂਦੀ ਆ ਯਾਤਰਾ ਆ ਰਹੀ ਸੀਗੀ ਨਸ਼ਾ ਮੁਕਤ ਪੰਜਾਬ ਯਾਤਰਾ, ਜਦੋਂ ਯਾਤਰਾ ਲੰਘ ਰਹੀ ਸੀ ਤੇ ਫਿਰ ਦੋਵੇਂ ਤਰ੍ਹਾਂ ਵਰਕਰਾਂ ਨੂੰ ਸਾਹਮਣੇ ਅੱਗੇ ਉਹਨਾਂ ਨੇ ਆਪਣੇ ਹੱਥ ਚ ਨਾਰੇ ਮਾਰੇ, ਉਹਨਾਂ ਨੇ ਆਪਣੇ ਹਰ ਨਾਕੇ ਮਾਰੇ ਮਾਰੇ, ਇਹ ਬੀਬੀ ਜਿਹੜੀ ਉਹ ਪ੍ਰਦਰਸ਼ਨ ਕਰ ਰਹੀ ਸੀ ਉੱਥੇ, ਉੱਥੋਂ ਫਿਰ ਅਕਾਲੀ ਵਰਕਰਾਂ ਚ ਆਪਸ ਵਿੱਚ ਜਿਹੜੀ ਉਹ ਥੋੜੀ ਬੜੀ ਖਹਿਬਾਜੀ ਵੀ ਹੋਈ, ਲੇਕਿਨ ਕੋਈ ਇਹੋ ਜਿਹੀ ਨਹੀਂ ਵੀ ਮਾਰ ਧੜ ਪਈ ਨਹੀਂ ਜ਼ਿਆਦਾ ਨਾਰਿਆਂ ਨਾਲ ਹੀ, ਫਿਰ ਕਾਲੇ ਝੰਡੇ ਵਿਖਾਏ ਗਏ ਉਹਨਾਂ ਦੇ ਅਕਾਲੀ ਵਰਕਰਾਂ ਨੇ ਬੀਜੇਪੀ ਨੂੰ ਵਿਖਾਏ ਨੇ ਉੱਥੇ। ਹੁਣ ਡੈਮੇਜ ਕੰਟਰੋਲ ਕਰਨ ਦੀ ਸੀ ਗੱਲ, ਜਿਹੜੇ ਅਕਾਲੀ ਲੀਡਰ ਸੀ ਉਹ ਕਹਿੰਦੇ ਨਹੀਂ ਕੋਈ ਗੱਲ ਨੀ, ਮੂਲੀ ਗੱਲਬਾਤ ਹੋਈ ਕੋਈ ਗੱਲ ਨੀ, ਕੋਈ ਬਿਲਕੁਲ ਸਭ ਠੀਕ ਠਾਕ। ਭੁਪਿੰਦਰ ਸਿੰਘ ਮੇਜਰ ਭੁਪਿੰਦਰ ਸਿੰਘ ਭੂਪੀ ਜਿਹੜਾ ਪੋਲੀਟੀਕਲ ਸੈਕਟਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਰਿਹਾ ਤੇ ਉਹਨਾਂ ਦਾ ਚਚੇਰਾ ਭਾਈ ਹੈ, ਉਹ ਪਿਛਲੇ ਦਿਨ ਜਿਹੜਾ ਸੀ ਉਹ ਸ਼ਾਮਿਲ ਹੋਇਆ ਸੀ ਭਾਜਪਾ ਦੇ ਪਤਾ, ਤੇ ਉਹਦੇ ਸ਼ਾਮਿਲ ਹੋਣ ਤੋਂ ਬਾਅਦ ਇੰਨੀ ਕਿ ਤੇ ਫਿਰ ਮਾੜੀ ਮੋਟੀ ਹੋਣੀ ਸੀ ਨਾ ਕਿ ਸ਼ਾਮਿਲ ਹੋਇਆ ਸੀ ਤੈਨੂੰ ਕੋਈ ਦੱਸੀ ਵੀ ਹੈਗੇ ਸੀ
1: ਜੀ। ਇੱਕ ਕਾਲਰ ਨੇ ਮੇਰੇ ਨਾਲ ਵਾਈਂਡ ਅਪ ਕਰਦੇ ਆ, ਵੈਲਕਮ ਜੀ।
6: ਹਾਂਜੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਮਾਮੂ ਜੀ, ਕੀ ਹਾਲ ਹੈ?
6: ਬਸ ਬਹੁਤ ਵਧੀਆ, ਚੜ੍ਹਦੀ ਕਲਾ ਜੀ, ਵਾਹਿਗੁਰੂ ਹਮੇਸ਼ਾ ਚੜ੍ਹਦੀਆਂ ਕਲਾ ਬਖਸ਼ੇ ਤੁਹਾਨੂੰ, ਦੇ ਦੇ ਕੇ ਹੋਰ ਚੜ੍ਹਦੀ ਕਲਾ ਰਹਿੰਦੀ ਹੈ ਹਮੇਸ਼ਾ ਹੀ
1: ਜੀ। ਆਇਆਂ ਨੂੰ ਕੀ ਕਹਿਣਾ
6: ਚਾਹੋ? ਬਸ ਜੀ ਮੈਂ ਤਾਂ ਆਪਣੇ ਜਿਹੜੇ ਹੈਗੇ ਆ ਵਾਰਸ ਪੰਜਾਬ ਦੇ ਤੁਸੀਂ ਗੱਲ ਕਰਦੇ ਸੀ ਵੀ ਜਿਹੜੀ ਲਿਆਂਦਾ ਜਾਂ ਵਿਜੇ ਕੁਮਾਰ ਪ੍ਰਤਾਪ ਵਾਲੀ ਨਾ ਹੋਵੇ, ਦੇਖੋ ਇਹ ਪਾਰਟੀ ਦਾ ਮੈਨੂੰ ਜਿੱਥੇ ਕੁ ਤੱਕ ਮੈਂ ਜਿੰਨਾ ਕੁ ਹੁਣ ਤੱਕ ਜੁੜਿਆ ਜਾਂ ਇਸ ਕਰਕੇ ਅੱਗੇ ਚੱਲ ਰਿਹਾ, ਕਿਉਂਕਿ ਇਹ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਕੇ ਚੱਲ ਰਹੇ ਆ, ਜੋ ਵੀ ਗੱਲ ਕਰਦੇ ਆ ਜੋ ਵੀ ਵਾਅਦਾ ਕਰਦੇ ਆ, ਚਾਹੇ ਇਹਨਾਂ ਦੀ ਜਿਹੜੀ ਉਹ ਕਮੇਟੀ ਆ ਜਿਹਨਾਂ ਨੇ ਕੈਂਡੀਡੇਟ ਦੇਣੇ ਆ, ਉਹਨਾਂ ਨੇ ਵੀ ਜਾ ਕੇ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕੀਤੀ ਵੀ ਸਹੀ ਸੇਵਾ ਨੂੰ ਆ ਸਕੀਏ, ਇਸੇ ਤਰ੍ਹਾਂ ਜਿਹੜੇ ਵੀ ਕੈਂਡੀਡੇਟਾਂ ਨੂੰ ਇਹ ਲੈ ਕੇ ਵੀ ਆ ਰਿਹਾ, ਜੋ ਉਹਨਾਂ ਨੂੰ ਕਹਿ ਰਿਹਾ ਵਾਅਦਾ ਕਰ ਰਿਹਾ ਉਹਨਾਂ ਦੇ ਨਾਲ ਨਿਭਾਉਣ ਦੀ ਗੱਲ ਕਰ ਰਿਹਾ, ਔਰ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਾ ਕੇ 117 ਦੇ ਸਰਨ ਚੁਣ ਕੇ ਜੋ ਲੋਕਾਂ ਨੂੰ ਮੈਨੀਫੈਸਟੋ ਦੇਣਗੇ ਜਾਂ ਜੋ ਵੀ ਵਾਅਦਾ ਕਰਨਗੇ, ਕਿਉਂਕਿ ਮਨਪ੍ਰੀਤ ਆਲੀ ਸਾਹਿਬ ਵੀ ਉੱਥੋਂ ਹੀ ਜਦੋਂ ਹੁਕਮਨਾਮਾ ਹੋਇਆ ਤਾਂ ਉੱਥੋਂ ਹੀ ਆਏ ਆ, ਉਹ ਸਾਰੇ ਅਜੇ ਤੱਕ ਤਾਂ ਦੇਖੋ ਇਹਨਾਂ ਦੀ ਜਿਹੜੀ ਭਾਵਨਾ ਉਹ ਬਿਲਕੁਲ ਕਲੀਅਰ ਲੱਗਦੀ ਆ ਵੀ ਇਹ ਸਮਰਪਿਤ ਹੋ ਕੇ ਪੰਜਾਬ ਲਈ, ਤੇ ਜਿਹੜਾ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਵੀ ਉਹ ਉਦੋਂ ਹੀ ਹੋਣੀ ਆ ਜਦੋਂ ਇਹੋ ਜਿਹੀ ਕੋਈ ਧਿਰ ਪੰਜਾਬ ਦੇ ਹੱਕ ਵੱਲ ਦੀ ਆਈ। ਬਾਕੀ ਤੁਸੀਂ ਭਰਾ ਜਿਆਦਾ ਜਾਣਦੇ ਹੋ, ਪੱਟੀ ਸਾਹਿਬ ਹੋਣੀ ਜਿਆਦਾ ਜਾਣਦੇ ਜੀ,
1: ਮਿਹਰਬਾਨੀ।
3: ਬਿਲਕੁਲ ਠੀਕ ਕਿਹਾ ਜੀ, ਜਦੋਂ ਦੇ ਮੰਤਰੀ ਟਿਆਲੀ ਤੇ ਨਾਲ ਇਕਬਾਲ ਸਿੰਘ ਝੂੰਦਾ ਉਹ ਵੱਡੇ ਵੱਡੇ ਲੀਡਰ ਨੇ, ਉਹ ਜਦੋਂ ਦੇ ਆਏ ਤੇ ਕਾਫੀ ਹੱਦ ਤੱਕ ਵਾਰਸ ਪੰਜਾਬ ਜਿਹੜੀ ਉਹ ਅੱਗੇ ਲੰਘਦੀ ਜਾ ਰਹੀ। ਮਾਲਵੇ ਦੇ ਵਿੱਚ ਉਹਨਾਂ ਦਾ ਕਾਫੀ ਦਬਦਬਾ ਬਣਦਾ ਜਾ ਰਿਹਾ ਵਾ। ਹੁਣ ਇਹ ਜਿਹੜਾ ਬਲਵਿੰਦਰ ਸਿੰਘ ਡੀ ਐਸ ਪੀ ਆ ਉਹ ਵੀ ਸ਼ਾਮਿਲ ਹੋ ਗਿਆ ਅੱਜ ਦੇ ਵਾਰਸ ਪੰਜਾਬ ਦੇ ਵਿੱਚ ਤੇ ਉਹ ਵੇਖਣ ਲੁਧਿਆਣਾ ਤੋਂ ਲੜੇਗਾ, ਸੀਟ ਜ਼ਰੂਰ ਲੜੇਗਾ। ਇਹ ਇੱਥੋਂ ਲੜਨਗੇ, ਹੋਰ ਵਿਜੇ ਪ੍ਰਤਾਪ ਵੀ ਇੱਧਰ ਆ ਜਾਣਗੇ। ਇੱਥੋਂ ਹੋਰ ਵੀ ਬੰਦੇ ਕਾਫੀ ਇੱਧਰ ਆਉਣ ਦੀ ਆਸ ਹੈਗੀ ਹੈ, ਜਿੱਦਾਂ ਵੀ ਥੋੜੀ ਜਿਹੀ ਇਲੈਕਸ਼ਨ ਨਾਊਸ ਹੋ ਗਈ ਨਾ 90 ਦਿਨ ਪਹਿਲਾਂ, ਉਦੋਂ ਬਾਅਦ ਵੇਖੋ ਕੁਛ ਬਣਦਾ।
1: ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ ਪੱਟੀ ਸਾਹਿਬ, ਕੱਲ ਮਿਲਦੇ ਜੀ। ਇਸ ਤਰ੍ਹਾਂ ਦੀ ਸਰਦਾਰ ਜਸਬੀਰ ਸਿੰਘ ਜੀ ਪੱਟੀ ਤੇ ਇੱਕ ਕਿਤਾਬ 29 ਸਾਲ ਬਾਅਦ ਕਿਤਾਬ ਇੱਕ ਆਈ ਹੈ, ਉਹਦੇ ਚ ਕਈ ਸਵਾਲ ਖੜੇ ਹੋ ਰਹੇ ਨੇ ਡਾਇਨਾ ਦੀ ਮੌਤ ਤੇ। ਖੁਲਾਸਾ ਇਹ ਕੀਤਾ ਗਿਆ ਕਿ ਡਾਇਨਾ ਦੀ ਮੌਤ ਤੇ ਖੁਸ਼ ਸਨ ਚਾਰਲਸ, ਕਿਤਾਬ ਦੇ ਵਿਚ ਕੀਤੇ ਦਾਅਵੇ ਤੋਂ ਬਾਅਦ ਬ੍ਰਿਟੇਨ ਦੇ ਵਿਚ ਇਹ ਵਿਵਾਦ ਛਿੜਿਆ। ਚਾਰਲਸ ਸਪੈਂਸਰ ਸਪਸ਼ਟੀਕਰਨ ਦਿੱਤਾ ਹੈ ਉਨ੍ਹਾਂ ਜਿਨ੍ਹਾਂ ਕਿਤਾਬ ਲਿਖੀ ਕਿ ਉਨ੍ਹਾਂ ਨੇ ਕਿਤਾਬ ਇਤਿਹਾਸ ਦੇ ਇਕ ਪ੍ਰਤੱਖ ਦਰਸ਼ੀ ਵਜੋਂ ਆਪਣਾ ਫਰਜ਼ ਨਿਭਾਉਂਦੇ ਹੋਏ ਤੇ ਸੱਚ ਸਾਹਮਣੇ ਲਿਆਉਣ ਲਈ ਲਿਖੀ ਹੈ। ਹਾਲਾਂਕਿ ਡਾਇਨਾ ਦੀ ਮੌਤ 29 ਸਾਲ ਬਾਅਦ ਇਸ ਕਿਤਾਬ ਦਾ ਸਾਹਮਣੇ ਆਉਣਾ ਇਕ ਸਮੇਂ ਕਈ ਸਵਾਲ ਖੜੇ ਕਰ ਰਿਹਾ। ਬ੍ਰਿਟਿਸ਼ ਸ਼ਾਹੀ ਪਰਿਵਾਰ ਨਾਲ ਜੁੜੀ ਹੈਰਾਨ ਕਰਨ ਵਾਲੀ ਖ਼ਬਰ ਇਸ ਵੇਲੇ ਸੁਰਖੀਆਂ ਦੀ ਵਿਚ ਹੈ ਵਰਲਡਵਾਈਡ। ਵਜ੍ਹਾ ਹੈ ਕਿ ਪ੍ਰਿੰਸ ਡਾਇਨਾ ਦੇ ਭਰਾ ਚਾਰਲਸ ਸਪੈਂਸਰ ਦੀ ਨਵੀਂ ਸੰਸਮਰਨ ਪੁਸਤਕ ਸੌਂਗ ਡਾਇਨਾ ਮਾਈ ਸਿਸਟਰ ਤੇ ਇਹ ਕੁਝ ਵਾਅਦੇ। ਗੌਰ ਕਰਨ ਵਾਲੀ ਗੱਲ ਹੈ ਕਿ ਇਸ ਦਾਅਵੇ ਦੇ ਵਿਚ ਵੱਡੇ ਵੱਡੇ ਹਨ ਕਿ ਪੂਰੀ ਦੁਨੀਆਂ ਹਿੱਲੀ ਹੋਈ ਹੈ। ਹੁਣ ਹਾਲਾਤ ਇਹ ਹਨ ਕਿ ਬ੍ਰਿਟੇਨ ਚ ਲੋਕ ਇਸ ਕਿਤਾਬ ਨੂੰ ਖਰੀਦਣ ਲਈ ਵੱਡੀ ਗਿਣਤੀ ਚ ਪਹੁੰਚ ਰਹੇ ਹਨ ਤੇ ਰਿਲੀਜ਼ ਹੁੰਦੇ ਹੀ ਐਮਾਜ਼ੋਨ ਦੀ ਬੈਸਟ ਸੈਲਰ ਲਿਸਟ ਤੇ ਸਿਖਰ ਤੇ ਪਹੁੰਚ ਗਈ। ਉਹਦੇ ਵਿਚ ਇਹ ਭਰਾ ਕਹਿੰਦਾ ਕਿ ਜਦੋਂ ਮੈਂ ਚਾਰਲਸ ਨੂੰ ਮਿਲਿਆ ਤਾਂ ਉਨ੍ਹਾਂ ਦੇ ਚਿਹਰੇ ਤੇ ਕੋਈ ਰੰਜ ਨਹੀਂ ਸੀ, ਉਹ ਇਕ ਜੇਤੂ ਦੀ ਤਰ੍ਹਾਂ ਨਜ਼ਰ ਆ ਰਹੇ ਸਨ। ਸੋ ਕਿਤਾਬ ਦੇ ਬਹੁਤ ਸਾਰੇ ਪਹਿਲੂ ਹੋਰ ਵੀ ਹੁਣ ਸਾਹਮਣੇ ਆਉਣਗੇ। ਇਕ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਬ੍ਰੇਕ ਤੋਂ ਬਾਅਦ ਖ਼ਬਰਾਂ, ਖ਼ਬਰਾਂ ਤੋਂ ਬਾਅਦ ਰਿਪੋਰਟ। ਰਿਪੋਰਟ ਦੇ ਵਿਚ ਹੈ ਕਿ ਮੰਚ ਇਕ ਰੂਪ ਦੋ, ਸ਼ਾਂਤੀ ਦੂਤ ਤੋਂ ਤਬਾਹੀ ਦੀ ਧਮਕੀ ਤੱਕ, UN ਚ ਟਰੰਪ ਦੇ ਭਾਸ਼ਣ ਦੇ ਮਾਇਨੇ। 5 ਮਿੰਟ ਕੱਢਿਓ, ਜ਼ਰੂਰ ਸੁਣਿਓ ਕਿਉਂਕਿ ਵਰਲਡਵਾਈਡ ਵੀ ਇਸ ਦੀ ਚਰਚਾ ਹੋ ਰਹੀ ਹੈ। ਦੂਜੇ ਪਾਸੇ ਸਾਡੇ ਓਨਟੇਰੀਓ ਦੇ ਵਿਚ ਵੱਖ ਵੱਖ ਸ਼ਹਿਰਾਂ ਦੇ ਵਿਚ ਮਿਉਂਸੀਪਲਟੀ ਦੀਆਂ ਚੋਣਾਂ ਹੋ ਰਹੀਆਂ ਨੇ ਤੇ ਜਿਸ ਵੀ ਕੈਂਡੀਡੇਟਸ ਨੇ ਕੁਛ ਵੀ ਆਪਣੀ ਸਕ੍ਰਿਪਟ ਰਿਕਾਰਡ ਕਰਕੇ ਭੇਜਣੀ ਹੈ ਉਹਦੇ ਲਈ ਬਕਾਇਦਾ ਅੰਡਰ CRT ਰੂਲ ਐਂਡ ਰੈਗੂਲੇਸ਼ਨ। ਅਸੀਂ ਜਿਵੇਂ ਕੱਲ ਵੀ ਗੱਲ ਕੀਤੀ ਹੈ ਕਿ CJMR 1320 ਉਸੇ ਹੀ ਤਰਜ਼ ਤੇ ਚੱਲਣਾ ਹੈ ਜਿੱਤੇ 70 ਵਰੇ ਪਹਿਲਾਂ ਇਹ ਚੱਲਦਾ ਆ ਰਿਹਾ। ਇਹਦੇ ਵਿਚ 34 ਭਰ ਤਬਦੀਲੀ ਹੈ, ਰੂਲ ਐਂਡ ਰੈਗੂਲੇਸ਼ਨ ਉਹੀ ਹੈ। ਸਾਡੀ ਕਮਰਸ਼ਲ ਦੀ ਟਰਮ ਐਂਡ ਕੰਡੀਸ਼ਨ ਜਿਹੜੇ ਹੋਸਟ ਨੇ ਉਨ੍ਹਾਂ ਦੇ ਦਰਮਿਆਨ ਜਿਹੜੀ ਉਹੀ ਰਹੇਗੀ ਜਿਵੇਂ CJMR 1320 ਦੀ ਮੈਨੇਜਮੈਂਟ ਪਹਿਲੀ ਕਰਦੀ ਸੀ। ਕਿਸੇ ਵੀ ਵੀਰ ਨੂੰ ਕੋਈ ਰਿਊਮਰ, ਜਿਹੜੇ ਝੂਠੇ ਰਿਊਮਰ ਉਡਾਏ ਜਾ ਰਹੇ ਨੇ ਸਾਡੇ ਇਸ ਪ੍ਰੋਗਰਾਮ ਦੇ ਪਤੀ ਜੀ, ਇਹਨੇ ਤਾਂ ਬੰਦ ਕਰਾ ਦੇਣਾ ਜੀ, ਬੰਦ ਹੋ ਜਾਣਾ ਜੀ, ਬਲਾ ਬਲਾ ਬਲਾ ਬਲਾ, ਉਹ ਕਾਵਾਂ ਦੇ ਆਖਿਆ ਢੱਗੇ ਮਰਦੇ ਹੁੰਦੇ ਯਾਰ, ਉਹ ਹੈ ਇਹ ਮਰ ਜੋ ਚਿੜੀਓ ਵਾਲੀ ਗੱਲ ਹੋ ਗਈ। ਸਾਨੂੰ ਬਕਾਇਦਾ ਗਵਰਨਮੈਂਟ ਵੱਲੋਂ ਲਾਇਸੈਂਸ ਮਿਲਿਆ, CRTC ਦੇ ਸਾਨੂੰ ਅਪਰੂਵਲ ਦਿੱਤੀ, ISE ਨੇ ਸਾਨੂੰ ਅਪਰੂਵਲ ਦਿੱਤੀ ਹੈ। ਮੈਂ ਹੈਰਾਨ ਹਾਂ ਕਿ ਪੜ੍ਹੇ ਲਿਖੇ ਸੂਝਵਾਨ ਸੱਜਣ ਜਦੋਂ ਇਹ ਗੱਲ ਸੁਣਦੇ ਨੇ ਅੱਛਾ ਮੰਨ ਲੈਂਦੇ ਨੇ। ਕਿਹੜੀ ਕੰਟਰੀਆਂ ਦੇ ਵਿਚ ਰਹਿ ਰਹੇ ਹਾਂ, ਇੱਥੇ ਕਿਸੇ ਲੀਡਰ ਦਾ ਧੱਕਾ ਨਹੀਂ ਚੱਲਦਾ, ਇਸੇ ਕਿਸੇ ਪ੍ਰਧਾਨ ਦਾ ਧੱਕਾ ਨਹੀਂ ਚੱਲਦਾ, ਇਸੇ ਕਿਸੇ ਮੰਤਰੀ ਸੰਤਰੀ ਦਾ ਧੱਕਾ ਨਹੀਂ ਚੱਲਦਾ ਕਿ ਫੋਨ ਕਰਕੇ ਬੰਦ ਕਰਾ ਦੇਗੇ। ਸੋ ਗੱਲ ਇਹ ਕਿ ਰਿਊਮਰ ਤੋਂ ਬਚੋ। ਇਹ ਇਸੇ ਤਰ੍ਹਾਂ ਇਹ ਸੂਰਜ ਹੁਣ ਉਹਦੇ ਹੋ ਗਿਆ, ਮੈਂ ਕੱਲ ਵੀ ਕਿਹਾ ਸੀ, ਪਰਸੋਂ ਵੀ ਕਿਹਾ ਸੀ, ਇਹ ਤਾਂ ਲੱਖ ਪੱਲੀਆਂ ਤਾਂ ਲੋ, ਇਹਨੇ ਸੜ ਕੇ ਤਬਾਹ ਹੋ ਜਾਣਾ ਪੱਲੀਆਂ ਨੇ, ਇਹ ਚੜ ਗਿਆ, ਇਹ ਉਹਦੇ ਹੋ ਗਿਆ ਹੁਣ। ਹਾਂ ਕਿਤੇ ਆਵਾਜ਼ ਘੱਟ ਵੱਧ ਹੋ ਸਕਦੀ ਹੈ, ਦੈਟਸ ਅ ਡਿਫਰੈਂਟ ਸਟੋਰੀ। ਅੱਜ ਅਰੋੜਾ ਸਾਈਡ ਤੋਂ ਵੀ ਕਾਲ ਆਈ ਹੈ ਕਿ ਉੱਥੇ ਵੀ ਸੁਣਿਆ ਜਾ ਰਿਹਾ। ਸੋ ਤੁਹਾਡਾ ਕੋਈ ਵੀ ਦਿਲ ਕਰੇ ਮੇਰੇ ਨਾਲ ਖੁੱਲ੍ਹ ਕੇ ਬਹਿ ਕੇ ਗੱਲ ਕਰ ਸਕਦੇ ਹੋ, ਐਂਡ ਤੁਹਾਨੂੰ ਸਾਰੀ ਤਸਵੀਰ ਦਾ ਦੂਜਾ ਪਾਸਾ ਵੀ ਦੱਸਾਂਗੇ। ਮੈਂ ਅਗੇਨ ਕੈਪਟਨ ਬਾਲ ਜਿਨ੍ਹਾਂ ਨੇ ਸਾਨੂੰ ਇਸ ਟਾਵਰ ਦੀ ਪੂਰੀ ਜਿਹੜੀ ਹੈ ਅਸੀਂ ਬਕਾਇਦਾ ਨਿਯਮਾਂ ਨੂੰ ਫਾਲੋ ਕਰਦੇ ਹੋਏ ਅੱਗੇ ਵਧੇ ਹਾਂ ਤੇ ਸਾਨੂੰ ਅਪਰੂਵਲ ਮਿਲੀ ਹੈ। ਸੱਚੀ ਸਮੁੱਚੀ ਮੈਨੇਜਮੈਂਟ ਸਾਰੀ ਸਾਡੀ ਸਹਿਯੋਗੀ ਟੀਮ, ਅਸੀਂ ਕੈਪਟਨ ਬਾਲ ਹੋਣਾ ਦੇ, ਉਨ੍ਹਾਂ ਦੇ ਸਾਥੀਆਂ ਦੇ ਅਤੇ ਸਾਡੀ ਜਿੰਨੇ ਵੀ ਇੰਜੀਨੀਅਰ ਲੱਗੇ ਹੋਏ ਨੇ, ਪੜ੍ਹੇ ਲਿਖੇ ਸੂਝਵਾਨ ਵੈਲ ਕੁਆਲੀਫਾਈਡ ਸਰਟੀਫਾਈਡ ਜਿਹੜੇ ਨੇ ਕੈਨੇਡਾ ਤੋਂ, ਗਵਰਨਮੈਂਟ ਤੋਂ ਮਾਨਤਾ ਪ੍ਰਾਪਤ ਨੇ, ਉਹ ਇਹਦੀ ਬਰੀਕੀ ਨਾਲ ਜਾਂਚ ਕਰ ਰਹੇ ਨੇ। ਬਾਕੀ ਕਾਵਾਂ ਦੇ ਅੱਖਿਆਂ ਫੇਰ ਮੈਂ ਕਹਾਂਗਾ ਢੱਗੇ ਮਰ ਜਾਣ, ਇਹ ਗੱਲ ਬੜੀ ਦੂਰ ਦੀ ਹੈ। ਸੋ ਲਓ ਸਟੂਡੀਓ ਦਾ ਨੰਬਰ 905-813-1320 ਤੁਹਾਡੇ ਵੱਲੋਂ ਫੀਡਬੈਕ ਸਾਨੂੰ ਬੜੀ ਜ਼ਰੂਰੀ ਹੈ। ਕਿਸੇ ਵੀ ਏਰੀਏ ਦੇ ਵਿੱਚ ਤੁਸੀਂ ਅਚਨਚੇਤ ਸਾਨੂੰ ਅੱਜ ਸੁਣਿਆ ਤੇ ਮੈਨੂੰ ਕਾਲ ਕਰਕੇ ਅਰਸ਼ ਨੂੰ ਕਾਲ ਕਰਕੇ ਦੱਸਣਾ ਹੈ। ਅਗਰ ਟਾਈਮ ਦੇ ਬਾਰੇ ਕੋਈ ਗੱਲ ਕਰਨੀ ਹੈ, ਵੀਕ ਡੇ ਦੇ ਵੀਕ ਡੇ ਦੇ ਸਾਡੇ ਕੁਝ ਟਾਈਮ ਜਿਹੜੇ ਨੇ ਉਹ ਆਰ ਆਰ ਡੀ ਸੀਟਾਂ ਮਿਲ ਚੁੱਕੇ ਨੇ ਜਿਨ੍ਹਾਂ ਨੇ ਮਿਲਣੀਆਂ ਨੇ, ਤੇ ਜੇਕਰ ਤੁਸੀਂ ਬੁੱਕ ਕਰਨਾ ਕੋਈ ਵੀਕ ਡੇ ਤੇ ਵੀਕਐਂਡ ਦਾ ਤਾਂ ਕਾਲ ਕਰ ਲਓ ਅਰਸ਼ ਨੂੰ 416-303-1515। ਕਾਲੀ ਰਾਤ ਤੋਂ ਡਰਨਾ ਰਹਿਣਾ, ਮੈਂ ਹਾਲਾਤ ਤੋਂ ਡਰਦਾ ਰਹਿਣਾ, ਕਾਲੀ ਰਾਤ ਤੋਂ ਡਰਦਾ ਰਹਿਣਾ, ਮੈਂ ਹਾਲਾਤ ਤੋਂ ਡਰਦਾ ਰਹਿਣਾ, ਹੋਰ ਨਾ ਮੈਨੂੰ ਖੌਫ ਕਿਸੇ ਦਾ, ਮੈਂ ਆਪਣੀ ਜਾਤ ਤੋਂ ਡਰਦਾ ਰਹਿਣਾ, ਮੈਂ ਤੇ ਬਾਜੀ ਜਿੱਤ ਗਿਆ ਵਾਂ, ਤੇਰੀ ਮਾਤ ਤੋਂ ਡਰਦਾ ਰਹਿਣਾ, ਤੂੰ ਸੱਜਣ ਏ ਡਾਢਾ ਗੂੜਾ, ਇਸੇ ਬਾਤ ਤੋਂ ਡਰਦਾ ਰਹਿਣਾ, ਮੈਂ ਤੇ ਬਾਜੀ ਜਿੱਤ ਗਿਆ ਵਾਂ, ਤੇਰੀ ਮਾਤ ਤੋਂ ਡਰਦਾ ਰਹਿਣਾ, ਤੂੰ ਸੱਜਣ ਏ ਡਾਢਾ ਗੂੜਾ, ਇਸੇ ਬਾਤ ਤੋਂ ਡਰਦਾ ਰਹਿਣਾ, ਜੀ ਮੈਂ ਕੱਚੇ ਘਰ ਦਾ ਵਾਸੀ, ਮੈਂ ਬਰਸਾਤ ਤੋਂ ਡਰਦਾ ਰਹਿਣਾ, ਮੇਰਾ ਅਣਖੀ ਪੰਨ ਨਹੀਂ ਮੋਇਆ, ਮੇਰਾ ਅਣਖੀ ਪੰਨ ਨਹੀਂ ਮੋਇਆ, ਤਾਂ ਜਜ਼ਬਾਤ ਤੋਂ ਡਰਦਾ ਰਹਿਣਾ, ਤਾਂ ਜਜ਼ਬਾਤ ਤੋਂ ਡਰਦਾ ਰਹਿਣਾ, ਰੱਬ ਸੱਚੇ ਤੋਂ ਡਰਦਾ ਰਹਿਣਾ, ਰੱਬ ਸੱਚੇ ਤੋਂ ਡਰਦਾ ਰਹਿਣਾ, ਬੰਦਾ ਬੰਦੇ ਨੂੰ ਨਾ ਮਾਰ ਸਕਦਾ, ਰੱਬ ਨਾ ਮਾਰੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ, ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
7: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸ ਦਿਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188
8: ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ।
9: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ ਵਨ ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ ਯੂਨਿਟ 42 ਏ ਬ੍ਰਾਮਟਨ। ਕਾਲ 905-928-8557 ਅਨਾਜ ਮਾਰਟ।
10: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਇੰਡੀਆ ਆਫ ਏ ਲੋਇਰਸ।
11: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
10: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।
12: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਿਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-889-56 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।

0: ਪੀਟ ਵਾਸਤੇ ਬਾਂਦਰਾਂ ਪਾਈ ਟੋਪੀ ਤੇ ਹੱਥ ਜੋੜ ਸਲਾਮ ਗੁਜ਼ਾਰਦੇ ਨੇ। ਪੇਟ ਵਾਸਤੇ ਹੂਰ ਤੇ ਪਰੀ ਜ਼ਿਆਦਾ ਜਾਨ ਜਿੰਨ ਤੇ ਭੂਤ ਤੋਂ ਵਾਰਦੇ ਨੇ। ਕੀਰ ਫਾੜ ਕੇ ਬੰਦੇ ਨੂੰ ਖਾਣ ਜਿਹੜੇ ਰਿਸ਼ ਨੱਚਦੇ ਵਿਚ ਬਜ਼ਾਰਦੇ ਨੇ। ਪੰਛੀ ਜੰਗਲ ਤੋਂ ਤੁਰੇ ਨੇ ਸ਼ਹਿਰ ਵੱਲੇ ਤੇ ਦੁਨੀਆਂਦਾਰ ਪੈ ਚੋਕ ਖਿਲਾਰਦੇ ਨੇ। ਦੌਲਤ ਕਿਸੇ ਦੀ ਰਾਤ ਨੂੰ ਜਾ ਕੇ ਤੇ ਚੌਂਕੀਦਾਰ ਪੈ ਹਾਕਰਾ ਮਾਰਦੇ ਨੇ। ਭਾਰ ਇੱਟਾਂ ਦਾ ਸਿਰਾਂ ਤੇ ਚਾ ਕੇ ਤੇ ਬੇਘਰੇ ਪਏ ਮਹਿਲ ਉਸਾਰਦੇ ਨੇ। ਉਸਤਾਦ ਦਮ ਸਾਹਿਬ ਦੀਆਂ ਸਤਰਾਂ ਦੇ ਨਾਲ ਲਓ ਚਲਦੇ ਆ ਪੰਜਾਬ ਖਬਰਾਂ ਦਾ ਅਗਲਾ ਸਿਲਸਿਲਾ ਲੈ ਕੇ ਹਾਜ਼ਰ ਨੇ ਪੰਜਾਬ ਤੋਂ ਰੀਮਾ ਗੁਗਲਾਨੀ ਜੀ। ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: ਸੀਜੀਐਮਆਰ 1320 ਤੇ ਤੁਸੀਂ ਸੁਣ ਰਹੇ ਹੋ ਰੰਗਲਾ ਪੰਜਾਬ। ਮੈਂ ਹਾਂ ਰੀਮਾ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ईडी दे साबका डिप्टी डायरेक्टर निरंजन सिंह ते साबका डीएसपी बलविंदर सिंह खो अकाली दल वारस पंजाब दे विच होए शामिल। एशियाई खेडां च भारत नूं सोन तमगा दवाउण वाली हरमनप्रीत कौर नूं पंजाब सरकार देवेगी करोड़ रुपया। पंजाब च डेंगू दे 451 ते चिकनगुनिया दे 16 मामले, किसे दी मौत दी पुष्टि नहीं। ਮੁੱਖ ਚੋਣ ਕਮਿਸ਼ਨਰ ਤੇ ਇਕ ਵਿਅਕਤੀ ਦੀ ਤਾਨਾਸ਼ਾਹੀ ਚਲਾਉਣ ਦੇ ਦੋਸ਼। ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਦੀ ਹੋਈ ਮੰਗ। ਭਾਰਤ ਦੀ ਬਣੀ ਪਹਿਲੀ ਬੁਲਟ ਟ੍ਰੇਨ ਅਗਲੇ ਸਾਲ ਅਪ੍ਰੈਲ ਮਈ ਚ ਹੋਵੇਗੀ ਟਰੈਕ ਤੇ। ਹੁਣ ਖਬਰਾਂ ਵਿਸਥਾਰ ਦੇ ਨਾਲ। ईडी दे साबका डिप्टी डायरेक्टर निरंजन सिंह ते पंजाब पुलिस दे साबका डीएसपी बलविंदर सिंह सेखों अज अकाली दल वारस पंजाब दे जथेबंदी च शामिल हो गए ने। चंडीगढ़ प्रेस क्लब दे विच करवाए एक प्रोग्राम दे दौरान अकाली दल वारस पंजाब दे सीनियर आगू तरसेम सिंह, विधायक मनप्रीत सिंह अयाली ते संसद मैंबर सरबजीत सिंह खालसा वल्लों दोवें आगुआं नूं सिरोपाओ भेंट करके पार्टी च शामिल कराया गया। इस मौके गल्लबात करदिआं निरंजन सिंह ने कहा कि पंजाब च अमन कानून दी स्थिति, ਭ੍ਰਿਸ਼ਟਾਚਾਰ ਤੇ ਨਸ਼ਿਆਂ ਦਾ ਹਾਲ ਬਹੁਤ ਚਿੰਤਾਜਨਕ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਦੇ ਵਿਚ ਡਰੱਗ ਮਾਫੀਆ ਪੁਲਿਸ ਤੇ ਰਾਜਸੀ ਆਗੂ ਦੀ ਛਤਰਛਾਇਆ ਹੇਠ ਹੀ ਚੱਲ ਰਿਹਾ, ਜਿਸ ਵਿਰੁੱਧ ਪੂਰੇ ਜ਼ੋਰ ਦੇ ਨਾਲ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਿਆਸੀ ਆਗੂ ਆਪਣੀ ਜ਼ਿੰਮੇਵਾਰੀ ਸਮਝਣ ਤੋਂ ਭੱਜ ਰਹੇ ਨੇ। ਚੋਣ ਸਮੇਂ ਲੋਕਾਂ ਦੇ ਸੇਵਕ ਬਣ ਕੇ ਆਉਂਦੇ ਨੇ, ਪਰ ਜਿੱਤਣ ਤੋਂ ਬਾਅਦ ਖੁਦ ਨੂੰ ਮਾਲਕ ਖਵਾਉਂਦੇ ਨੇ। ਰਾਜਸੀ ਆਗੂਆਂ ਦਾ ਰਵੱਈਆ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਨਿਰੰਜਨ ਸਿੰਘ ਨੇ ਕਿਹਾ ਕਿ ਆਪਣੀ ਨੌਕਰੀ ਦੌਰਾਨ ਵੀ ਉਨ੍ਹਾਂ ਨੇ ਨਸ਼ਿਆਂ ਦੇ ਖਿਲਾਫ਼ ਲੰਬੀ ਲੜਾਈ ਲੜੀ ਸੀ ਅਤੇ ਵਾਰਸ ਪੰਜਾਬ ਦੀ ਜਥੇਬੰਦੀ ਵੀ ਨਸ਼ਿਆਂ ਦੇ ਵਿਰੁੱਧ ਲਗਾਤਾਰ ਆਵਾਜ਼ ਚੁੱਕ ਰਹੀ ਹੈ। ਇਸ ਲਈ ਉਨ੍ਹਾਂ ਨੇ ਇਸ ਜਥੇਬੰਦੀ ਦੇ ਨਾਲ ਮਿਲ ਕੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਚੋਂ ਬਾਹਰ ਕੱਢਣ ਦਾ ਫੈਸਲਾ ਕੀਤਾ ਹੈ। ਏਸ਼ੀਆਈ ਖੇਡਾਂ ਚ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਸੋਨ ਤਮਗਾ ਜਿੱਤਣ ਤੇ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸੋਨ ਤਮਗਾ ਜਿੱਤ ਕੇ ਪੰਜਾਬ ਤੇ ਪੂਰੇ ਦੇਸ਼ ਦਾ ਮਾਣ ਵਧਾਇਆ। ਮੁੱਖ ਮੰਤਰੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੰਜਾਬ ਦੀ ਧੀ ਤੇ ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਤੇ ਬੇਹੱਦ ਮਾਣ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਖੇਡ ਨੀਤੀ ਤਹਿਤ ਹਰਮਨਪ੍ਰੀਤ ਕੌਰ ਨੂੰ 1 ਕਰੋੜ ਰੁਪਏ ਦੇ ਨਕਦ ਇਨਾਮ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਕਪਤਾਨ ਹਰਪ੍ਰੀਤ ਕੌਰ ਤੇ ਪੂਰੀ ਭਾਰਤੀ ਮਹਿਲਾ ਟੀਮ ਨੂੰ ਇਸ ਸ਼ਾਨਦਾਰ ਪ੍ਰਾਪਤੀ ਦੇ ਲਈ ਉਨ੍ਹਾਂ ਦਿਲੋਂ ਵਧਾਈ ਦਿੱਤੀ ਹੈ। ਦੱਸ ਦਈਏ ਕਿ ਭਾਰਤੀ ਟੀਮ ਨੇ ਏਸ਼ੀਆਈ ਖੇਡਾਂ ਦੇ ਮਹਿਲਾ ਟੀ20 ਕ੍ਰਿਕਟ ਦੇ ਫਾਈਨਲ ਦੇ ਵਿਚ ਸ੍ਰੀਲੰਕਾ ਨੂੰ 147 ਦੌੜਾਂ ਨਾਲ ਹਰਾ ਕੇ ਸੋਨ ਤਮਗਾ ਆਪਣੇ ਨਾਮ ਕੀਤਾ ਹੈ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-303-1515 416-303-1515। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਨੇ ਦਸਿਆ ਕਿ ਸੂਬੇ ਦੇ ਵਿਚ ਡੇਂਗੂ ਦੇ 451 ਤੇ ਚਿਕਨਗੁਨੀਆ ਦੇ 16 ਮਾਮਲੇ ਸਾਹਮਣੇ ਆਏ ਨੇ, ਜਦਕਿ ਹੁਣ ਤੱਕ ਡੇਂਗੂ ਦੇ ਨਾਲ ਕਿਸੇ ਦੀ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ। ਸਿਹਤ ਆਂਕੜੇ ਦੀ ਸਮੀਖਿਆ ਕਰਦਿਆਂ ਡਾ. ਬਲਬੀਰ ਸਿੰਘ ਨੇ ਦਸਿਆ ਕਿ ਪਹਿਲਾਂ ਤੋਂ ਕੀਤੇ ਗਏ ਪੁਖਤਾ ਰੋਕਥਾਮ ਇੰਤਜ਼ਾਮਾਂ ਕਾਰਨ ਇਸ ਸਾਲ ਪੰਜਾਬ ਚ ਡੇਂਗੂ ਨਾਲ ਇਕ ਵੀ ਮੌਤ ਦਰਜ ਨਹੀਂ ਹੋਈ ਹੈ। ਸੂਬੇ ਚ 21 ਸਤੰਬਰ ਤੱਕ ਡੇਂਗੂ ਦੇ ਹੁਣ ਤੱਕ ਕਈ ਸੈਂਪਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿਚੋਂ 64,000 ਤੋਂ ਵੱਧ ਸੈਂਪਲ ਆਮ ਆਦਮੀ ਪਾਰਟੀ ਕਲੀਨਿਕ ਚ ਹੋਏ ਨੇ। ਜਾਂਚ ਦੌਰਾਨ ਮਹਿਜ਼ 0.45% ਪਾਜ਼ੇਟਿਵ ਦਰ ਦੇ ਨਾਲ 451 ਮਾਮਲੇ ਹੀ ਸਾਹਮਣੇ ਆਏ ਨੇ। ਲੁਧਿਆਣਾ, ਕਪੂਰਥਲਾ, ਫਰੀਦਕੋਟ, ਤਰਨ ਤਾਰਨ ਜਿਹੇ ਜ਼ਿਲ੍ਹੇ ਨੇ ਜਿੱਥੇ ਮਾਮਲਿਆਂ ਦੀ ਗਿਣਤੀ ਜ਼ਿਆਦਾ ਹੈ। ਇਸੇ ਤਰ੍ਹਾਂ ਚਿਕਨਗੁਨੀਆ ਦੇ 16 ਮਾਮਲੇ ਦੇ ਹਾਲਾਤ ਦਾ ਜਾਇਜ਼ਾ ਵੀ ਉਨ੍ਹਾਂ ਲਿਆ। ਚੋਣ ਕਮਿਸ਼ਨ ਅੰਦਰੂਨੀ ਖਿੱਚਤਾਣ ਤੇ ਮਤਭੇਦਾਂ ਦੇ ਇਕ ਵੱਡੇ ਵਿਵਾਦ ਦੇ ਘੇਰੇ ਚ ਆ ਗਿਆ। ਇਕ ਅਖਬਾਰ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਸਮੁੱਚੀ ਵਿਰੋਧੀ ਧਿਰ ਨੇ ਦਾਅਵਾ ਕੀਤਾ ਹੈ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਕਾਰਜਕਾਲ ਦੌਰਾਨ ਚੋਣ ਕਮਿਸ਼ਨ ਦੀ ਸਾਖ ਤੇ ਨਿਰਪੱਖਤਾ ਨੂੰ ਗੰਭੀਰ ਠੇਸ ਪਹੁੰਚੀ ਹੈ। ਵਿਰੋਧੀ ਨੇਤਾਵਾਂ ਨੇ ਦੋਸ਼ ਲਾਇਆ ਕਿ ਮੁੱਖ ਚੋਣ ਕਮਿਸ਼ਨਰ ਨੇ ਪੈਨਲ ਨੂੰ

0: ਕੋਰੀਡੋਰ ਦੇ ਪਹਿਲੇ ਹਿੱਸੇ ਨੂੰ ਸਾਲ 2027 ਵਿਚ ਆਮ ਜਨਤਾ ਦੇ ਲਈ ਸ਼ੁਰੂ ਕਰਨ ਦਾ ਟੀਚਾ ਮਿਥਿਆ ਗਿਐ। ਅਹਿਮਦਾਬਾਦ ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ ਹਾਈ ਸਪੀਡ ਰੇਲ ਕੋਰੀਡੋਰ ਦੇ ਪਹਿਲੇ ਹਿੱਸੇ ਦਾ ਨਿਰਮਾਣ ਕਾਰਜ ਇਸ ਸਾਲ ਦਸੰਬਰ ਚ ਪੂਰਾ ਹੋਣ ਦੀ ਉਮੀਦ ਹੈ। ਉਨ੍ਹਾਂ ਦਸਿਆ ਕਿ ਟ੍ਰੇਨ ਦੇ ਮੁੱਖ ਹਿੱਸਿਆਂ ਜਿਵੇਂ ਕਿ ਕਾਰ ਬਾਡੀ, ਬੋਗੀ, ਪ੍ਰੋਪਲੋਸ਼ਨ ਸਿਸਟਮ, ਵਾਹਨ ਇਲੈਕਟ੍ਰਾਨਿਕਸ ਪਹੀਏ ਅਤੇ ਹੋਰ ਵੀ ਕਈ ਨਿਰਮਾਣ ਕਾਰਜ ਤੇਜ਼ੀ ਨਾਲ ਚੱਲ ਰਹੇ ਨੇ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
1: ਖਬਰਾਂ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਸਨ ਸੰਧੂ ਡੈਂਟਿਸਟਰੀ ਤੋਂ ਡਾਕਟਰ ਸ਼ਿਸ਼ਪਾਲ ਸਿੰਘ ਸੰਧੂ। ਵੱਖ ਵੱਖ ਲੋਕੇਸ਼ਨ ਦੇ ਨਾਲ 4550 ਈਬਨਜ਼ ਰੋਡ ਬਰੈਂਪਟਨ, 510 ਸ਼ਾਰਲਸ ਬੁਲੇਵਾਰਡ ਬਰੈਂਪਟਨ, ਦੰਦ ਲਗਾਉਣੇ, ਪਟਾਉਣੇ, ਲਿਸ਼ਕਾਉਣੇ, ਚਮਕਾਉਣੇ, ਰੂਟ ਕਨਾਲ, ਬ੍ਰਿਜਜ਼ ਆਦਿ ਦੇ ਕੰਮਾਂ ਲਈ ਕਾਲ ਕਰ ਸਕਦੇ ਹੋ। ਸਾਰੀਆਂ ਸੋਰਸ ਕੰਪਨੀਆਂ ਡੀਲ ਕਰਦੇ ਨੇ 905-455-85-85। ਪੀਜ਼ਾ ਮਸ਼ੀਨ ਦੀ 2 ਫਿਲੋਸਫਰਸ ਟ੍ਰੇਲ ਵਾਲੀ ਬ੍ਰਾਂਚ ਕੁਝ ਇਕ ਰੈਨੋਵੇਸ਼ਨ ਤੋਂ ਬਾਅਦ ਹੁਣ ਓਫੀਸ਼ੀਅਲ ਤੌਰ ਤੇ ਤੁਹਾਡੇ ਲਈ ਖੁੱਲ ਚੁੱਕੀ ਹੈ। 2 ਲਾਰਜ ਪੀਜ਼ਾਜ਼ ਵਿਦ 4 ਟੋਪਿੰਗ, 2 ਡਿਪਿੰਗ ਸੌਸ ਨਾਲ 24 ਡਾਲਰ ਤੇ 99 ਸੈਂਟ ਦੇ ਵਿਚ ਤੁਸੀਂ ਪੀਜ਼ਾ ਪਿਕ ਕਰ ਸਕਦੇ ਹੋ। ਨੰਬਰ ਟੂ ਕਾਲ 905-490-1222। ਕੁਈਨ ਨੀਲਮ ਜੀ ਅਤੇ ਵਿਕ ਸੈਦੋ ਫਸਟ, ਸੈਕੰਡ, ਥਰਡ ਮੋਰਗਜ, ਏ ਲੈਂਡਰ, ਬੀ ਲੈਂਡਰ, ਪ੍ਰਾਈਵੇਟ ਫੰਡ, ਰੀਫਾਈਨੈਂਸ, ਕਿਸੇ ਵੀ ਤਰ੍ਹਾਂ ਦੀ ਤੁਸੀਂ ਅਪਰੂਵਲ ਚਾਹੁੰਦੇ ਹੋ, 24 ਘੰਟੇ ਦਾ ਬਹੁਤ ਦੂਰ ਹੈ। 2 ਤੋਂ 4 ਘੰਟਿਆਂ ਦੇ ਵਿਚ ਵੀ ਹੱਥਾਂ ਤੇ ਸਰੋਂ ਜਮਾ ਕੇ ਦਿਖਾਉਣ ਵਾਲਾ ਨਾਮ ਹੈ। ਨੰਬਰ ਟੂ ਕਾਲ 6479-6882-7260-9682-8272। ਐਨ ਆਰ ਆਈ ਮੈਰਿਜ ਬਿਊਰੋ, ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ, ਹਰ ਜਾਤ, ਹਰ ਮਜ਼ਹਬ, ਹਰ ਧਰਮ ਦੇ ਰਿਸ਼ਤਿਆਂ ਲਈ ਐਨ ਆਰ ਆਈ ਮੈਰਿਜ ਬਿਊਰੋ 647-888-6000। ਇਨਫਿਨਿਟੀ ਟੈਂਟ ਐਂਡ ਕੋਰ, ਘਰ ਦੇ ਵਿਚ ਵਿਆਹ ਸ਼ਾਦੀ ਹੈ ਜਾਂ ਕੋਈ ਸਮਾਗਮ ਹੈ, ਟੈਂਟ, ਟੇਬਲ, ਚੇਅਰ, ਐਲ ਡੀ ਡਾਂਸਿੰਗ ਫਲੋਰ, 360 ਕੈਮਰਾਜ, ਫਲੋਵਰ ਡੈਕੋਰੇਸ਼ਨ, ਜੰਪਿੰਗ ਬਲੂਨ, ਸਲਾਈਡ, ਮੱਚ ਮੱਚ ਮੋਰ। ਦਿਲਪ੍ਰੀਤ ਬਾਲ ਹੁਣਾਂ ਨੂੰ ਕਾਲ ਕਰੋ 647-0079-6477-08-0079। ਰਿਡਸ ਫਰਨੀਚਰ 5200 ਡਿਕਸੀ ਮੈਥਿਸਨ ਤੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ। ਕੁਆਲਿਟੀ ਦਾ ਫਰਨੀਚਰ, ਵਾਜਬ ਰੇਟ, ਫਾਈਨੈਂਸਿੰਗ, ਆਨ ਦੀ ਸਪੋਟ ਡਿਲੀਵਰੀ, ਆਨ ਟਾਈਮ ਲਈ 905-232-7499। ਹੋਮ ਫਿਕਸ, ਹਾਰਡਵੇਅਰ ਐਂਡ ਲੈਮੀਨੇਟ ਫਲੋਰਿੰਗ, ਪੋਸਟਲਿਨ ਟਾਇਲ, ਸਰਾਮਿਕ ਟਾਇਲ, ਫੌਸਿਸ ਐਂਡ ਆਲ ਪਲੰਬਿੰਗ ਐਕਸੈਸਰੀ। ਘਰ ਦੀ ਰੈਨੋਵੇਸ਼ਨ ਤੋਂ ਪਹਿਲਾਂ ਇਕ ਚੱਕਰ, 2657 ਡੰਡਾ ਸਟਰੀਟ ਵੈਸਟ, ਮਿਸੀਸਾਗਾ 20, ਡੈਲਟਾ ਪਾਰਕ ਬੁਲੇਵਾਰ, ਬਰੈਂਪਟਨ ਦੇ ਜ਼ਰੂਰ ਮਾਰੋ। ਬੈਸਟ ਕੁਆਲਿਟੀ ਮਿਲੇਗੀ, ਵਾਜਬ ਰੇਟ, 905-796-2555। ਖਾਵਿਆ ਹੋਮੋ ਕੇਅਰ, ਮੀਤਾ ਓਜਾ ਜੀ ਖਾਨਦਾਨੀ ਪ੍ਰੈਕਟੀਸ਼ਨਰ ਨੇ। ਜਿਵੇਂ ਜਿਵੇਂ ਤੁਹਾਨੂੰ ਉਹ ਮੈਡੀਸਨ ਦੇਣਗੇ, ਤੁਹਾਨੂੰ ਡਾਇਗਨੋਸ ਕਰਕੇ, ਤੁਸੀਂ ਉਵੇਂ ਮੈਡੀਸਨ ਸੇਵਨ ਕਰਦੇ ਹੋ, ਜਿਉਂ ਜਿਉਂ ਸੀਸੀਆਂ ਖਾਲੀ ਹੋ ਚੱਲਣਗੀਆਂ, ਗੋਲੀਆਂ ਘੱਟਦੀਆਂ ਜਾਣਗੀਆਂ, ਤਿਉਂ ਤੋਂ ਤੁਹਾਡੀ ਸਰੀਰ ਦੇ ਵਿਚੋਂ ਬਿਮਾਰੀ ਦੂਰ ਹੁੰਦੀ ਜਾਵੇਗੀ। 10 ਕਾਉਟਲ ਬੁਲੇਵਾਰਡ ਜੂਨਟ ਨੰਬਰ 104 ਬਰੈਂਪਟਨ। ਨੰਬਰ ਟੂ ਕਾਲ 6477-6027-79। ਹਾਈ ਪੁਆਇੰਟ ਫਰਨੀਚਰ ਤੁਹਾਡੇ ਸ਼ਹਿਰ ਵਿਚ 7550 ਕਿੰਬਲ ਸਟਰੀਟ ਮਿਸੀਸਾਗਾ ਦੇ ਵਿਚ ਵਾਕਿਆ ਹੈ। 6473-8255-00-647-382-5500। ਬਠਾਰੋ ਵੈਲਡਿੰਗ, 98 ਜੂਨਟ ਨੰਬਰ 1 ਰਦਰਫੋਰਡ, ਟਰੱਕ ਟ੍ਰੇਲਰ ਦੀ ਵੈਲਡਿੰਗ ਦੀਆਂ ਬੈਸਟ ਸੇਵਾਵਾਂ ਲਈ ਸਨੀ ਜੀ ਨੂੰ ਕਾਲ ਕਰਨਾ 647-460-6355। ਪ੍ਰੋਗਰਾਮ ਦੇ ਵਿਚ ਤੁਹਾਡੀ ਕੋਈ ਐਡਵਰਟਾਈਜ਼ਮੈਂਟ ਤੁਸੀਂ ਬੁੱਕ ਕਰਾਉਣਾ ਚਾਹੁੰਦੇ ਹੋ, ਮੇਰਾ ਨੰਬਰ ਹੈ 4167177794। ਜਿੱਥੇ ਸਾਡੇ ਟਾਵਰ ਦੇ ਵਿਚ ਸਾਡੀ ਸਟਰੋਂਗ ਐਨ ਮਤਲਬ ਕਹਿ ਲੋ ਕਿ ਡਟ ਕੇ ਮਦਦ ਕੀਤੀ ਹੈ ਸਾਡੇ ਵੀਰ ਕੈਪਟਨ ਬਲ ਸਾਹਿਬ ਨੇ, ਉੱਥੇ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਸਾਨੂੰ ਬਹੁਤ ਸਾਰਾ ਪਿਆਰ, ਮਾਣ ਸਤਿਕਾਰ ਆਪਣੇ ਸ਼ਬਦਾਂ ਦੇ ਰਾਹੀਂ ਭੇਜਿਆ, ਉਨ੍ਹਾਂ ਦਾ ਵੀ ਧੰਨਵਾਦ। ਜੇਕਰ ਤੁਸੀਂ ਪ੍ਰੋਗਰਾਮ ਦੇ ਵਿਚ ਕੋਈ ਗੱਲ ਕਰਨੀ ਹੈ, ਜਿਵੇਂ ਮੈਂ ਅਰਸ਼ ਉਨ੍ਹਾਂ ਨੂੰ ਹੁਣੇ ਪਤਾ ਕਿ ਨਾਲ ਮੈਨੂੰ ਹਾਸਾ ਵੀ ਆ ਰਿਹਾ ਸੀਗਾ ਕਿ ਛੋਟਾ ਹੁੰਦਾ ਅਰਸ਼ ਮੇਰੇ ਕੋਲ ਮੰਗਦਾ ਸੀ, ਡੈਡ ਆਈ ਨੀਡ ਦਿਸ, ਆਈ ਨੀਡ ਆਈ ਦਿਸ। ਮੈਂ ਕਿਹਾ ਅਰਸ਼ ਯਾਰ, ਜਿੰਨਾ ਚਿਰ ਟ੍ਰਾਇਲ ਬੇਸ ਚੱਲਦਾ, ਟੈਸਟਿੰਗ ਪੀਰੀਅਡ ਚੱਲਦਾ, ਤੂੰ ਮੇਰਾ ਸਕੈਜੂਲ 9 ਤੋਂ 11 ਕਿਉਂ ਨਹੀਂ ਪਾ ਦਿੰਦਾ, ਆਹ ਹੁਣੇ ਹੀ ਗੱਲ ਹੋ ਕੇ ਡੀ ਹੱਸਣ ਲੱਗ ਪਿਆ। ਯੂ ਵਾਂਟ ਇਟ? ਮੈਂ ਕਿਹਾ ਯੈਸ। ਵੇਖ ਲਓ ਆਹ ਫਰਕ ਹੁੰਦਾ ਉਮਰ ਦਾ, ਹਨਾ। ਕੱਲ ਤੱਕ ਛੋਟਾ ਜਿਹਾ ਸੀ, ਮੈਂ ਡੈਪਰ ਚੇਂਜ ਕਰਦਾ ਹੁੰਦਾ ਸੀ, ਤੇ ਅੱਜ ਮੈਨੂੰ ਉਹਨੂੰ ਕਹਿਣਾ ਪਿਆ ਯਾਰ ਤੂੰ ਜਿੰਨਾ ਚਿਰ ਟੈਸਟਿੰਗ ਪੀਰੀਅਡ ਕਰਦੀ ਹੈ ਤੇ ਮੈਨੂੰ 9 ਤੋਂ 11 ਪਾ ਦੇ, ਕੋਈ ਫਰਕ ਨਹੀਂ ਪੈਂਦਾ, ਤੂੰ 11 ਤੋਂ 12 ਕਰੀ। ਨਾਲੇ 9 ਤੋਂ 10 ਵਾਲਾ ਇੱਕ ਬਹੁਤ ਹੀ ਵੱਡਾ ਨਾਮ ਹੈ ਸਾਡੀ ਕਮਿਊਨਿਟੀ ਦਾ, ਜਿਨ੍ਹਾਂ ਨੇ ਕਮਿਟਮੈਂਟ ਕੀਤੀ ਹੈ, ਬਸ ਸਾਈਨ ਜੀ ਹੋਣੇ ਬਾਕੀ ਨੇ, ਉਹ ਸੀਟ ਤੇ ਬੈਠਣ ਵਾਲੇ ਨੇ। ਤੇ ਟੈਸਟਿੰਗ ਪੀਰੀਅਡ ਆਲਮੋਸਟ, ਮੈਨੂੰ ਅਰਸ਼ ਉਹਨਾਂ ਨੇ ਦਸਿਆ ਕਿ ਹੁਣੇ ਖ਼ਬਰ ਆਈ ਹੈ ਕਿ ਸ਼ਾਇਦ ਓਵਰ ਹੋ ਜਾਵੇ ਤੇ ਉਸ ਤੋਂ ਬਾਅਦ ਟ੍ਰੇਨ ਚੱਲ ਪੈਣੀ ਹੈ। ਜਿਸ ਨੇ ਵੀ ਕੋਈ ਬੁਕਿੰਗ ਕਰਨੀ ਹੈ 416-303-1515। ਸ਼ਾਹ ਟਰਾਂਸਪੋਰਟ ਹਾਇਰ ਕਰ ਰਿਹਾ ਜੀ, ਇਸ ਦਾ ਡਰਾਈਵਰ, ਓਨਰ ਓਪਰੇਟਰ, ਕੰਪਨੀ ਡਰਾਈਵਰ, ਕੰਪਨੀ ਡਰਾਈਵਰ ਸੋਲੋ। ਵਧੇਰੇ ਜਾਣਕਾਰੀ ਲਈ 416-903-8390।

ਮੈਨੂੰ ਫੋਨ ਆਇਆ ਕਿ ਜੇ ਤੁਸੀਂ ਬੋਲ ਹੀ ਰਹੇ ਹੁੰਦੇ ਹੋ ਰਾਤ ਨੂੰ 9 ਵਜੇ ਤੇ ਤੁਹਾਡਾ ਸਟੇਸ਼ਨ ਹੀ ਤੁਹਾਨੂੰ ਕੱਟ ਕਰ ਦਿੰਦਾ, ਤੁਸੀਂ ਕਾਹਦੇ ਮਾਲਕ ਹੋ? ਮੈਂ ਬੜਾ ਸਿਆ, ਮੈਂ ਕਿਹਾ ਭਾਈ ਮੈਂ ਜਿਹੜਾ ਨਾ CGMR 1320 ਜਿਹੜੀ ਮੈਨੇਜਮੈਂਟ ਹੈ ਉਹਦੇ ਕੋਲ ਟਾਈਮ ਲੀਜ਼ ਕੀਤਾ ਹੋਇਆ ਇਹ 2 ਘੰਟੇ ਸਵੇਰ ਦਾ ਤੇ ਰਾਤ ਦਾ 3 ਘੰਟੇ ਮੈਂ ਉਹਨਾਂ ਕੋਲ ਪੈਸੇ ਦੇਣੇ ਉਹਨਾਂ ਨੂੰ। ਉਹਨਾਂ ਨੇ ਆਟੋ ਸਿਸਟਮ ਲਾਇਆ ਜੋ ਕਿ ਅਰਸ਼ ਉਹਨਾਂ ਨੇ ਸਟੇਟ ਆਫ ਦੀ ਆਰਟ ਸਟੂਡੀਓ ਤਿਆਰ ਕਰ ਰਹੇ ਨੇ, ਉਹਦੇ ਵਿਚ ਜਿਹੜੇ ਸੋਫਟਵੇਅਰ ਨੇ ਉਹਦੇ ਵਿਚ ਆਟੋਮੈਟਿਕਲੀ ਜਿਹੜਾ ਵੀ ਹੋਸਟ ਆਵੇਗਾ ਉਹਦੇ ਸਮੇਂ ਦੇ ਮੁਤਾਬਕ ਉਹ 1 ਸੈਕਿੰਡ ਪਹਿਲਾਂ ਬਾਏ ਕਹਿ ਦੇ, 2 ਸੈਕਿੰਡ ਪਹਿਲਾਂ ਬਾਏ ਕਹਿ ਦੇ, ਫਿਰ ਤਾਂ ਉਹਦੀ ਆਵਾਜ਼ ਚੱਲ ਜਾਏਗੀ ਜਿਵੇਂ ਮੇਰੀ ਨਹੀਂ ਜਾਂਦੀ ਕਿਸੇ ਵੇਲੇ, ਅਦਰਵਾਈਜ਼ ਉਹਨੇ ਸਿਸਟਮ ਨੇ ਆਟੋ ਕੱਟ ਕਰ ਦੇਣਾ, ਅਗਲਾ ਹੋਸਟ ਦਾ ਪ੍ਰੋਗਰਾਮ ਸ਼ੁਰੂ ਹੋ ਜਾਣਾ। ਸੋ ਇਹੀ ਸਟੇਟ ਆਫ ਦੀ ਆਰਟ ਹੁੰਦੇ ਨੇ ਸਟੂਡੀਓ ਜਿਨ੍ਹਾਂ ਦੀ ਤਿਆਰੀ ਦੇ ਵਿਚ ਅਰਸ਼ ਲੱਗੇ ਹੋਏ ਨੇ। ਤੇ ਮੈਂ ਹੁਣੇ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਮੈਨੂੰ ਤੂੰ 9 ਤੋਂ 11 ਪਾ ਦੇ 2 ਘੰਟੇ, ਨਾਲੇ ਮੇਰੇ ਕੋਲ ਮਟੀਰੀਅਲ ਬੜਾ ਇਕੱਠਾ ਕਰਕੇ ਮੈਂ ਲੈ ਆਉਂਦਾ, ਫਿਰ ਕੋਈ ਮੇਰੇ ਕੋਲ ਡਿਲੀਵਰ ਨਹੀਂ ਹੁੰਦਾ। ਹੁਣ ਰਾਣਾ ਜੀ ਨਾਲ ਗੱਲ ਕਰਾਂ ਜਾਂ ਮੈਂ ਟਰੰਪ ਸਾਹਿਬ ਦੀ ਕਹਾਣੀ ਸੁਣਾਵਾਂ? ਤੇ ਟੂ ਬੀ ਓਨੈਸਟ ਜਿਹੜੀ ਮੈਂ ਇੰਡੀਆਨਾ ਵਾਲੀ ਸਟੋਰੀ ਸੀ ਉਹ ਵੀ ਵਿੱਚੋਂ ਥੋੜਾ ਜਿਹਾ ਇੱਕ ਪਹਿਰਾ ਹੀ ਸੁਣਾਇਆ, ਉਹ ਕਾਫੀ ਲੰਬੀ ਚੌੜੀ ਹੈ, ਉਹ ਵੀ ਰਹਿ ਗਈ, ਚਲੋ ਰਾਤ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਪਰ ਟਰੰਪ ਸਾਹਿਬ ਵਾਲਾ ਜਿਹੜਾ ਬਿਆਨ ਹੈ ਉਹ ਕਾਫੀ ਚਰਚਾ ਮੰਗਦਾ, 5-7 ਮਿੰਟ ਦਾ ਹੈਗਾ, ਥੋੜਾ ਜਿਹਾ ਰੇਡੀਓ ਦੀ ਆਵਾਜ਼ ਨੂੰ ਉੱਚਿਆਂ ਕਰੋ ਤੇ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਉਹ ਆਰਟੀਕਲ, ਇੱਕ ਰਿਪੋਰਟ, ਬੜੀ ਲੰਬੀ ਚੌੜੀ ਹੈ, ਸੁਣਦੇ ਰਹਿਣਾ, ਦੇਖਦੇ ਰਹਿਣਾ। ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਲਾਭ ਹੀ ਲਾ ਕੇ ਕਹਿੰਦਾ ਸੁਣਦੇ ਆ।

ਬਹੁਤੀ ਚੁੱਪ ਵੀ ਚੰਗੀ ਨਹੀਂ ਹੁੰਦੀ, ਬਹੁਤਾ ਬੋਲਣਾ ਵੀ ਬਹੁਤ ਮਾੜਾ ਹੈ। ਬਹੁਤੀ ਚੁੱਪ ਵੀ ਚੰਗੀ ਨਹੀਂ ਹੁੰਦੀ ਤੇ ਬੋਲਣਾ ਵੀ ਬਹੁਤ ਮਾੜਾ ਹੈ। ਖਾਂਦੇ ਸਭ ਖੱਟੀ ਮਿਹਨਤ ਦੀ, ਫੇਰ ਤੂੰ ਕਰਦਾ ਕਿਉਂ ਸਾੜਾ ਹੈ। ਲੋਕਾਂ ਦੇ ਵਿੱਚ ਕਮੀਆਂ ਲੱਭਦਾ ਫਿਰਦਾ ਹੈ, ਤੇਰੇ ਅੰਦਰ ਕੂੜ ਕਬਾੜਾ ਹੈ। ਬਹੁਤੀ ਚੁੱਪ ਵੀ ਚੰਗੀ ਨਹੀਂ ਹੁੰਦੀ, ਕਿਉਂ ਆਕੜ ਚੱਕੀ ਫਿਰਦਾ ਹੈ। ਇਹਨੂੰ ਕਿੱਥੇ ਲੈ ਜਾਏਗਾ ਸੱਜਣਾ, ਜ਼ਿੰਦਗੀ ਨੂੰ ਹੱਸ ਕੇ ਜਿਉੜਾ। ਫਿਰ ਵੇਲੇ ਨੂੰ ਪਛਤਾਏਗਾ ਤੂੰ, ਪਹਿਲਾਂ ਹੀ ਕਰ ਮਿਹਨਤ ਨੂੰ, ਨਾ ਢੱਕਣਾ ਪੈਣਾ ਹਾੜਾ ਏ। ਬਹੁਤੀ ਚੁੱਪ ਵੀ ਚੰਗੀ ਨਹੀਂ ਹੁੰਦੀ, ਛੱਡ ਵੈਰ ਵਿਰੋਧ ਤੇ ਸਾੜੇ ਨੂੰ, ਨਾ ਨਫ਼ਰਤ ਕਰ ਤੂੰ ਮਾੜੇ ਨੂੰ। ਸਦਾ ਹੱਕ ਦੀ ਕਰਕੇ ਖਾਇਆ ਕਰ, ਤੂੰ ਰੱਬ ਦਾ ਸ਼ੁਕਰ ਮਨਾਇਆ ਕਰ। ਜੇ ਚਾਰ ਪੈਸੇ ਆ ਜਾਣ ਨਾ ਆਮ ਬੰਦੇ ਕੋਲੋਂ, ਤਾਂ ਫਿਰ ਉਹ ਨਾ ਟਟੀਰੀ ਬਣ ਜਾਂਦਾ ਟਟੀਰੀ। ਆ ਜਿਵੇਂ ਸਾਨੂੰ ਸਰਵਰ ਚੋਂ ਕੱਢਿਆ ਸੀ ਇੱਕ ਟਟੀਰੀ ਨੇ, ਹਨਾ, ਤੇ ਟਟੀਰੀ ਬਣ ਜਾਂਦਾ। ਚਾਰ ਕੁ ਪੈਸੇ ਨੇ, ਮੋਢਿਆਂ ਥਾਣੀ ਥੁੱਕਣ ਲੱਗ ਪੈਂਦਾ ਹੁੰਦਾ। ਫਿਰ ਵੇਲੇ ਨੂੰ ਪਛਤਾਏਗਾ ਤੂੰ, ਪਹਿਲਾਂ ਹੀ ਕਰ ਮਿਹਨਤ ਨੂੰ, ਨਾ ਕੱਢਣਾ ਪੈਣਾ ਹਾੜਾ ਏ। ਬਹੁਤੀ ਚੁੱਪ ਵੀ ਚੰਗੀ ਨਹੀਂ ਹੁੰਦੀ, ਛੱਡ ਵੈਰ ਵਿਰੋਧ ਤੇ ਸਾੜੇ ਨੂੰ, ਨਾ ਨਫ਼ਰਤ ਕਰ ਤੂੰ ਮਾੜੇ ਨੂੰ। ਸਦਾ ਹੱਕ ਦੀ ਕਰਕੇ ਖਾਇਆ ਕਰ, ਤੂੰ ਰੱਬ ਦਾ ਸ਼ੁਕਰ ਬਣਾਇਆ। ਤੂੰ ਖੁਸ਼ੀਆਂ ਨੂੰ ਸਦਾ ਟੋਲਿਆ ਕਰ, ਸੰਸਾਰ ਦੁੱਖਾਂ ਦਾ ਵਾੜਾ ਏ। ਬਹੁਤੀ ਚੁੱਪ ਵੀ ਚੰਗੀ ਨਹੀਂ ਹੁੰਦੀ ਤੇ ਬਹੁਤਾ ਬੋਲਣਾ ਵੀ ਮਾੜਾ ਏ। ਕਿਰਪਾਲ ਕਮਲੂ ਸਾਹਿਬ, ਅੰਮ੍ਰਿਤਪਾਲ ਕਮਲੂ ਸਾਹਿਬ ਕਹਿੰਦੇ ਨੇ।

0: ਇਹ ਆਕਾਸ਼ਵਾਣੀ ਤੇਰਾ ਸਭੀ AM ਆਰਟੀਕਲ ਲੰਬਾ ਹੈ, ਸਮਾਂ ਥੋੜਾ ਹੈ। ਕੁਝ ਸਾਡੇ ਵਪਾਰੀ ਸੱਜਣਾਂ ਦੇ ਸੁਨੇਹੇ ਰਹਿੰਦੇ ਨੇ ਤੇ ਆਪਾਂ ਰਣਜੀਤ ਰਾਣਾ ਜੀ ਨਾਲ ਕਰਦੇ ਹਾਂ ਗੱਲਬਾਤ ਤੇ ਆਰਟੀਕਲ ਕੱਲ ਨੂੰ ਸੁਣਾਵਾਂਗੇ ਤੁਹਾਨੂੰ, ਜੇ ਅਰਸ਼ ਨੇ ਸਾਨੂੰ 9 ਤੋਂ 11 ਪਾ ਦਿੱਤਾ, 11 ਤੋਂ 12 ਉਨ੍ਹਾਂ ਨੇ ਕਰਨਾ ਤੇ ਫਿਰ ਆਪਾਂ ਕੱਲ ਜੇ ਸਾਨੂੰ ਉਹ ਦੇ ਦਿੰਦੇ ਮਨਜੂਰੀ ਤੇ ਫਿਰ ਆਪਾਂ ਕੱਲ ਕੇ ਹੋਰ ਖੁੱਲ੍ਹ ਕੇ ਗੱਲਾਂ ਕਰਾਂਗੇ 9 ਤੋਂ 11 ਜਦ ਤੱਕ ਸਾਡਾ ਟੈਸਟਿੰਗ ਪੀਰੀਅਡ ਚੱਲਦਾ। ਅਰਸ਼, ਤੁਹਾਡੇ ਵਾਸਤੇ ਕੁਝ ਸਤਰਾਂ ਨੇ ਤੁਹਾਨੂੰ, ਵੈਸੇ ਤਾਂ ਮੇਰੇ ਇੱਕ ਵੀਰ ਬਹੁਤ ਖਾਸ ਨੇ, ਉਦਣ ਸਮਝਾਈਆਂ ਵੀ ਸੀ ਮੇਰੇ ਸਾਹਮਣੇ, ਮੈਂ ਆਸ਼ਕਾਰ ਉੱਠਿਆ ਸੀ ਵੀ ਮੇਰੇ ਬੱਚੇ ਪ੍ਰਤੀ ਉਹ ਕਿੰਨਾ ਸੁਹਿਰਦ ਹੈ। ਇੰਜ ਲੱਗਦਾ ਦੁਸ਼ਮਣ ਹੋ ਗਏ ਅੱਜ ਦੁਨੀਆਂ ਦੇ ਸਾਰੇ ਲੋਕ। ਅਰਸ਼, ਮੈਨੂੰ ਪਤਾ ਤੁਸੀਂ ਸੁਣ ਰਹੇ ਹੋ, ਸਾਡੇ ਵੈਰੀਆਂ ਨਾਲ ਖੜੇ ਨੇ ਸਾਡੀ ਜਾਨ ਤੋਂ ਪਿਆਰੇ ਲੋਕ, ਇਹ ਉਹ ਲੋਕ ਨੇ ਜਿਹੜੇ, ਜਿਨ੍ਹਾਂ ਬਾਰੇ ਤੂੰ ਮੈਨੂੰ ਅਕਸਰ ਕਹਿੰਦਾ ਹੁੰਦਾ ਅਰਸ਼ ਅਰਸ਼ ਅਰਸ਼ ਅਰਸ਼ ਕਰਦੇ ਹੁੰਦੇ ਨਾ ਜਿਹੜੇ ਤੈਨੂੰ, ਇਹ ਉਹ ਨੇ। ਸਤਰਾਂ ਨੇ ਵੈਸੇ ਕਿਸੇ ਸ਼ਾਇਰ ਦੀਆਂ। ਇੰਜ ਲੱਗਦਾ ਏ ਦੁਸ਼ਮਣ ਹੋ ਗਏ ਅੱਜ ਦੁਨੀਆਂ ਦੇ ਸਾਰੇ ਲੋਕ, ਸਾਡੇ ਵੈਰੀਆਂ ਨਾਲ ਖੜੇ ਨੇ ਸਾਡੀ ਜਾਨ ਤੋਂ ਪਿਆਰੇ ਲੋਕ, ਜਿਹੜਾ ਘੁੱਟ ਘੁੱਟ ਘੁੱਟ ਘੁੱਟ ਘੁੱਟ ਘੁੱਟ ਪਾਵੇ ਜਫੀਆਂ। ਅਰਸ਼, ਜਿਹੜਾ ਘੁੱਟ ਘੁੱਟ ਘੁੱਟ ਘੁੱਟ ਜਫੀ ਪਾਵੇ ਉਸ ਤੋਂ ਬਚ ਕੇ ਰਹਿਣਾ ਏ। ਅੱਜ ਕੱਲ ਨਫ਼ਰਤ ਯਾਰ ਨਹੀਂ ਕਰਦੇ ਇੱਕ ਦੂਜੇ ਦੇ ਬਾਰੇ ਲੋਕ, ਭੁੱਖ ਤ੍ਰੇਹ ਤੇ ਚੁੱਭਦੀਆਂ ਗੱਲਾਂ, ਵਿਛੜਿਆਂ ਦਾ ਸਾਰਾ ਗਮ ਖੌਰੇ ਕਿੱਦਾਂ ਚੁੱਕ ਲੈਂਦੇ ਨੇ ਇੰਜ ਦੇ ਪੱਥਰ ਭਾਰੇ ਲੋਕ, ਇੰਜ ਦੇ ਪੱਥਰ ਭਾਰੇ ਲੋਕ। ਸਾਰੀ ਗੱਲ ਮੁਕੱਦਰ ਉੱਤੇ ਆ ਕੇ ਮੁੱਕ ਗਈ ਸੀ ਯਾਰੋ, ਹਾਰੀ ਬਾਜੀ ਜਿੱਤ ਕੇ ਲੈ ਗਏ, ਜਿੱਤੀ ਬਾਜੀ ਹਾਰੇ ਲੋਕ। ਕਿੱਦਾਂ ਪਲਦਾ ਧੁੱਪਾਂ ਦੇ ਵਿੱਚ ਸਾਡੇ ਪਿਆਰ ਦਾ ਬੂਟਾ, ਸ਼ਾਖ ਫੁੱਟਣ ਤੋਂ ਪਹਿਲਾਂ ਹੀ ਜਦ ਲੈ ਕੇ ਆ ਗਏ ਆਰੇ ਲੋਕ। ਸੱਚ ਹੀ ਯਾਰਾਂ ਆਖਿਆ ਤਾਰਕ, ਤੇਰੀ ਗੱਲ ਵਿੱਚ ਵਜ਼ਨ ਨਹੀਂ, ਕੱਖੋਂ ਹੌਲੇ ਹੋ ਜਾਂਦੇ ਨੇ ਇਸ਼ਕ ਦੀ ਬਾਜੀ ਹਾਰੇ ਲੋਕ, ਹਾਰੇ ਲੋਕ। ਤੇ ਜਿਹੜੀਆਂ ਅਰਸ਼ ਘੁੱਟ ਘੁੱਟ ਘੁੱਟ ਘੁੱਟ ਕੇ ਜਫੀਆਂ ਪਾਉਣ, ਅਰਸ਼ ਅਰਸ਼ ਅਰਸ਼ ਕਰਨ, ਉਨ੍ਹਾਂ ਤੋਂ ਬਚ ਕੇ ਰਹਿਣਾ ਏ, ਕਿਉਂਕਿ ਅੱਜ ਕੱਲ ਨਫ਼ਰਤ ਯਾਰ ਨਹੀਂ ਕਰਦੇ ਇੱਕ ਦੂਜੇ ਦੇ ਬਾਰੇ ਲੋਕ। ਸੋ ਲਓ, ਰਣਜੀਤ ਰਾਣਾ ਜੀ ਨਾਲ ਕਰਦੇ ਆ ਗੱਲਬਾਤ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ। ਸਟੂਡੀਓ ਬਿਲਡ ਹੋ ਰਿਹਾ ਤੇ ਉਹਦੇ ਵਿਚ ਸਾਡੀ ਮਦਦ ਕੀਤੀ ਆ ਪੇਂਟ ਕਰਨ ਦੇ ਵਿਚ ਵੀਰ ਗਿੱਲ, ਹਾਊਸ ਪੇਂਟਿੰਗ ਦੇ ਕਮਲ ਗਿੱਲ ਹੋਣਾ ਨੇ ਬੜੀ ਬਰੀਕੀ ਨਾਲ ਕੰਮ ਕੀਤਾ। ਤੁਸੀਂ ਵੀ ਘਰ ਦੇ ਵਿਚ ਰੈਜੀਡੈਂਸ਼ੀਅਲ, ਕਮਰਸ਼ੀਅਲ, ਬੇਸਮੈਂਟ, ਆਫਿਸ, ਸਪਰੇ ਪੇਂਟ, ਕ੍ਰੀਏਟਿਵ ਪੇਂਟ, ਸਟੱਕੋ ਰਿਮੂਵ ਕਰਾਉਣਾ, ਪਤਾ ਨਹੀਂ ਲੱਗਦਾ ਸਟੱਕੋ ਹੋਵੇਗੀ, ਕਮਲ ਨੂੰ ਕਾਲ ਕਰ ਲਿਓ 647-843-5960। ਮੇਪਲ ਵਨ ਕਿਚਨ ਐਂਡ ਬਾਥ, ਸਾਡੇ ਆਫਿਸ ਦਾ ਸਾਰਾ ਫਰਨੀਚਰ ਇਨ੍ਹਾਂ ਵੱਲੋਂ ਸ਼ਾਨਦਾਰ ਤਿਆਰ ਕੀਤਾ ਗਿਆ। ਘਰ ਦੀ ਕਿਚਨ ਜਾਂ ਆਫਿਸ ਫਰਨੀਚਰ ਤਿਆਰ ਕਰਾਉਣ ਲਈ 173 ਐਡਵਾਂਸ ਬੁਲੇਵਾਰਡ ਰੂਮ 34 905-458-0075 ਤੇ ਨਵ ਬਰਾੜ GTA ਫਲੋਰਿੰਗ ਵਾਲੇ ਸਾਡਾ ਸਾਥ ਦੇ ਰਹੇ ਨੇ। ਬੈਸਟ ਵਿਸ਼ਿਸ਼ ਭੇਜੀਆਂ ਨੇ ਸਾਡੇ ਚੈਨਲ ਦੀਆਂ, 4190 ਸਟੀਲਜ਼ ਐਵਨਿਊ ਵੈਸਟ ਵੁੱਡਬ੍ਰਿਜ, 46 ਪਾਈਨ ਲੈਂਸ ਐਵਨਿਊ ਸਟੋਨੀ ਕ੍ਰੀਕ, 2619 ਕਾਉਂਟੀ ਰੋਡ 42 ਵਿੰਜ਼ਰ 905-605-6005। ਇਹ ਵਿੰਜ਼ਰ ਵੀ ਸੁਣਦਾ ਜੀ। ਜਗੀਰ ਦਾ ਢਾਬਾ, ਜਿੱਥੋਂ ਤੁਸੀਂ ਇੱਕ ਤਾਂ 90-95 ਏਕੜ ਦੇ ਵਿਚ ਖੇਤਾਂ ਚ ਬਣਿਆ ਹੋਇਆ ਉਨ੍ਹਾਂ ਦਾ ਬਹੁਤ ਆਲੀਸ਼ਾਨ ਪੈਲੇਸ ਹੈ, ਜਿਹਦੇ ਵਿਚ ਤੁਸੀਂ ਜਾਗੋ, ਵਿਆਹ ਸ਼ਾਦੀ ਦਾ ਪ੍ਰਬੰਧ ਕਰਨਾ, ਖਾਣਾ ਤਾਂ ਜਗੀਰ ਭਾਈ ਨੇ ਬਣਾ ਹੀ ਦੇਣਾ। 1 ਸੀਟ ਗਰੋਵ ਰੋਡ ਓਰੰਜਵੇਲ ਤੇ ਹਾਈਵੇ 10 ਤੇ ਸਥਿਤ ਐਸੋ ਗੈਸ ਸਟੇਸ਼ਨ ਵਾਲੀ ਸੇਮ ਬਿਲਡਿੰਗ ਦੇ ਵਿਚ ਉਨ੍ਹਾਂ ਦਾ ਢਾਬਾ ਵੀ ਹੈ ਤੇ ਪਾਰਟੀ ਬੁਕਿੰਗ ਲਈ 647-442-29। ਰਵੀ ਗੁਲਾਟੀ ਲਾ ਆਫਿਸ ਤੋਂ ਤੁਸੀਂ ਕਾਲ ਕਰ ਸਕਦੇ ਹੋ। ਐਫੀਡੈਵਿਟ, ਡਗਰਜ ਲੈਟਰ, ਸਪੋਂਸਰਸ਼ਿਪ ਲੈਟਰ, ਪਾਵਰ ਆਫ ਟਾਰਨੀ ਕਿਸੇ ਵੀ ਤਰ੍ਹਾਂ ਦੇ ਤਾਂ 905-232-8700 ਤੇ ਕਾਲ ਕੀਤੀ ਜਾ ਸਕਦੀ ਹੈ। ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਰਣਜੀਤ ਰਾਣਾ ਜੀ ਸਾਡੇ ਜਗਰਾਓ ਤੋਂ ਸਪੋਂਸਰ ਸਾਡੇ ਨਾਲ ਜੁੜਨ, ਸੋਰੀ ਪੱਤਰਕਾਰ ਜੁੜਨ ਵਾਲੇ ਨੇ, ਸਾਰੇ ਤਮਾਮ ਸਪੋਂਸਰਸ ਦੇ ਸਹਿਯੋਗ ਦੇ ਨਾਲ। ਸਟੂਡੀਓ ਦੇ ਵਿਚ ਮੈਂ ਤੁਹਾਡਾ ਦੋਸਤ ਹੋਸਟ ਦਰਬਾਗ ਸਿੰਘ ਚਾਵਲਾ, ਤੇ ਆਨਲਾਈਨ ਤੁਸੀਂ ਆ ਕੇ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਗੱਲਬਾਤ ਕਰਨੀ ਹੈ ਤਾਂ ਕਾਲ ਕਰ ਲਿਓ ਨੰਬਰ 905-813-1320-905-813-1320 ਤੇ ਕਾਲ ਕੀਤੀ ਜਾ ਸਕਦੀ ਹੈ।
1: ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂਐਫਏ ਲੋਇਰਸ।
2: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਅ ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
1: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।
0: ਵੈਲਕਮ ਬੈਕ, ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਰਾਣਾ ਜੀ ਨਾਲ ਅਗਲੇ ਕੁਝ ਮਿੰਟ ਗੱਲਬਾਤ ਕਰਾਂਗੇ ਪੰਜਾਬ ਦੀ ਰਾਜਨੀਤੀ ਦੇ ਬਾਰੇ। ਔਰ ਸਟੂਡੀਓ ਦਾ ਨੰਬਰ ਹੈ 905-813-1320 9058131320 ਤੇ ਤੁਸੀਂ ਕਾਲ ਕਰ ਸਕਦੇ ਹੋ। ਤੇ ਅਜੇ ਤੱਕ ਮੈਸੇਜ ਆਇਆ ਨਹੀਂ ਵੀ ਓਕੇ ਡੈਡ ਯੂ ਕੈਨ ਡੂ ਟੁਮਾਰੋ 9 to 11 ਵੇਖ ਲਓ। ਹਾਂਜੀ ਸਰੋਤਿਓ, ਇਹ ਆ ਸਾਡਾ ਸੇਲਜ਼ਮੈਨ ਕਰਨ ਬਿਜੀ ਹੋਣੇ ਆ। 905-813-1320 ਰਾਣਾ ਜੀ ਨਾਲ ਕਰਾਂਗੇ ਗੱਲਬਾਤ ਪ੍ਰੋਗਰਾਮ ਰੰਗਲਾ ਪੰਜਾਬ ਦੇ ਵਿਚ। ਰਾਣਾ ਜੀ ਵੈਲਕਮ, ਸਵਾਗਤ ਹੈ।
3: ਸਤਿ ਸ੍ਰੀ ਅਕਾਲ ਅੰਕਲ ਜੀ, ਚਾਵਲਾ ਸਾਹਿਬ ਸਤਿ ਸ੍ਰੀ ਅਕਾਲ ਜੀ,
0: ਕੀ ਹਾਲ ਚਾਲ?
3: ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਸੁਣਾਓ, ਠੀਕ ਹੋ?
3: ਬਿਲਕੁਲ ਚੜ੍ਹਦੀ ਕਲਾ ਜੀ, ਤੰਦਰੁਸਤ, ਜਿੰਨੇ ਸਵਾਸ ਗੁਰੂ ਰਾਮਦਾਸ ਜੀ ਨੇ ਦਿੱਤੇ ਚਾਵਲਾ ਸਾਹਿਬ
0: ਜੀ,
3: ਚੜ੍ਹਦੀ ਕਲਾ ਚ।
0: ਸਾਡੇ ਜਿੱਥੇ ਨਵੇਂ ਚੈਨਲ ਦੀਆਂ ਬਹੁਤ ਸਾਰੀਆਂ ਬੈਸਟ ਵਿਸ਼ ਸਾਨੂੰ ਆ ਰਹੀਆਂ ਨੇ, ਉੱਥੇ ਅਸੀਂ ਇੱਕ ਵਾਰੀ ਫਿਰ ਤੋਂ ਕੈਪਟਨ ਬਾਲ ਅਤੇ ਉਨ੍ਹਾਂ ਦੀ ਟੀਮ ਦੇ ਤਹਿ ਦਿਲ ਤੋਂ ਧੰਨਵਾਦ ਦੀਆਂ। ਜੋ ਟਾਵਰ ਹੁੰਦਾ ਨਾ, ਉਹ ਮੇਨ ਥੰਮ ਹੁੰਦਾ, ਉੱਥੇ ਕੰਮ ਚੱਲ ਰਿਹਾ। ਅਸ ਸਵੇਰ ਦਾ 6 ਵਜੇ ਦੇ ਗਏ ਹੋਏ ਨੇ, ਜਿਹੜੀਆਂ ਤਕਨੀਕੀ ਖਾਮੀਆਂ ਜਿਹੜੀ ਤੁਸੀਂ ਸਾਨੂੰ ਦਿੱਤੀਆਂ ਨੇ ਉਹ ਦੂਰ ਹੋ ਰਹੀਆਂ ਨੇ। ਔਰ ਨਾਇਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬਰੈਂਪਟਨ, ਵੌਨ, ਮੇਜਰ ਮੈਕ, ਕਿੰਗ ਸਿਟੀ, ਬੈਰੀ ਸਾਈਡ ਤੋਂ ਕਾਲ, ਸਕਾਰਬਰੋ, ਮਾਰਕਮ, ਪਿਕਰਿੰਗ, ਏਜੈਕਸ, ਗੋਲਫ, ਅਰੋਰਾ ਤੋਂ ਅੱਜ ਕਾਲ ਆਈ ਹੈ ਜੀ, ਕਿਆ ਬਾਤ ਆ। ਅਰੋੜਾ ਤੋਂ ਵੀ ਕਹਿੰਦੇ 15-20 ਕਿਲੋਮੀਟਰ ਦੂਰ, ਸਾਰਾ ਆਲ ਓਵਰ ਏਰੀਆ ਕਵਰ ਹੋ ਗਿਆ। ਕੁਝ ਏਰੀਆ ਹੋ ਸਕਦਾ ਰਹਿੰਦਾ ਹੋਵੇ, ਉਹਨਾਂ ਸਰੋਤਿਆਂ ਤੋਂ, ਉਹਨਾਂ ਦਰਸ਼ਕਾਂ ਤੋਂ ਅਸੀਂ ਖਿਮਾ ਦੇ ਜਾ ਚੁੱਕਾਂ। ਬਟ ਵੀ ਵਿਲ ਗਿਵ ਯੂ ਏ ਬਿਗ ਬਿਗ ਬਿਗ ਬਿਗ ਬਿਗ ਬਿਗ ਬਿਗ ਸਰਪ੍ਰਾਈਜ਼ ਨਿਊਜ਼। ਜਦੋਂ ਸਾਡੀ ਟੈਸਟਿੰਗ ਪੀਰੀਅਡ ਸ਼ੁਰੂ ਹੁੰਦੀ ਹੈ ਤੁਸੀਂ ਕਹੋਗੇ ਬਈ ਵਾਹ। ਸੋ ਇਸ ਕਰਕੇ ਵੀ ਜਿਹੜਾ ਇਹ ਲਗਜ਼ਰੀ ਟ੍ਰੇਨ ਸੀ ਜੇ ਮਾਰ 1320 ਵਾਲੀ ਦੁਬਾਰਾ ਚੱਲੀ ਹੈ ਤੇ ਬਹਿ ਜਾਓ ਜਿੰਨੇ ਬਹਿਣਾ, ਫਿਰ ਸਮਾਂ ਲੰਘ ਗਿਆ, ਟਿਕਟ ਜਿਹਨੇ ਘਟਾ ਲਈ ਉਹਦਾ ਸਫ਼ਰ ਉਨਾ ਲੰਬਾ ਹੋਣਾ। ਸੋ ਤੁਸੀਂ ਇੰਤਜ਼ਾਰ ਨਾ ਕਰੋ। ਨੰਬਰ ਟੂ ਕਾਲ ਅਰਸ਼ 416-303-1515। ਐਨੀ ਟਾਈਮ ਹੋਮ ਰੈਨੋਵੇਸ਼ਨ ਵਾਲਿਆਂ ਨੇ ਸਾਡੇ ਜਿਹੜੇ ਸਟੂਡੀਓ ਦੇ ਰੂਮ ਨੇ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਤਿਆਰ ਕੀਤੇ ਨੇ। ਜ਼ਰੂਰੀ ਹੁੰਦਾ ਉਹਦੇ ਸਾਊਂਡ ਸਿਸਟਮ ਦਾ ਬੜਾ ਵਧੀਆ ਕਰਨਾ ਹੁੰਦਾ ਵੀ ਸਾਊਂਡ ਦੂਜੇ ਪਾਸੇ ਨਾ ਆਵੇ, ਚਿੜੀ ਚੂ ਨਾ ਕਰੇ, ਕੋਈ ਗੀਕੂ ਨਾ ਕਰੇ, ਜਦੋਂ ਹੋਸਟ ਬੈਠਾ ਹੋਵੇ ਆਵਾਜ਼ ਕਲੀਅਰ ਜਾਵੇ। ਅਸੀਂ ਰਿਕਮੈਂਡ ਕਰਾਂਗੇ ਤੁਸੀਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਕਰਾਉਣਾ, 647-271-1735। ਰਾਣਾ ਜੀ ਨਾਲ ਗੱਲਬਾਤ ਕਰਾਂਗੇ। IPTV ਬਾਕਸ ਦੀ ਸਰਵਿਸ ਤੁਸੀਂ ਵਾਇਆ ਰੰਗਲਾ ਪੰਜਾਬ ਲੈਣਾ ਚਾਹੋ, ਮੇਰਾ ਨੰਬਰ ਹੈ ਟੀਮ ਦਾ 647-554-5859, 6475545859। 12 ਮਹੀਨੇ ਦਾ ਸੋਡਲ ਤੇ 2 ਦਿਨ ਦਾ ਟਰਾਇਲ ਫ੍ਰੀ। ਟਾਟਾ ਆਟੋ ਇਲੈਕਟ੍ਰਿਕ 97 ਤੋਂ ਸਾਡੇ ਸਪਾਂਸਰ, 416-740-5555। ਅਸ਼ੋਕ ਜਿਲ੍ਹਾ ਤੋਂ ਵੀ ਰਾਜੂ ਜੀ 1997 ਤੋਂ ਸਾਡੇ ਸਪਾਂਸਰਾਂ ਦੇ ਵਿਚ। ਔਰ ਸਟੀਲ ਆ ਨਾ, ਪਿਓਰ ਖਾਲਸ ਸਟੀਲ ਦਾ ਬਣਿਆ ਗਾਰਡਰ ਆ, ਉਹ ਲਫਾਉਣ ਦੀ ਬੜੀ ਯਤਨ ਕੀਤੀ ਪਰ ਲਿਫਦਾ ਕਿੱਥੇ ਹੈ। ਅਸ਼ੋਕ ਜਿਲ੍ਹਾ 7198 ਏਅਰਪੋਰਟ ਰੋਡ ਨੰਬਰ 905-671-4290 ਤੇ ਕਾਲ ਕੀਤੀ ਜਾ ਸਕਦੀ ਹੈ। ਅੱਛਾ, 905-813-1320 ਤੇ ਤੁਸੀਂ ਜਿੱਥੇ ਸਾਨੂੰ ਕਾਲ ਕਰ ਰਹੇ ਹੋ ਉੱਥੇ ਆਪਣਾ ਮੈਸੇਜ ਜ਼ਰੂਰ ਭੇਜੋ। ਜੇ ਤੁਸੀਂ ਸਾਨੂੰ ਫੋਨ ਕਰ ਦਿਓ ਤੇ ਅਸੀਂ ਤੁਹਾਡਾ ਮੈਸੇਜ ਪੜ੍ਹ ਦੇਵਾਂਗੇ, ਸੁਣਾ ਦੇਵਾਂਗੇ ਆਪਣੇ ਸਰੋਤਿਆਂ ਨੂੰ। ਰਾਣਾ ਜੀ, ਹੈਲੋ
3: ਸਾਹਿਬ,
0: ਕੀ ਹਾਲ ਚਾਲ?
3: ਬਿਲਕੁਲ ਠੀਕ ਠਾਕ ਹੈ ਜੀ, ਚੜ੍ਹਦੀ ਕਲਾ ਚ।
0: ਟੌਫੀਆਂ ਖਾਧੀਆਂ ਕਦੇ? ਕਿਹੜੀਆਂ ਖਾਂਦੇ ਹੁੰਦੇ ਤੁਸੀਂ ਟੌਫੀਆਂ?
3: ਅੱਜ ਕੱਲ ਬੱਚੇ ਤਾਂ ਸਾਰੀਆਂ ਟੌਫੀਆਂ ਚੱਲਦੀਆਂ ਜੀ। ਅਸੀਂ ਆਪਣੇ ਸਮੇਂ ਚ ਰੁਪਈਏ ਦੀਆਂ 4 ਆਉਂਦੀਆਂ ਸੀ ਜਦੋਂ ਸਾਡੇ ਸਮਾਂ ਸੀ, ਹੁਣ ਤਾਂ ਮੈਨੂੰ ਲੱਗਦਾ 5 ਰੁਪਏ ਦੀ ਟੌਫੀ ਕਰਕੇ ਮਹਿੰਗਾਈ ਹੋ ਗਈ।
0: ਕਿੰਨੇ ਦੀ? ਕਿੰਨੇ ਦੀ ਟੌਫੀ ਹੋ ਗਈ? 5 ਰੁਪਏ ਦੀ?
3: ਹੁਣ ਤਾਂ ਹਾਂਜੀ 5 ਰੁਪਏ ਦੀ ਹੋ ਗਈ ਟੌਫੀ, ਮਹਿੰਗਾਈ ਹੋ
0: ਗਈ। ਸਾਡੇ ਵੀ ਤੁਸੀਂ ਦੁੱਖ ਦੀ ਰੱਗ ਤੇ ਹੱਥ ਰੱਖਤਾ ਸੀ, ਡਾਲਰ ਦੇ 4 ਸਮੋਸੇ ਖਾਂਦੇ ਰਹੇ ਤੇ ਕਿਸੇ ਵੇਲੇ 5 ਵੀ ਲੱਗੇ ਹੁੰਦੇ ਸੀ ਇੱਥੇ, ਤੇ ਸਮੋਸਾ ਵੀ ਤੁਹਾਡੇ ਸਮੋਸੇ ਨਾਲੋਂ ਡਬਲ ਹੁੰਦਾ ਸੀਗਾ, ਡਾਲਰ ਦੇ 4-5 ਸਮੋਸੇ, ਹੁਣ 2-2.5 ਡਾਲਰ ਦਾ ਸਮੋਸਾ, ਮਹਿੰਗਾਈ ਹੋ ਗਈ ਆ ਭਾਈ। ਟੌਫੀਆਂ ਦੇ ਵਿਚ ਵੰਨ ਸਵੰਨੀਆਂ ਟੌਫੀਆਂ ਨੇ, ਇੱਕ ਤਾਂ ਟੌਫੀ ਮੋਦੀ ਸਾਹਿਬ ਵੀ ਦੇ ਕੇ ਆਏ ਸੀ, ਹੈਨਾ?
3: ਬਿਲਕੁਲ ਬਿਲਕੁਲ ਜੀ, ਸਰਕਾਰ ਲੋਲੀਪੋਪ ਹੀ ਦੇ ਰਹੀ ਲੋਕਾਂ ਨੂੰ।
0: ਨਹੀਂ, ਲੋਲੀਪੋਪ ਤਾਂ ਰਾਜਨੀਤਿਕ ਹੈ, ਪਰ ਆ ਜਿਹੜਾ ਬੜੀ ਸੈਡ ਹੈ, ਭਾਵਕ ਕਰਨ ਵਾਲੀ ਹੈ ਕਿ ਯੁੱਧ ਨਸ਼ਿਆਂ ਵਿਰੁੱਧ, ਪਰ ਗ੍ਰਹਿ ਮੰਤਰਾਲੇ ਨੇ ਕੀਤੀ ਰਿਪੋਰਟ ਜਾਰੀ ਕਿ 6 ਜ਼ਿਲ੍ਹਿਆਂ ਵਿਚ ਵਿਕ ਰਿਹਾ ਹੈ ਟੌਫੀਆਂ ਵਾਂਗ ਚਿੱਟਾ।
3: ਬਿਲਕੁਲ ਬਿਲਕੁਲ ਜੀ, ਚਾਵਲਾ ਸਾਹਿਬ, ਆਪਾਂ ਮੈਂ ਤੇ ਅਰਸ਼ ਭਾਜੀ ਹਰ ਰੋਜ਼ ਨਾ ਚਿੱਟੇ ਦੇ ਗੱਲ ਕਰਦੇ ਹਰ ਵਾਰੀ। ਅੱਜ ਇੱਕ ਨਾ ਗ੍ਰਹਿ ਮੰਤਰਾਲੇ ਨੇ ਰਿਪੋਰਟ ਜਾਰੀ ਕੀਤੀ ਜਿਹਦੇ ਵਿਚ ਚਿੱਟੇ ਲਈ 6 ਜ਼ਿਲ੍ਹੇ ਕਿਹਾ ਵੀ 6 ਜ਼ਿਲ੍ਹਿਆਂ ਦੇ ਵਿਚ ਟੌਫੀਆਂ ਵਾਂਗ ਚਿੱਟਾ ਮਿਲਦਾ। ਪਰ ਅਫਸੋਸ ਦੀ ਗੱਲ, ਸਾਡੀ ਬਦਕਿਸਮਤੀ ਕਹਿ ਸਕਦਾ ਕਿ 6 ਦੇ 6 ਜ਼ਿਲ੍ਹੇ ਹੀ ਪੰਜਾਬ ਦੇ ਆ, ਕੋਈ ਹੋਰ ਸਟੇਟ ਦਾ ਕੋਈ ਜਿਹੜਾ ਨੀਗਾ, ਜਿਸ ਦੇ ਵਿਚ ਪਹਿਲੇ ਨੰਬਰ ਤੇ ਕਿਹਾ ਫਿਰੋਜ਼ਪੁਰ, ਦੂਸਰੇ ਤੇ ਗੁਰਦਾਸਪੁਰ, ਤੀਸਰੇ ਤੇ ਲੁਧਿਆਣਾ, ਚੌਥੇ ਤੇ ਫਾਜ਼ਿਲਕਾ ਤੇ ਪੰਜਵੇਂ ਤੇ ਅੰਮ੍ਰਿਤਸਰ ਤੇ ਛੇਵੇਂ ਤੇ ਤਰਨ ਤਾਰਨ ਨੂੰ ਵੀ ਕਹਿ ਦਿੱਤਾ ਗਿਆ। ਔਰ ਇਹਨਾਂ ਦੇ ਵਿਚੋਂ ਪੰਜ ਜ਼ਿਲ੍ਹੇ ਐਸੇ ਜਿਹੜੇ ਪਾਕਿਸਤਾਨ ਦੇ ਬਾਰਡਰ ਨੂੰ ਅਟੈਚ ਕਰਦੇ ਆ, ਜਿਵੇਂ ਉਹਨਾਂ ਨੇ ਇਹ ਵੀ ਕਿਹਾ ਕਿ ਗੁਜਰਾਤ ਦੀਆਂ ਬੰਦਰਗਾਹਾਂ ਰਾਹੀਂ, ਆਪਾਂ ਨੂੰ ਪਹਿਲਾਂ ਵੀ ਪਤਾ ਵੀ ਗੁਜਰਾਤ ਤੋਂ ਕਾਫੀ ਵਾਰੀ ਇਹ ਚਰਚਾ ਚੜੀ ਕਿ ਗੁਜਰਾਤ ਦੀਆਂ ਬੰਦਰਗਾਹਾਂ ਰਾਹੀਂ ਚਿੱਟਾ ਜਿਹੜਾ ਪੰਜਾਬ ਦੇ ਵਿਚ ਐਂਟਰ ਕਰਦਾ। ਹੁਣ ਗੱਲ ਗ੍ਰਹਿ ਮੰਤਰਾਲੇ ਨੇ ਇਹ ਵੀ ਕਹਿ ਦਿੱਤੀ ਕਿ ਪੰਜਾਬ ਦੇ ਵਿਚ ਪਾਕਿਸਤਾਨ ਦੇ ਬਾਰਡਰ ਤੋਂ ਚਿੱਟਾ ਕ੍ਰੋਸ ਕਰ ਰਿਹਾ, ਜਿੰਨੇ ਵੀ ਬਾਰਡਰ ਦੇ ਨਾਲ ਜ਼ਿਲ੍ਹੇ ਲੱਗਦੇ ਇਹਨਾਂ ਦੇ ਜ਼ਿਲ੍ਹਿਆਂ ਦੇ ਵਿਚ ਘਰ ਘਰ ਦੇ ਵਿਚ ਚਿੱਟਾ ਪਹੁੰਚ ਗਿਆ। ਪਰ ਮੈਨੂੰ ਅਫਸੋਸ ਆ ਚਾਵਲਾ ਸਾਹਿਬ ਕਿ ਇੱਕ ਗੱਲ ਕਦੇ ਨੀ ਸਪਸ਼ਟ ਕੀਤੀ ਗਈ ਕਿ ਘਰ ਘਰ ਪਹੁੰਚਿਆ ਕਿਵੇਂ, ਬਾਰਡਰ ਤੋਂ ਕਿਹੜਾ ਬੰਦਾ ਲੈ ਕੇ ਆਇਆ। ਤੁਹਾਨੂੰ ਪਤਾ ਲੱਗ ਗਿਆ ਵੀ ਬਾਰਡਰ ਤੋਂ ਚਿੱਟਾ ਆ ਰਿਹਾ, ਤੁਹਾਨੂੰ ਸਭ ਨੂੰ ਪਤਾ ਲੱਗ ਗਿਆ, ਗ੍ਰਹਿ ਮੰਤਰਾਲੇ ਦੀ ਰਿਪੋਰਟ ਨੂੰ ਵੀ ਪਤਾ ਲੱਗ ਗਿਆ, ਮਾਨ ਸਰਕਾਰ ਨੂੰ ਵੀ ਪਤਾ ਲੱਗ ਗਿਆ, ਜਿੰਨੀਆਂ ਸੂਬੇ ਚ ਸਰਕਾਰਾਂ ਰਹੀਆਂ ਸਭ ਨੂੰ ਪਤਾ ਲੱਗ ਗਿਆ ਜੀ ਪਾਕਿਸਤਾਨ ਦੇ ਬਾਰਡਰ ਤੋਂ ਆ ਰਿਹਾ ਜੀ, ਸਭ ਨੂੰ ਪਤਾ, ਇਹਨਾਂ ਕੋਲ ਇਹੀ ਟੋਟਕਾ ਹੁੰਦਾ ਕਿ ਪਾਕਿਸਤਾਨ ਦੇ ਬਾਰਡਰ ਤੋਂ। ਪਰ ਕਦੇ ਕਿਸੇ ਸਰਕਾਰ ਨੇ ਇਹ ਦੱਸਿਆ ਕਿ ਫਲਾਨੇ ਬੰਦੇ ਨੂੰ ਅਸੀਂ ਅਰੈਸਟ ਕੀਤਾ ਜਿਹੜਾ ਪਾਕਿਸਤਾਨ ਦੇ ਬਾਰਡਰ ਤੋਂ ਕ੍ਰੋਸ ਕਰ ਰਿਹਾ ਸੀ ਚਿੱਟਾ।
0: ਬਿਲਕੁਲ,
3: ਫਾਜ਼ਿਲਕਾ ਦੇ ਐਸੇ ਬਹੁਤ ਸਾਰੇ BSF ਦੇ ਨੌਜਵਾਨ ਆ ਜਿਨ੍ਹਾਂ ਦੇ ਪਰਚੇ ਦਰਦ ਹੈ NDPS ਦੇ, ਜਿਨ੍ਹਾਂ ਦੇ ਕੋਲੋਂ ਚਿੱਟਾ ਫੜਿਆ ਜਾਂਦਾ ਹੈ, BSF ਦੇ ਨੌਜਵਾਨ ਆ ਕਿਤੇ ਬਾਰਡਰ ਤੇ ਡਿਊਟੀ ਦੇ ਰਹੇ ਆ, ਅਟਾਰੀ ਬਾਰਡਰ ਤੇ ਪਰਚਾ ਦਰਜ ਹੋਣ ਤੋਂ ਬਾਅਦ ਵੀ ਉਹ ਆਪਣੀ ਜਮਾਨਤ ਕਰਕੇ ਫਿਰ ਬਹਾਲ ਨੌਕਰੀ ਤੇ ਹੋਏ ਹੋਏ ਆ। ਬਹੁਤ ਸਾਰੇ ਐਸੇ ਨੌਜਵਾਨ ਆ ਜਿਨ੍ਹਾਂ ਦੇ ਵਿਚੋਂ ਦੋ ਵਾਰੀ ਮੇਰੇ ਦੋ ਬੰਦਿਆਂ ਨਾਲ ਮੇਰੀ ਗੱਲ ਵੀ ਹੋ ਚੁੱਕੀ ਫੋਨ ਕਾਲ ਤੇ, ਜਿਹੜੇ ਕਹਿੰਦੇ ਸੀ ਫਿਰ ਤੋਂ ਨੌਕਰੀ ਕਰ ਰਹੇ ਆ, ਸਾਡੀ ਜਮਾਨਤ ਲਈ ਅਸੀਂ 1.5 ਸਾਲ ਅੰਦਰ ਲਾਇਆ, ਇਸ ਤੋਂ ਬਾਅਦ ਅਸੀਂ ਆਪਣੀ ਨੌਕਰੀ ਤੇ ਬਹਾਲ ਹੋ ਗਏ। ਪਰ ਗੌਰਮੈਂਟ ਨੇ ਅੱਜ ਤੱਕ ਉਹਨਾਂ ਦੀ ਕਿਉਂ ਨੀ ਜਾਂਚ ਕੀਤੀ ਕਿ ਇਹਨਾਂ ਨੇ ਇਹਨਾਂ ਦੀ ਅੰਦਰਗਾਹ ਤਾਰਾਂ ਕਿਵੇਂ ਜੁੜੀਆਂ ਪਾਕਿਸਤਾਨ ਨਾਲ, ਇਹਨਾਂ ਨੂੰ ਕਿਹੜਾ ਬੰਦਾ ਸੀ ਜਿਹੜਾ ਪਾਕਿਸਤਾਨ ਦੇ ਵਿੱਚ ਇਹਨਾਂ ਨੂੰ ਸਮਾਨ ਉਹ ਪਹੁੰਚਦਾ ਕਰਦਾ ਸੀ, ਕਿਉਂ ਨੀ ਗੌਰਮੈਂਟ ਦੇ ਉੱਤੇ। ਪਰ ਵੱਡੀ ਗੱਲ ਇਹ ਚਾਹੀਦਾ ਸੀ, ਕੱਲ ਵੀ ਮੈਂ ਤੇ ਅਰਸ਼ਨ ਜੀ ਨੇ ਗੱਲ ਕੀਤੀ ਸੀ ਕਿ ਜਿਸ ਬੰਦੇ ਤੇ NDPS ਦਾ ਪਰਚਾ ਹੋ ਗਿਆ, ਹੈਵੀ ਰਿਕਵਰੀ ਦਾ ਹੋ ਗਿਆ, ਉਹ ਬੰਦਾ ਚਾਹੇ ਸਰਕਾਰੀ ਮੁਲਾਜ਼ਮ ਹੋਵੇ ਚਾਹੇ ਨਾਰਮਲ ਹੋਵੇ, ਉਸ ਦੀ ਨੌਕਰੀ ਉਸੇ ਤਮੇ ਖਤਮ ਕਰ ਦਿੱਤੀ ਚਾਹੀਦੀ
0: ਜੀ।
3: ਉਸ ਦੀ ਜਾਇਦਾਦ ਤਾਂ ਹੁਣ ਅਟੈਚ ਕਰਨ ਵਾਲੇ ਦਾ ਕੰਮ ਚੱਲ ਪਏ, ਪਰ ਉਹ ਨੌਕਰੀ ਤੇ ਹੁਣ ਮੈਂ ਬਹੁਤ ਵਾਰੀ ਦੇਖਿਆ, ਆਪਾਂ ਨੂੰ ਪਤਾ ਕਿ ਪੁਲਿਸ ਮੁਲਾਜ਼ਮ ਵੀ ਕਈ ਪੁਲਿਸ ਮੁਲਾਜ਼ਮ ਆ ਜਿਹੜੇ ਚਿੱਟੇ ਦਾ ਪਰਚਾ ਹੋਣ ਤੋਂ ਬਾਅਦ ਦੇ ਵਿੱਚ, ਰਿਸ਼ਵਤ ਦਾ ਪਰਚਾ ਹੋਣ ਤੋਂ ਬਾਅਦ ਦੇ ਵਿੱਚ ਫਿਰ ਤੋਂ ਨੌਕਰੀ ਤੇ ਬਹਾਲ ਹੋ ਜਾਂਦੇ ਆ, ਕਿਉਂਕਿ ਮਾਨਯੋਗ ਅਦਾਲਤ ਦੇ ਵਿੱਚ ਕੇਸ ਲਾ ਕੇ ਨੌਕਰੀਆਂ ਫਿਰ ਤੋਂ ਉਵੇਂ ਕਰਦੇ ਆ। ਤੇ ਆਪਾਂ ਜਿਗਰਾਉਂ ਦੀ ਘਟਨਾ ਦੱਸ ਦਿੰਦੇ ਕਿ ਇੱਕ DSP ਸੀ ਜਿਹੜੀ ਆਪਾਂ ਬਹੁਤ ਵਾਰੀ ਘਟਨਾ ਸਾਂਝੀ ਕੀਤੀ, ਇੱਕ ਲੜਕੀ ਦਾ ਜਿਸਨੇ ਜਿਸਦੀ ਮੌਤ ਹੋਈ ਸੀ, ਉਸ ਤੇ 306 ਦਾ ਮੁਕੱਦਮਾ ਦਰਜ ਆ, ਤੇ ਅੱਜ ਵੀ ਉਹ ਗੁਰਿੰਦਰ ਸਿੰਘ ਬੱਲ ਨੌਕਰੀ ਕਰ ਰਿਹਾ DSP, ਅੱਜ ਵੀ ਉਹ ਨੌਕਰੀ ਤੇ। ਇਹ ਇੱਕ ਸਿਸਟਮ ਚਾਹੀਦਾ ਕਿ ਜਿਸ ਬੰਦੇ ਨੂੰ ਆਪਾਂ ਕ੍ਰਿਮੀਨਲ ਕੋਰਟ ਨੇ ਸਾਬਤ ਕਰਤਾ ਪਰਚਾ ਦਰਜ ਹੋ ਗਿਆ, ਉਸ ਬੰਦੇ ਤੋਂ ਤੁਰੰਤ ਨੌਕਰੀ ਦਾ ਚਾਰਜ ਫੜਨਾ ਚਾਹੀਦਾ। ਹੁਣ ਜੇਕਰ ਆਪਾਂ ਗੱਲ ਕਰੀਏ ਜਿਹੜੇ ਜ਼ਿਲ੍ਹੇ ਪੰਜ ਇਹ ਜ਼ਿਲ੍ਹੇ ਲੱਗਦੇ ਆ ਜਿਹੜੇ ਬਾਰਡਰ ਦੇ ਨਾਲ, ਚਾਹੇ ਉਹ ਅੰਮ੍ਰਿਤਸਰ ਕਹਿ ਦਈਏ ਚਾਹੇ ਤਰਨ ਤਾਰਨ ਕਹਿ ਦਈਏ, ਅਲੱਗ ਅਲੱਗ ਜ਼ਿਲ੍ਹੇ ਜਿਹੜੇ ਲੱਗਦੇ ਆ, ਫਾਜ਼ਿਲਕਾ ਵੀ ਕਹਿ ਦਈਏ ਜਿਹੜੇ ਬਾਰਡਰ ਏਰੀਏ ਤੇ, ਹੁਣ ਇੱਥੇ ਉਹਨਾਂ ਨੇ ਘਰ ਘਰ ਦੀ ਕਰਤਾ ਨੀ ਪਾਕਿਸਤਾਨ ਵਾਲਿਆਂ ਨੇ ਚਿੱਟਾ ਪਹੁੰਚਾਤਾ, ਉਹਨਾਂ ਨੇ ਤਾਂ ਉੱਥੋਂ ਬੈਠ ਕੇ ਪੰਜਾਬ ਚ ਭੇਜਤਾ। ਜੇ ਆਪਾਂ 1% ਸੋਚ ਵੀ ਲਈਏ ਵੀ ਪਾਕਿਸਤਾਨ ਚੋਂ ਆ ਗਿਆ, ਆਪਾਂ ਮੰਨ ਗਏ ਆ ਗਏ, ਪਾਕਿਸਤਾਨ ਚੋਂ ਘਰ ਘਰ ਕਿਵੇਂ ਪਹੁੰਚਿਆ, ਇੰਨੀ ਕੁ ਬਦਕਿਸਮਤੀ ਆ। ਇੱਕ ਮੈਂ ਦੱਸ ਦਿੰਦਾ, ਬਠਿੰਡੇ ਸ਼ਹਿਰ ਦਾ ਪਿੰਡ ਆ ਬਠਿੰਡੇ ਜ਼ਿਲ੍ਹੇ ਦਾ, ਜਿਸ ਦੇ ਵਿੱਚ 12 ਸਾਲ ਤੋਂ ਅੱਜ ਤੱਕ ਕੋਈ ਬਰਾਤ ਨੀ ਚੜੀ ਚਿੱਟੇ ਕਾਰਨ। ਜੇ ਕੁੜੀ ਵਿਆਹ ਕਰਾਊਗੀ, ਮੋਗੇ ਦਾ ਪਿੰਡ ਆ ਦੌਲੇਵਾਲ, ਜੇ ਕੁੜੀ ਵਿਆਹ ਕਰਾਊਗੀ ਤਾਂ ਉਸੇ ਪਿੰਡ ਦੇ ਪਿੰਡ ਚ ਕਰਾਊਗੀ, ਉੱਥੇ ਮੁੰਡਿਆਂ ਨੂੰ ਹੋਰ ਰਿਸ਼ਤੇ ਨੀ ਆਉਂਦੇ। ਥੋੜੇ ਦਿਨ ਪਹਿਲਾਂ ਹੀ ਮੈਂ ਬਰਾਤ ਜਾ ਕੇ ਆਇਆ ਮੁੰਡੇ ਦੀ, ਕਦੇ ਉਹਦਾ ਪਿੰਡ ਦੇ ਪਿੰਡ ਵਿੱਚ ਹੀ ਵਿਆਹ ਹੋਇਆ। ਕਿਉਂਕਿ ਉੱਥੇ ਸਾਰਾ ਪਿੰਡ ਚਿੱਟੇ ਨਾਲ ਸਮਗਲਿੰਗ ਕਰਦਾ, ਤੇ ਉੱਥੇ ਕੋਈ ਕੁੜੀ ਵਿਆਹ ਨੂੰ ਆਪਣੀ ਤਿਆਰ ਨੀ, ਪਿੰਡ ਦਾ ਪਿੰਡ ਵਿੱਚ ਹੀ ਵਿਆਹ ਹੋਊਗਾ। ਤੇ ਜਿੱਥੇ ਮੈਨੂੰ ਇੰਨਾ ਪਤਾ ਵੀ ਜਿੱਥੇ ਅਸੀਂ ਮੈਰਿਜ ਗਏ ਸੀ, ਇੱਕ ਗਲੀ ਦੇ ਵਿੱਚ ਦੂਸਰਾ ਘਰ ਉਹਦੇ ਸਹੁਰਿਆਂ ਦਾ ਸੀ, ਸਾਰੇ ਪਿੰਡ ਦੇ ਵਿੱਚ ਹੀ ਹੁੰਦੇ ਆ। ਤੇ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਆ ਜਿੱਥੇ 12 ਸਾਲ ਹੋ ਗਏ ਅੱਜ ਤੱਕ ਕੋਈ ਬਰਾਤ ਨੀ ਚੜਿਆ। ਤੇ ਉਹ ਬੀਬੀ ਕਹਿੰਦੀ, ਅੱਜ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ, ਬੀਬੀ ਕਹਿੰਦੀ ਆ 12 ਸਾਲ ਅਸੀਂ ਕਿਸੇ ਦਾ ਸਿਹਰਾ ਬੰਨ ਕੇ ਗੁਰਦੁਆਰੇ ਨੀ ਆਉਂਦਾ ਦੇਖਿਆ, ਪਰ 12 ਸਾਲ ਦੇ ਵਿੱਚ ਅਸੀਂ 1000 ਵਾਰ ਭੋਗ ਤੇ ਇਕੱਠੇ ਹੋ ਗਏ।
0: ਓਏ ਮਾਈ ਗੋਡ, ਦੇਖ ਲੋ ਜੁੱਧ ਨਸ਼ਿਆਂ ਵਿਰੁੱਧ ਸਰਕਾਰ ਦੇ ਫੋਕੇ ਦਾਅਵੇ, ਫੋਕੀਆਂ ਫੜਾਂ, ਫੋਕੇ ਫੈਂਟਰ ਇਹ ਨੇ। ਤੇ ਦੋਸਤੋ ਅਸੀਂ ਕਿੱਧਰ ਨੂੰ ਤੁਰ ਪਏ ਆ, ਸਾਡੇ ਬੱਚੇ ਵੀ ਦੇਖ ਲੋ ਕਿ ਪਹਿਲਾਂ ਖੜਕੂਵਾਦ ਜਿਹਨੂੰ ਕਾਲਾ ਦੌਰ ਕਹਿੰਦੇ, ਉਸ ਸਮੇਂ ਪਿੰਡਾਂ ਦੇ ਵਿੱਚ ਕਈ ਵਰੇ ਗਿਣੀਆਂ ਸਾਡੀਆਂ ਬਰਾਤਾਂ ਨੇ ਚੜੀਆਂ, ਤੇ ਆ 12 ਸਾਲ ਹੋ ਗਏ ਨੇ ਪਿੰਡ ਦੇ ਵਿੱਚ ਸਿਰੇ ਬੰਨ ਕੇ ਗੁਰਦੁਆਰਾ ਸਾਹਿਬ ਨਹੀਂ ਕੋ ਆਇਆ, ਪਰ ਸਿਵਿਆਂ ਤੇ ਉਦੋਂ ਬਾਅਦ ਅਲਾਣੀਆਂ ਦੇ ਪਹਾੜ ਤੇ ਤਾਂ ਲੋਕ ਇਕੱਠੇ ਹੁੰਦੇ ਨੇ, ਭੋਗਾਂ ਤੇ ਤਾਂ ਇਕੱਠੇ ਹੁੰਦੇ ਨੇ। ਤੇ ਅੱਜ ਯੁੱਧ ਨਸ਼ਿਆਂ ਵਿਰੁੱਧ ਫਿਰ ਜਿਹੜੇ ਸੋ ਕਾਲ ਇਹਨਾਂ ਲੋਕਾਂ ਦੇ ਜਿਹੜੇ ਹਮਾਇਤੀ ਵਿਦੇਸ਼ਾਂ ਦੇ ਵਿੱਚ ਅਸੀਂ ਬੈਠੇ ਹਾਂ, ਇਹਨਾਂ ਨੂੰ ਆਉਂਦਿਆਂ ਨੂੰ ਰੈੱਡ ਕਾਰਪੇਟ ਦਿੰਦੇ ਹੋ, ਇਹਨਾਂ ਦੇ ਸ਼ੋਲੇ ਗਾਉਂਦੇ ਹੋ, ਇਹਨਾਂ ਦੀਆਂ ਪ੍ਰਸ਼ੰਸਾਵਾਂ ਕਰਦੇ ਹੋ, ਫਿਰ ਕਿਤੇ ਨਾ ਕਿਤੇ ਅਸੀਂ ਗੁਨਾਹਗਾਰ ਹਾਂ, ਅਸੀਂ ਕਿਤੇ ਨਾ ਕਿਤੇ ਗੁਨਾਹਗਾਰ। ਤੇ ਜਿਹੜਾ ਪੱਤਰਕਾਰ ਇਹਨਾਂ ਨੂੰ ਕੋਈ ਸਵਾਲ ਪੁੱਛਦਾ, ਤੁਸੀਂ ਉਹਦੀਆਂ ਵੀ ਜੜਾਂ ਵੱਢ ਦਿਓ। ਇਹ ਧਨ ਦੌਲਤਾਂ ਤੁਸੀਂ ਵੇਖ ਲਓ ਤਿਜੋਰੀਆਂ ਚ ਰਹਿ ਜਾਣੀਆਂ ਤੁਹਾਡੀਆਂ ਸਾਡੀਆਂ, ਇੱਥੇ ਹੀ ਪਈਆਂ ਰਹਿ ਜਾਣੀਆਂ। ਕਿਸੇ ਵੇਲੇ ਬਾਹਰ ਜਾਂਦੇ ਐਕਸੀਡੈਂਟ ਹੁੰਦਾ, ਘਰ ਆਉਣ ਦਾ ਮੌਕਾ ਹੀ ਨਹੀਂ ਮਿਲਦਾ ਤੇ ਉੱਥੇ ਹੀ ਪਿਆ ਰਹਿੰਦਾ ਸਮਾਨ, ਗੱਲ ਸੜ ਜਾਂਦਾ। ਸਮਾਜ ਦੇ ਵਿੱਚ ਚੰਗਾ ਕਰਨ ਦਾ ਜ਼ਰੂਰ ਯਤਨ ਕਰੋ, ਜੇ ਕੋਈ ਚੰਗਾ ਕਰਦਾ ਉਹਦਾ ਸਾਥ ਵੀ ਜ਼ਰੂਰ ਦਿਓ। ਸਾਡੇ ਪ੍ਰੋਵਿੰਸ ਦੇ ਵਿੱਚ ਮਿਊਨਿਸਪੈਲਿਟੀ ਦੀਆਂ ਚੋਣਾਂ ਹੋ ਰਹੀਆਂ ਨੇ। ਮੈਂ ਕੱਲ ਵੀ ਗੱਲ ਕੀਤੀ ਸੀ, ਅੱਜ ਵੀ ਕੀਤੀ ਹੈ ਕਿ ਜੇ ਤੁਸੀਂ ਕਿਸੇ ਦੇ ਮਗਰ ਲੱਗ ਕੇ ਵੋਟ ਪਾਉਣ ਜਾਂਦੇ ਹੋ ਨਾ, ਤੇ ਤੁਸੀਂ ਕੱਲ ਵੀ ਗੁਲਾਮ ਸੀ, ਜੰਮੇ ਵੀ ਗੁਲਾਮ ਤੇ ਫਿਰ ਮਰਨਾ ਵੀ ਗੁਲਾਮ ਹੈ। ਜੇ ਕਿਸੇ ਲਾਲਚ ਵਸ ਵੋਟ ਪਾਉਂਦੇ ਹੋ, ਇਲਾਕਾਬਾਜੀ ਵਸ ਵੋਟ ਪਾਉਂਦੇ ਹੋ ਤੇ ਕਰਨਾ ਇਹਨਾਂ ਨੇ ਕੀ ਹੈ, ਇਹਨਾਂ ਨੂੰ ਪੁੱਛੋ ਵੀ ਜੇ ਨਾ ਕੀਤਾ ਤੇ 6 ਮਹੀਨਿਆਂ ਬਾਅਦ ਅਸਤੀਫਾ ਦੇ ਦੋਗੇ ਨੀ ਪੀਰੀਅਡ ਤੋਂ ਬਾਅਦ, ਵੀ ਲੰਘ ਗਿਆ ਹੁਣ ਤੁਸੀਂ ਨਹੀਂ ਕਰ ਸਕੇ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਨੇ, ਘਰ ਬਹਿ ਜਾਓਗੇ। ਜੇ ਤੁਹਾਨੂੰ ਹਾਂ ਕਹਿ ਜਾਣਗੇ ਤੇ ਮੈਨੂੰ ਦੱਸ ਦਿਓ ਵੀ ਫਲਾਣੇ ਨੇ ਹਾਂ ਕਿਹਾ, ਆਪਾਂ ਨੂੰ ਰੱਜ ਕੇ ਉਹਦੀ ਪ੍ਰਸ਼ੰਸਾ ਕਰਕੇ ਉਹਨੂੰ ਵੋਟਾਂ ਪਵਾਵਾਂਗੇ। ਪੁੱਛ ਲਿਓ ਪਹਿਲਾਂ, ਮੈਂ ਕਿਸੇ ਇੱਕ ਏਰੀ ਦੀ ਗੱਲ ਨਹੀਂ ਕਰਦਾ। ਇਹਨਾਂ ਨੇ ਕੁਰਸੀਆਂ ਤੇ ਬਹਿ ਜਾਣਾ, ਇਹਨਾਂ ਨੇ ਆਪਣੀਆਂ ਪੈਨਸ਼ਨਾਂ ਪੱਕੀਆਂ ਕਰਨੀਆਂ ਨੇ, ਇਹਨਾਂ ਨੇ ਤੁਹਾਨੂੰ ਫੇਰ ਆਏ ਕਹਿਣਾ ਸੀ ਤੇ ਕੋਸ਼ਿਸ਼ ਬੜੀ ਕੀਤੀ ਸੀ। ਕੋਸ਼ਿਸ਼ ਤਾਂ ਪਹਿਲਾਂ ਵੀ ਆਪਾਂ ਕਈ ਜਿੱਤ ਜਿੱਤ ਕੇ ਭੇਜੇ ਆ, ਉਹ ਟੀਸੀ ਦੇ ਬੇਰ ਬਣਾਏ, ਕੋਸ਼ਿਸ਼ਾਂ ਤੇ ਉਹਨਾਂ ਨੇ ਵੀ ਕੀਤੀਆਂ ਸੀ। ਸੋ ਸਾਵਧਾਨ ਰਹੋ, ਸੁਚੇਤ ਰਹੋ, ਇੰਡੀਪੈਂਡੈਂਟ ਆਪਣੀ ਸੋਚ ਦਾ ਮੁਜ਼ਾਹਰਾ ਕਰਦੇ ਹੋਏ ਵੋਟ ਪਾਇਓ। ਜੇ ਕਿਸੇ ਨੇ ਐਡਵਰਟਾਈਜ਼ਮੈਂਟ ਕਰਨੀ ਹੈ, ਉਹਨੂੰ ਟਰਮ ਐਂਡ ਕੰਡੀਸ਼ਨ CGMR 1320 AM ਤੇ ਫਾਲੋ ਕਰਨੇ ਪੈਣਗੇ। ਨੰਬਰ ਟੂ ਕਾਲ ਅਰਸ਼ 416-303-1515। ਕੁਲਵੰਤ ਸਿੰਘ ਬੱਟੂ ਸਾਹਿਬ, ਤੁਹਾਡਾ ਧੰਨਵਾਦ, ਤੁਸੀਂ ਕੰਗਰੈਚੁਲੇਸ਼ਨ ਭੇਜੀ ਹੈ। ਇੱਕ ਵੀਰ ਨੇ ਮੈਸੇਜ ਕੀਤਾ ਹੈ ਕਿ ਚਾਵਲਾ ਜੀ, ਦੀਪਕ ਸਾਹਿਬ ਆਪ ਸਾਰੇ ਨੇ 6141। ਦੀਪਕ ਸਾਹਿਬ ਮੋਸਟ ਵੈਲਕਮ ਹੈ ਜੀ। ਹੋਰ ਵੀ ਤੁਸੀਂ ਸੀਨੀਅਰ ਪੱਤਰਕਾਰਾਂ ਦੇ ਨਾਮ ਜਿਹੜੇ ਨੇ ਲਿਖੇ ਹੋਏ ਨੇ। ਜਸਵਿੰਦਰ ਜੀ ਧੰਨਵਾਦ, ਤੁਸੀਂ ਪੁੱਛਿਆ, ਮੈਂ ਤੁਹਾਡਾ ਮੈਸੇਜ ਭੇਜ ਦਵਾਂਗਾ ਜੀ। ਸਾਡੇ ਦਰਵਾਜੇ ਸਾਰਿਆਂ ਲਈ ਖੁੱਲੇ ਨੇ, ਜਿਹੜਾ ਵੀ ਆਉਣਾ ਚਾਹੇ ਮੋਸਟ ਵੈਲਕਮ ਹੈ। ਟਰਮ ਐਂਡ ਕੰਡੀਸ਼ਨ CGMR 1320 ਦੀਆਂ ਉਹੀ ਨੇ ਜਿਵੇਂ ਮੈਂ 1997 ਦੇ ਵਿਚ ਮਾਈਕਲ ਖੇਨ ਅਤੇ ਮਿਸਟਰ ਹੈਰੀ ਮੈਕਡੋਨਲਡ ਕੋਲ ਟਾਈਮ ਲੈਣ ਗਿਆ ਸਾਂ, ਬਿਲਕੁਲ ਉਸੇ ਤਰ੍ਹਾਂ ਹੀ ਆ। ਸਾਨੂੰ ਫੋਨ ਕਰ ਲੈਣ, ਦਰਵਾਜੇ ਖੁੱਲੇ ਨੇ, ਕਿਸੇ ਨੇ ਵੀ ਆਉਣਾ, ਮੋਸਟ ਵੈਲਕਮ। ਵਿਚਾਰ ਆਪੋ ਆਪਣੇ, ਤੁਸੀਂ ਉਨ੍ਹਾਂ ਦਾ ਸਤਿਕਾਰ ਕਰ ਦਿਓ, ਤੁਸੀਂ ਉਨ੍ਹਾਂ ਨੂੰ ਸੁਣਨਾ ਚਾਹੁੰਦੇ ਹੋ, ਉਨ੍ਹਾਂ ਨੂੰ ਵੀ ਕਾਲ ਕਰੋ। ਦਰਵਾਜੇ ਖੁੱਲੇ ਨੇ 905-800-1313-1320। ਅੱਛਾ, ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗੇ ਤਾਂ ਬਣੂ ਕੀ ਰਾਣਾ ਜੀ? ਪੰਜਾਬ ਦੇ DGP ਦਾ, ਵੈਸੇ ਚਲੋ DGP ਤੇ ਕੋਈ ਵੀ ਹੋ ਸਕਦਾ, ਮੇਰਾ ਬੱਚਾ ਗਲਤ ਨਿਕਲ ਆਵੇ ਤੇ ਕਸੂਰ ਮੇਰਾ ਥੋੜੀ ਆ। ਵੱਡਾ ਗੈਂਗਸਟਰ ਨਿਕਲਿਆ ਕਹਿੰਦੇ, ਦੀਵੇ ਤਲੇ ਅੰਧੇਰਾ।
3: ਬਿਲਕੁਲ ਬਿਲਕੁਲ ਜੀ, ਪੰਜਾਬ ਅੱਜ ਮੋਹਾਲੀ ਪੁਲਿਸ ਨੂੰ ਇੱਕ ਵੱਡਾ ਕਾਮਯਾਬੀ ਉਦੋਂ ਹੱਥ ਲੱਗੀ ਜਦੋਂ ਉਹਨਾਂ ਨੇ ਪੰਜਾਬ ਦੇ ਸਪੈਸ਼ਲ DGP ਦਾ ਇੱਕ ਭਤੀਜਾ ਲੋਰਸ ਦਸਨੋਈ ਦੀ ਗੈਂਗ ਨਾਲ ਸੰਬੰਧਿਤ ਫੜ ਲਿਆ। ਪਰ ਵੱਡੀ ਗੱਲ ਇਹ ਕਿ ਮੋਹਾਲੀ ਦੇ ਜਿੰਨੇ ਵੀ ਕਾਰੋਬਾਰੀ ਕੋਆਪਰੇਟਿਵ ਘਰਾਣਿਆਂ ਦੇ ਜਿਹੜੇ ਮਾਲਕ ਆ, ਉਹ ਵਾਸਤੇ ਜਦੋਂ ਫਰੋਤੀ ਨਹੀਂ ਦਿੰਦੀ ਸੀ ਤਾਂ ਜਿਹੜਾ ਇਹ DGP ਸਾਹਿਬ ਦਾ ਭਤੀਜਾ ਵਾ, ਇਹ ਉਹਨਾਂ ਦੇ ਘਰ ਤੇ ਫਾਇਰਿੰਗ ਕਰਾਉਂਦਾ ਸੀ। ਫੋਨ ਕਾਲ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਆਉਂਦੇ ਸੀ ਵੀ ਸਾਨੂੰ ਫਰੋਤੀ ਦਿੱਤੀ ਜਾਵੇ 50 ਲੱਖ ਦੀ, 1 ਕਰੋੜ ਦੀ। ਤੇ ਬਾਅਦ ਦੇ ਵਿੱਚ ਜਿਹੜੀ ਫਾਇਰਿੰਗ ਹੁੰਦੀ ਸੀ ਤਾਂ ਫਾਇਰਿੰਗ ਜਿਹੜੀ ਹੁੰਦੀ ਸੀ ਇੱਕ ਆਕਾਸ਼ਦੀਪ ਨਾਮ ਦਾ ਲੜਕਾ ਜਿਹੜਾ DGP ਸਾਹਿਬ ਦਾ ਭਤੀਜਾ, ਉਸ ਦੇ ਕਹਿਣ ਤੇ ਫਾਇਰਿੰਗ ਕੀਤੀ ਜਾਂਦੀ ਸੀ ਉਸ ਘਰ ਦੇ ਵਿੱਚ। ਹੁਣ ਗੱਲ ਇਹ ਆ ਕਿ ਮੋਹਾਲੀ ਪੁਲਿਸ ਨੇ ਇਸ ਨੈਟਵਰਕ ਨੂੰ ਤੋੜਿਆ। ਜਦੋਂ ਤੋੜਿਆ ਗਿਆ ਤੇ ਇਸ ਦੇ ਕੋਲੋਂ 4 ਰਿਵਾਲਵਰ ਤੇ ਕਾਫੀ ਜਿੰਦਾ ਕਾਰਤੂਸ ਬਰਾਮਦ ਹੋਏ। ਹੁਣ ਗੱਲ ਇਹ ਆ ਕਿ DGP ਸਾਹਿਬ ਜਿਹੜੇ ਸਪੈਸ਼ਲ IPS ਅਫਸਰ ਆ, ਉਹਨਾਂ ਦੀ ਭਾਬੀ ਆ ਅਮਰੀਤ ਰਾਏ, ਉਹਨਾਂ ਦਾ ਪੁੱਤਰ ਆ ਆਕਾਸ਼ਦੀਪ ਸਿੰਘ, ਜਿਹੜਾ ਮੋਹਾਲੀ ਪੁਲਿਸ ਨੇ ਕਾਬੂ ਵਿੱਚ ਕੀਤਾ। ਚਾਵਲਾ ਸਾਹਿਬ, ਇਹ ਆ ਕਿ ਜਿਸ ਤੇ ਅਸੀਂ ਪੰਜਾਬ ਦੀ ਬਾਗਡੋਰ, ਜਿਸ ਦੇ ਹੱਥ ਪੰਜਾਬ ਦੀ DGP ਸਾਹਿਬ ਦੇ ਹੱਥ ਡੋਰ ਹੁੰਦੀ ਪੰਜਾਬ ਦੀ, ਕਿਉਂਕਿ ਪ੍ਰਸ਼ਾਸਨ ਜਦੋਂ ਪੁਲਿਸ ਤੋਂ ਸਭ ਤੋਂ ਵੱਡਾ ਅਫਸਰ DGP ਹੁੰਦਾ ਤੇ DGP ਦੇ ਸੰਬੰਧ ਦੇ ਵਿੱਚ ਹੀ ਸਾਰੀ ਪੁਲਿਸ ਚੱਲਦੀ ਆ, ਜਿੰਨੇ ਵੀ ਸਥਾਨ ਏ, ਜਿੰਨੇ ਵੀ DSP ਦਫ਼ਤਰ, ਤੇ DGP ਨੇ ਕਾਨੂੰਨ ਵਿਵਸਥਾ ਦੇਖਣੀ। ਹੁਣ ਜੇ DGP ਸਾਹਿਬ ਦਾ ਭਤੀਜਾ ਲੋਰਸ ਬਸਨੋਈ ਨਾਲ ਸੰਬੰਧਿਤ ਫਰੋਤੀਆਂ ਦੇ ਫਰੋਤੀਆਂ ਮੰਗਦਾ ਤੇ ਉਹਨਾਂ ਦੇ ਘਰਾਂ ਦੇ ਵਿੱਚ ਫਾਇਰਿੰਗ ਕਰਾਉਂਦਾ ਤਾਂ ਜਦੋਂ ਫਾਇਰਿੰਗ ਹੁੰਦੀ ਤਾਂ ਬੰਦਾ ਸਭ ਤੋਂ ਪਹਿਲਾਂ ਜਾਂਦਾ ਪੁਲਿਸ ਕੋਲ।
0: ਅੱਛਾ,
3: ਸਾਨੂੰ ਡਰ ਆ
0: ਜੀ। ਅੱਛਾ, ਇੱਥੇ ਹੁਣ ਆਪਣੇ ਕੋਲ ਸਮਾਂ ਥੋੜਾ 2 ਮਿੰਟ ਹੈ। ਇੱਕ ਕਥਿਤ ਵੀਡੀਓ ਮੈਂ ਵੀ ਸੁਣੀ ਹੈ ਜਿਵੇਂ ਪੁਲਿਸ ਵਾਲਿਆਂ ਨੂੰ ਡਰ ਹੈ ਕਿ ਬਿਨਾਂ ਵਰਦੀ ਤੋਂ ਤੁਸੀਂ ਆਉਣਾ ਵਾ, ਸਕੂਟਰ ਤੇ ਵੀ ਆਉਣਾ, ਗੱਡੀ ਚ ਵੀ ਆਉਣਾ, ਵਰਦੀ ਦੇ ਵਿੱਚ ਨਹੀਂ ਆਉਣਾ, ਕਿਤੇ ਵਰਦੀ ਦੇ ਵਿੱਚ ਵਿਚਰ ਨਹੀਂ ਆਉਣਾ, ਕਿਉਂਕਿ ਜਿਹੜੇ ਖੁਲਾਸੇ ਹੋਏ ਨੇ ਇਹਦੇ ਬਾਰੇ ਕੀ ਹੈ, ਇਹਦਾ ਕੀ ਕਹਿਣਾ ਚਾਹੋਗੇ ਇਹਦੇ ਬਾਰੇ?
3: ਜੀ ਬਿਲਕੁਲ ਬਿਲਕੁਲ ਚਾਵਲਾ ਸਾਹਿਬ, ਪਹਿਲੀ ਤਾਂ ਗੱਲ ਇਹ ਸੀ ਕਿ ਇਸ ਵੀਡੀਓ ਦੀ ਆਪਾਂ ਚੈਨਲ ਰਾਹੀਂ ਕੋਈ ਪੁਸ਼ਟੀ ਨਹੀਂ ਕਰਾਂਗੇ, ਕਿਉਂਕਿ ਬਹੁਤ ਵਾਰੀ ਐਸੀਆਂ ਵੀਡੀਓ ਆ
0: ਜਾਂਦੀਆਂ।
3: ਆਡੀਓ ਗੱਲ ਇਹ ਇੱਥੇ ਆਡੀਓ, ਹਾਂ ਆਡੀਓ, ਸੋਰੀ ਮਾਫੀ ਚਾਹੁੰਦਾ, ਆਡੀਓ ਜਿਹੜੀ ਇਹਦੀ ਪੁਸ਼ਟੀ ਨਹੀਂ ਕਰਾਂਗੇ। ਪਰ ਦੂਸਰੀ ਗੱਲ ਇਹ ਜ਼ਰੂਰ ਆ ਕਿ ਇਹ ਗੁਪਤ ਆਡੀਓ ਸੀ ਜਿਹੜੀ ਲੀਕ ਕੀਤੀ ਗਈ ਆ। ਪੁਲਿਸ ਨੇ ਇਸ ਦੇ ਬਿਆਨ ਦੇ ਵਿੱਚ ਸੰਬੰਧ ਵਿੱਚ ਬਿਆਨ ਵੀ ਦੇ ਦਿੱਤਾ ਕਿ ਸਾਨੂੰ ਐਸਾ ਕੋਈ ਡਰ ਨਹੀਂ ਜਿੱਥੇ ਕਿ ਇੱਕ ਸੀਨੀਅਰ ਅਫਸਰ ਮੈਡਮ ਗੱਲ ਕਰ ਰਹੇ ਤੇ ਉਹਨਾਂ ਨੇ ਕਿਹਾ ਹਦਾਇਤਾਂ ਵੀ ਦੇ ਰਹੇ, ਪੁਲਿਸ ਮੁਲਾਜ਼ਮਾਂ ਦੇ ਨਾਮ ਵੀ ਲੈ ਰਹੇ ਆ ਕਿ ਤੁਸੀਂ ਵਰਦੀ ਨੀ ਪਾ ਕੇ ਆਉਣਾ ਘਰੋਂ, ਜਦੋਂ ਤੁਸੀਂ ਡਿਊਟੀ ਤੇ ਉਦੋਂ ਹੀ ਵਰਦੀ ਪਾਉਣਾ, ਤੁਸੀਂ ਕਿਤੇ ਵੀ ਕੰਮ ਤੇ ਵਰਦੀ ਨੀ ਪਾ ਸਕਦੇ। ਤੇ ਇਹ ਵੀ ਉਹਨਾਂ ਨੇ ਕਿਹਾ ਕਿ ਜਿਸ ਬੰਦੇ ਨੂੰ ਅਸੀਂ ਦੋਸ਼ੀ ਨੂੰ ਫੜਿਆ ਵਾ, ਹਰਜੀਤ ਸਿੰਘ ਦੇ ਜਿਹੜਾ ਏਐਸਆਈ ਦਾ ਕਤਲ ਹੋਇਆ ਉਸ ਦੇ ਵਿੱਚ ਦੋਸ਼ੀ ਨੂੰ ਫੜਿਆ, ਤਾਂ ਉਹਨਾਂ ਨੇ ਕਿਹਾ ਕਿ ਸਾਡਾ ਟਾਰਗੇਟ ਸੀ, ਸਾਨੂੰ ਪਾਕਿਸਤਾਨ ਚੋਂ ਟਾਰਗੇਟ ਆਇਆ ਸੀ ਕਿ ਸਭ ਤੋਂ ਵੱਧ ਤੁਸੀਂ ਪੁਲਿਸ ਮੁਲਾਜ਼ਮ ਹੀ ਮਾਰਨੇ ਆ। ਤੇ ਉਹ ਕਹਿੰਦੇ ਵੀ ਇੱਕ ਦੋਸ਼ੀ ਹਲੇ ਕੁਛ ਫੜੇ ਨਹੀਂ ਗਏ, ਇਸ ਕਰਕੇ ਉਹ ਕਹਿੰਦੇ ਵੀ ਸਾਡੇ ਕਿਤੇ ਨਾ ਕਿਤੇ ਪੁਲਿਸ ਨੂੰ ਡਰ ਆ। ਪਰ ਚਾਵਲਾ ਸਾਹਿਬ ਗੱਲ ਇਹ ਆ ਕਿ ਪੁਲਿਸ ਦੇ ਮਨ ਚ ਕਿਤੇ ਨਾ ਕਿਤੇ ਭੈ ਬਣ ਜਾਣਾ, ਜੇ ਐਸੀਆਂ ਵੀਡੀਓ ਲੀਕ ਹੋ ਜਾਂਦੀਆਂ, ਐਸੀਆਂ ਆਡੀਓ ਲੀਕ ਹੋ ਜਾਂਦੀਆਂ, ਇਹ ਗੁਪਤ ਹੁੰਦੇ, ਇਹ ਪੁਲਿਸ ਦੀ ਗੁਪਤ ਦੀ ਜਿਹੜੀ ਕਾਰਗੁਜ਼ਾਰੀ ਪੁਲਿਸ ਨੇ, ਹਾਂ ਇਹ ਗੁਪਤ ਰੱਖਣੀ ਸੀ, ਬਲਕਿ ਇਹ ਕਿਸੇ ਵੀ ਤਰੀਕੇ ਨਾਲ ਲੀਕ ਨਹੀਂ ਆਡੀਓ ਹੋਣ ਦੇਣੀ ਸੀ। ਇਹ ਆਡੀਓ ਨੂੰ ਸੁਣ ਕੇ ਬਹੁਤ ਸਾਰੇ, ਕਿਉਂਕਿ ਪੁਲਿਸ ਮੁਲਾਜ਼ਮ ਪਹਿਲਾਂ ਹੀ ਨੌਕਰੀ ਦਾ ਦਬਾਓ ਇੰਨਾ ਕਿ ਆਪਾਂ ਨੂੰ ਦੇਖ ਪਤਾ ਕਿ ਜੇਕਰ ਨੌਕਰੀ 6000 ਪੁਲਿਸ ਮੁਲਾਜ਼ਮ ਲੱਗਦਾ ਤੇ 6500 ਜਿਹੜੇ ਅਸਤੀਫਾ ਦੇ ਜਾਂਦੇ ਨੌਕਰੀ ਤੋਂ।
0: ਜੀ ਜੀ,
3: ਮੈਂ ਬਹੁਤ ਵਾਰੀ ਇੱਕ ਅੰਕੜਾ ਕੱਢਦੇ ਪਏ ਆ ਕਿ ਹੁਣ ਬਹੁਤ ਸਾਰੇ ਥਾਣਿਆਂ ਦੇ ਵਿੱਚ ਪੁਲਿਸ ਮੁਲਾਜ਼ਮ ਹੀ ਹੈ ਨੇ, ਕਿਉਂਕਿ ਨੌਕਰੀ ਦਾ ਦਬਾਓ ਇੰਨਾ ਜ਼ਿਆਦਾ, ਪ੍ਰੈਸ਼ਰ ਪਾਇਆ ਜਾਂਦਾ, ਜਦੋਂ ਟਾਰਗੇਟ ਆ ਜਾਂਦਾ ਵੀ ਇੰਨੇ ਪਰਚੇ ਕਰੋ ਨਹੀਂ ਤਾਂ ਤੁਹਾਡੀ ਬਦਲੀ ਟ੍ਰਾਂਸਫਰ ਕਰ ਦਿੱਤੀ ਜਾਂਦੀ, ਮਹੀਨੇ ਦੇ ਤੁਸੀਂ 20 ਪਰਚੇ ਕਰਨੇ ਆ, ਤਾਂ ਉਹਦੇ ਵਿੱਚ ਆਪਾਂ ਨੂੰ ਸਭ ਨੂੰ ਪਤਾ ਕਿੰਨੇ ਪਰਚੇ ਸੱਚੇ ਹੁੰਦੇ ਤੇ ਕਿੰਨੇ ਝੂਠੇ ਹੁੰਦੇ, ਇਹਦੇ ਚ ਦੱਸਣ ਵਾਲੀ ਕੋਈ ਦੋ ਚਿੱਤੀ ਰਹਿ।
0: ਰਾਣਾ ਜੀ, ਸਮਾਂ ਅੱਗੇ ਨੂੰ ਜਿੱਦਾਂ ਕੱਲ ਜੇ ਸਾਨੂੰ ਮੌਕਾ ਮਿਲਿਆ ਤੇ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ। ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ
0: ਜੀ। ਦੋਸਤੋ, ਮੈਂ ਅਰਸ਼ ਨੂੰ ਰਿਕੁਐਸਟ ਕੀਤੀ ਹੈ ਕਿ ਜੇ ਟੈਸਟਿੰਗ ਪੀਰੀਅਡ ਚੱਲ ਰਿਹਾ, ਮੈਨੂੰ 9 to 11 ਪਾ 2 ਘੰਟੇ, ਕੋਈ ਨੀ, 9-11 ਚੱਲੂਗਾ।
4: ਦਿਸ ਇਜ਼ CJMR, ਦ ਵੌਇਸ ਆਫ ਦ ਸਿਟੀ, ਪਾਰਟ ਆਫ ਵਾਈਟ ਓਕਸ ਕਮਿਊਨੀਕੇਸ਼ਨਸ ਗਰੁੱਪ, ਯੂਅਰ ਟਰਸਟਿਡ ਲੋਕਲ ਰੇਡੀਓ ਪ੍ਰੋਵਾਈਡਰ ਫਾਰ ਮੋਰ ਦੈਨ 70 ਈਅਰਸ।

0: ਵੀ ਤੂੰ ਫੇਰ ਆ ਗਿਆ, ਤੈਨੂੰ ਪਿਛਲੀ ਵਾਰ ਕਹੀ ਗੱਲ ਯਾਦ ਨੀ?
1: ਸਾਡਾ ਦੇਖ ਦੇਖ ਹਾਲ, ਹੱਥ ਜੋੜੀ ਬੈਠਾ ਕਾਲ, ਬੰਦੇ ਸਾਰੇ ਹੀ ਰੈਕਟ ਵਿੱਚ ਏੜੇ ਨੇ, ਬੌਲਕੇ ਨੂੰ ਵਾਂਗੂ

0: ਕੱਟਣ ਦੇ ਮੌਕੇ ਬਹੁਤ ਮਿਲੇ ਪਰ ਛੱਡੀ ਕਦੇ ਜ਼ਮੀਨ ਨਹੀਂ ਮੇਰੇ ਨਾਲ ਦਿਆਂ ਨੂੰ ਪੁੱਛ ਲੈ ਤੂੰ ਜੇ ਮੇਰੇ ਉੱਤੇ ਯਕੀਨ ਨਹੀਂ ਅਫਵਾਹਾਂ ਤਾਂ ਉਂਝ ਬਹੁਤ ਨੇ ਪਰ ਦੋ ਚਾਰ ਹੀ ਜਾਣਦੇ ਨੇ ਤੇਰਾ ਸਿਮਰ ਅਸਲ ਵਿੱਚ ਚੀਜ਼ ਕੀ ਹੈ ਉਹਦੇ ਯਾਰ ਹੀ ਜਾਣਦੇ ਨੇ ਉਹਦੇ ਯਾਰ ਹੀ ਜਾਣਦੇ ਨੇ
1: Keep it on the voice of the city CJMR 1320

0: शहर दी आवाज, दिला दी पुकार, योर सिटी योर वॉइस योर रेडियो स्टार आ गया फेर तो एक बार तुहाड़ा अपना CJMR 1320
1: This is CJMR AM operating on 1320 kilohertz from Mississauga, Ontario. We are currently conducting a technical test under authorization from Innovation, Science and Economic Development Canada, ISED. If you are experiencing interference with your radio or television reception, please contact us at 416-303-1515 or report it via email at chavlanewsnetwork@gmail.com. Thank you for your patience.
2: ਸਾਡਾ ਰਾਠਾਂ ਦੇ ਕਰੇ ਹੀ ਰਾਠ ਜੰਮਦੇ ਆ ਕੰਮ ਸੁਣ ਕੇ ਯਾਰਾਂ ਦਾ ਵੈਰੀ ਕੰਬਦੇ ਆ ਹੱਤੀਵੀਂ ਬਾਜ ਨੀਵੀਂ ਪਾ ਕੇ ਲੰਘਦੇ ਹੱਤੀਵੀਂ ਬਾਜ ਨੀਵੀਂ ਪਾ ਕੇ ਲੰਘਦੇ ਆ ਰੱਖੀ ਦੀ ਨੀ ਪਲ ਪੱਲੇ ਆ ਮਸ਼ੂਕ ਦੀ ਆ ਮੈਨੂੰ ਜੰਮਦੇ ਨੂੰ ਆ

0: This is CJMR 1320, the voice of the city.
1: Yeah, yeah, yeah, yeah.

ਸਭ ਪਹਿਲਾਂ ਹਾਰਦੀ ਅਸੀਂ ਖਬਰਾਂ ਦੇ ਵਿੱਚ ਆਵਾਂਗੇ ਕੱਲੇ ਕਹਿਰੇ ਆਏ ਆ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਜਾਣ ਲੱਗੇ ਪਰ ਪੰਸਤ ਮਿੱਠੀਏ ਨਾਲ ਹੀ ਲੈ ਕੇ ਜਾਵਾਂਗੇ।

0: Your voice, your community, your culture. This is CJMR 1320, the voice of the city.
1: ਚੰਡੀਗੜ੍ਹ ਦੇ ਸੈਕਟਰ 26 ਚ ਸੋਮਵਾਰ ਦੇਰ ਰਾਤ ਇੱਕ ਬਾਰ ਵਿੱਚ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ ਤੇ ਝਗੜੇ ਦੌਰਾਨ ਹੋਈ ਗੋਲੀਬਾਰੀ ਚ 2 ਲੋਕ ਜ਼ਖਮੀ ਹੋ ਗਏ। ਉੱਥੇ ਚੰਡੀਗੜ੍ਹ ਤੋਂ SSP ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਗੋਲੀ ਚਲਾਉਣ ਵਾਲੇ ਹਮਲਾਵਰ ਪੁਲਿਸ ਦੀ ਗ੍ਰਿਫਤ ਚ ਹੋਣਗੇ।

ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ। ਸੱਤ ਸਮੁੰਦਰੋਂ ਪਾਰ ਆਪਣੀ ਬੋਲੀ, ਆਪਣਾ ਵਿਰਸਾ ਅਤੇ ਆਪਣੇ ਸਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 acres ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
0: ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 Lotus Funeral Home.
2: HK Movers, home, offices, apartments and delivery, big or small, we move it all.
3: HK Movers,
2: local and long distance, we also ship cars, tailor transport and moving services.
3: For service with a smile, give us a call.
2: Call Mr. Harminder 416-524-6704.
3: 416-524-6704 pe.
2: Visit 140 Advance Boulevard, Unit Number 10, Brampton.
4: Long distance moving specialist.
2: HK Movers.
5: HK Movers.
6: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ, ਯੋਰ ਵੌਇਸ, ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320

0: ਭੁੱਲਿਓ ਨਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
1: ਸਵੀਟ ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਦੀ ਕਪੈਸਿਟੀ, ਡਿਲੀਸ਼ੀਅਸ ਫੂਡ, ਖੁੱਲੀ ਡੁੱਲੀ ਪਾਰਕਿੰਗ, ਬਿਊਟੀਫੁਲ ਐਂਬੀਅੰਸ। ਮੀਟਿੰਗ, ਵਿਆਹ, ਬਰਥਡੇ ਪਾਰਟੀ, ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ, ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 1133 ਕ੍ਰੈਡਿਟ ਸਟੋਨ ਰੋਡ, ਵੌਨ। ਫਾਰ ਬੁਕਿੰਗ ਕਾਲ 4164339191।
0: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
2: ਨੁੜਕਰੋ ਕੇ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਇੰਡੀਅਨ ਸਟਾਈਲ ਕਈਆਂ, ਦਾਤੀਆਂ, ਰੰਬੇ, ਖੁਰਪੇ, ਤੰਗਲੀਆਂ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਕੁਰਸੀਆਂ, ਟੇਬਲ, ਭਾਰੇ ਥੱਲੇ ਵਾਲੇ, ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ। ਸਾਗ ਬਣਿਆ ਬਣਾਇਆ ਵੀ ਮਿਲਦਾ ਹੈ, ਜਿੰਨਾ ਮਰਜ਼ੀ ਲਓ। ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ, 1250 ਏਅਰਪੋਰਟ ਰੋਡ ਐਟ ਮੇਫੀਲਡ। ਜਾਣਕਾਰੀ ਲਈ ਕਾਲ ਕਰੋ 905 840 9000। ਕੈਲੇਡਨ ਸਬਜ਼ੀ ਫਾਰਮ।

0: ਮਠਿਆਈਆਂ, ਸਨੈਕਸ, ਡਿਲੀਸ਼ੀਅਸ ਫੂਡ, ਪਰਫੈਕਟ ਡਾਈਨਿੰਗ, ਵਿਆਹ ਦੀ ਭਾਜੀ, ਲਾਈਵ ਕੇਟਰਿੰਗ ਲਈ 4 ਫੂਡ ਟਰੱਕਸ ਵੀ ਨੇ। ਕੇਟਰਿੰਗ ਫਾਰ ਆਲ ਪਾਰਟੀਜ਼, ਕੁਆਲਿਟੀ ਨੰਬਰ 1, ਬ੍ਰੇਕਫਾਸਟ, ਲੰਚ, ਡਿਨਰ ਸਭ ਮਿਲੇਗਾ। ਟੋਰਾਂਟੋ ਚ ਫੂਡੀਜ਼ ਦੀ ਪਰਫੈਕਟ ਲੋਕੇਸ਼ਨ, ਯਾਨੀ ਸਵੀਟ ਮਹਿਲ, 680 ਰੈਕਸਟੇਲ ਬੁਲਿਵਰਡ। ਫਾਰ ਮੋਰ ਇਨਫਾਰਮੇਸ਼ਨ ਕਾਲ ਸੁਖਾ ਕੰਗ 416-679-9191।
1: ਸਵੀਟ ਮਹਿਲ।
2: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੁਆਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ। ਟਾਪ ਚੁਆਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045, 9057990045। ਟਾਪ ਚੁਆਇਸ ਇਲੈਕਟ੍ਰੋਨਿਕਸ।
3: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ, ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ, ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
2: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859, 647-554-5059।
0: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094, ਮੰਡੇ ਟੂ ਫਰਾਈਡੇ 11 AM to 12 PM ਐਂਡ 6 PM to 10 PM। ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7094।
2: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ, ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188, 6475478188। ਲੋਟਸ ਫਿਊਨਰਲ ਹੋਮ।
4: ਨੰਗੇ ਆਏ ਤੇ ਨੰਗਿਆ ਹੀ ਜਾਣਾ, ਨਾਲਿਆਂ ਦਾ ਨਾ ਲੈ ਕੇ ਜਾਣਾ, ਉਹ ਤਨ ਤੇ ਪਾਇਆ।

0: ਇੱਕ ਦਿਨ ਪੈਣਾ ਹੀ ਪਛਤਾਉਣਾ।
1: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR 1320 CJMR 1320।

0: TJMR 1320 AM ਵੌਇਸ ਆਫ ਸਿਟੀ 1320 AM ਤੇ ਪ੍ਰੋਗਰਾਮ ਰੰਗਲਾ ਪੰਜਾਬ ਦੀ ਸ਼ਾਮ ਦੀ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ। ਸਭ ਤੋਂ ਪਹਿਲਾਂ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰਖਿਆ ਤੇ ਆਪ ਜੀ ਦੀ ਇਕ ਚਿਹਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤੈ। ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਤੁਸੀਂ ਵੌਇਸ ਆਫ ਸਿਟੀ 1320 AM ਦੇ CNN ਟੋਰਾਂਟੋ ਚਾਵਲਾ ਨਿਊਜ਼ ਨੈਟਵਰਕ ਦੀ ਪੇਸ਼ ਕੀਤੀ ਗਈ ਸੁਣਿਆ। ਹੁਣ 9 ਵਜੇ ਤੱਕ ਹਾਜ਼ਰ ਹੈ ਸਾਡੀ ਟੀਮ। ਤੁਹਾਡੇ ਵੱਲੋਂ ਜੋ ਵੀ ਸਾਨੂੰ ਫੀਡਬੈਕ ਦਿੱਤੀ ਜਾ ਰਹੀ ਉਸ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਸਟੂਡੀਓ ਦਾ ਨੰਬਰ 905-813-1320-9058-132-0। ਜਦੋਂ ਇਹ ਟ੍ਰੇਨ ਚੱਲ ਪਵੇਗੀ ਸਾਡੇ ਟੈਸਟਿੰਗ ਪੀਰੀਅਡ ਤੋਂ ਬਾਅਦ, ਫਿਰ ਇਹਦੇ ਨੰਬਰ ਜੋ ਵੀ ਸਾਨੂੰ ਹੋਸਟ ਜੁਆਇਨ ਕਰਨਗੇ, ਜਿਨ੍ਹਾਂ ਦੀ ਕਿ ਇਕ ਕਾਫੀ ਵੱਡੀ ਲਿਸਟ ਹੈ, ਔਰ ਜੋ ਇੰਟਰਸਟਡ ਨੇ ਆਪਣੇ ਸਮੇਂ ਦੇ ਮੁਤਾਬਕ ਉਨ੍ਹਾਂ ਨੂੰ ਜੋ ਕੰਟਰੈਕਟ ਦੇ ਵਿਚ ਆ ਜਾਣਗੇ ਉਨ੍ਹਾਂ ਦੇ ਨਾਮ ਤੇ ਲਿਸਟ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਉਨ੍ਹਾਂ ਵਾਸਤੇ ਉਹੀ ਨੰਬਰ ਹੋਣਗੇ 70 ਸਾਲ ਤੋਂ ਜਿਹੜੇ ਪਹਿਲਾਂ 1320 AM ਦੇ ਨੰਬਰ ਨੇ 905-338-1320-9052-1320। ਇਹਦੀ ਵੈਬਸਾਈਟ ਵੀ ਉਹੋ ਹੋਵੇਗੀ, ਇਹਦੀ ਈਮੇਲ ਵੀ ਉਹੀ ਰਹੇਗੀ, ਅਤੇ ਸਾਰੇ ਦਾ ਸਾਰਾ ਜਿਹੜਾ ਹੈ ਆਫਿਸ ਵਰਕ ਜਿਹੜਾ ਹੈ CJMR 1320 ਜਦੋਂ ਹੀ ਇਹ ਇੰਜਨ ਸਟਾਰਟ ਹੋ ਗਿਆ। ਵੈਸੇ ਸਟਾਰਟ ਹੈ ਪਰ ਗੇਅਰ ਨਹੀਂ ਪਾਇਆ ਅਜੇ, ਤੇ ਜਿਹੜੇ ਸਾਡੇ ਪ੍ਰੋਗਰਾਮ ਦੇ ਵਿਚ ਆਪਣੀ ਆਵਾਜ਼ ਰਾਹੀਂ ਲੋਕਾਂ ਨੂੰ ਇਨਫਰਮੇਸ਼ਨ ਪ੍ਰੋਗਰਾਮ ਜਾਂ ਕੁਝ ਵੀ ਹੋਸਟਿੰਗ ਕਰਨਾ ਚਾਹੁੰਦੇ ਨੇ, ਇੰਡੀਪੈਂਡੈਂਟ ਤੁਸੀਂ ਜੇਕਰ ਟਾਈਮ ਲੈਣਾ ਹੈ ਤਾਂ ਅਰਸ਼ 416-303-1515 ਤੇ ਪਹਿਲਾਂ ਆਓ ਤੇ ਪਹਿਲਾਂ ਪਾਓ ਤੇ ਮੱਦੇਨਜ਼ਰ ਕਾਲ ਕਰ ਸਕਦੇ ਹੋ। ਪੇਸ਼ ਕਰਾਂਗੇ ਚੋਣਵੀਆਂ ਖ਼ਬਰਾਂ, ਜਿਸ ਨੂੰ ਲੋਟਸ ਫਿਊਨਰਲ ਹੋਮ ਨਾਲ ਸਪਾਂਸਰ ਕੀਤਾ ਜਾਵੇਗਾ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਂਦਾ ਹੈ, ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੀਆਂ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਬਿਰੈਕਸਟਲ 3-4 ਵਿਲ ਕਿਚਨਰ ਦੇ ਵਿਚ ਵਾਕਿਆ ਨੇ ਵੀਰ ਹਰਮਿੰਦਰ ਹੰਸੀ ਜੀ ਤੇ ਉਨ੍ਹਾਂ ਦੀ ਟੀਮ। 647-547-8188 ਤੇ ਤੁਸੀਂ ਕਾਲ ਕਰ ਸਕਦੇ ਹੋ। ਤੇ ਦੂਸਰੇ ਸਾਡਾ ਸਾਥ ਦਿੰਦੇ ਨੇ ਲੁਧਿਆਣਾ ਟ੍ਰੇਡਿੰਗ ਇੰਕ, ਰਿਲਾਸਨ ਤੇ ਮਿਕਲੋਗਲਨ ਦਾ ਏਰੀਆ। ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ ਵੱਧ ਰੇਟ ਪਾਸ, ਭਰੋਸੇਯੋਗ ਸਰਵਿਸ ਲਈ 24 ਘੰਟਿਆਂ ਦੇ ਅੰਦਰ ਇੰਡੀਆ ਦੇ ਆਪਣੇ ਅਕਾਊਂਟ ਚ ਪੈਸੇ ਦੇਖਣ ਵਾਸਤੇ ਤੁਸੀਂ ਕਾਲ ਕਰ ਲੈਣਾ 905-909-5400। ਵਤਨ ਜਾਣ ਸਮੇਂ ਹਵਾਈ ਸਫ਼ਰ ਦੇ ਪ੍ਰਬੰਧਾਂ ਲਈ ਖਟਾਰੀਆ ਟੂਰਸ ਐਂਡ ਟਰੈਵਲ, ਟਿਕਟ ਬੁੱਕ ਕਰਨ ਤੋਂ ਪਹਿਲਾਂ ਆਪਣਾ ਪਾਸਪੋਰਟ ਚੈੱਕ ਕਰੋ, ਵੈਲਿਡ ਹੈ ਵੀਜ਼ਾ ਵੈਲਿਡ ਹੈ, ਫਿਰ ਟਿਕਟ ਬੁੱਕ ਕਰਵਾਓ, ਇਹ ਲਾਜ਼ਮੀ ਕਰ ਲਓ। ਕਈ ਵਾਰੀ ਕਹਿੰਦਾ ਕਿ ਟਿਕਟ ਬੁੱਕ ਕਰਾ ਲੈਂਦੇ ਨੇ, ਬਾਅਦ ਦੇ ਵਿਚ ਵੇਖਦੇ ਨੇ ਯਾਰ ਓਹੋ ਕੀ ਹੋਇਆ, ਪਾਸਪੋਰਟ ਹੀ ਵੈਲਿਡ ਨਹੀਂ ਹੈ, ਤੇ ਉਧਰੋਂ ਟਿਕਟ ਬੁੱਕ ਕਰਾ ਲਈ ਹੈ ਤੇ ਫਿਰ ਪੈਨਲਟੀ ਕਿਹਨੂੰ ਪੈਣੀ ਹੈ? ਟਰੈਵਲ ਏਜੰਟ ਨੂੰ ਨਹੀਂ ਪੈਣੀ, ਤੁਹਾਨੂੰ ਪੈਣੀ ਹੈ। ਟੋਰਾਂਟੋ ਟੂ ਦਿੱਲੀ 1160 ਤੇ ਰਿਟਰਨ 1580। ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 1285-90 ਤੇ ਰਿਟਰਨ 2040। ਟੋਰਾਂਟੋ ਟੂ ਕਰਾਚੀ 1190 ਤੇ ਰਿਟਰਨ 2100 ਦੀ ਹੈ। ਟੋਰਾਂਟੋ ਟੂ ਇਸਲਾਮਾਬਾਦ 1290-1225 ਤੇ ਰਿਟਰਨ 2070 ਦੀ ਹੈ। ਡੋਮਿਨਿਕਨ ਰਿਪਬਲਿਕ 1145, ਮੈਕਸੀਕੋ ਦਾ ਪੈਕੇਜ ਸ਼ੁਰੂ ਹੋ ਰਿਹਾ 1060 ਤੋਂ। ਓਸੀ ਲਈ ਅਪਲਾਈ ਕਰਨਾ, ਕੈਨੇਡੀਅਨ ਸਿਟੀਜ਼ਨ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ ਜਾਂ ਕਿਸੇ ਵੀ ਸੰਦਰਭ ਚ ਗੱਲਬਾਤ ਕਰਨੀ ਹੈ, ਸਵੇਰੇ 8:30 ਲੈ ਕੇ ਰਾਤ ਦੇ 11 ਵਜੇ ਤੱਕ 7 ਡੇਜ਼। ਨੰਬਰ 905-678-1200-9056-78-1200। ਇਸ ਦੇ ਨਾਲ ਸਾਡੇ ਇਸ ਹਿੱਸੇ ਨੂੰ ਸਪਾਂਸਰ ਕਰਦੇ ਨੇ ਟੌਪ ਚੋਇਸ ਇਲੈਕਟ੍ਰਾਨਿਕਸ, NRI ਮੈਰਿਜ ਬਿਰੋ, ਟਾਟਾ ਆਟੋ ਇਲੈਕਟ੍ਰਿਕ 416-740-5555, ਜੱਗੀ ਅਕਾਊਂਟ ਤੋਂ ਸਰਦਾਰ ਗੁਰਮੀਤ ਸਿੰਘ ਜੱਗੀ ਵੀਰਾਣਾ ਜੀ 905-677-4444 ਅਤੇ ਸਵੀਟ ਮਹਿਲ ਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਦੇ ਸੁਖਰਾਜ ਕੰਗ। ਨੰਬਰ ਟੂ ਕਾਲ 416-779-9999। ਪੇਸ਼ ਕਰਾਂਗੇ ਚੋਣਵੀਆਂ ਖ਼ਬਰਾਂ, ਸਟੂਡੀਓ ਦੇ ਨੰਬਰ ਨੇ ਇਕ ਵਾਰੀ ਫਿਰ ਤੋਂ 905-813-1320। ਲੋਕਲ ਕੈਨੇਡਾ ਵਾਈਡ 647-910-1320, 647-910-1320, ਅਮੈਰੀਕਾ 647-741-1919 ਤੇ ਕਾਲ ਕਰਕੇ ਸੁਣ ਸਕਦੇ ਹੋ। ਯੂਟਿਊਬ ਫੇਸਬੁੱਕ ਦੇ ਰਾਹੀਂ ਸੁਣ ਦੇਖ ਰਹੇ ਹੋ, ਸਬਸਕ੍ਰਾਈਬ ਕਰਕੇ ਸ਼ੇਅਰ ਕਰ ਦੇਣਾ, ਧੰਨਵਾਦੀ ਹੋਵਾਂਗੇ। IPTV ਬਾਕਸ ਦੀ ਸਰਵਿਸ ਦੇ ਨਾਲ ਤੁਸੀਂ ਰੰਗਲਾ ਪੰਜਾਬ ਨਾਲ ਜੁੜ ਸਕਦੇ ਹੋ। 12 ਮਹੀਨੇ ਦਾ $100, 2 ਦਿਨ ਦਾ ਟਰਾਇਲ ਫਰੀ 6475545859। ਪੀਜ਼ਾ ਮਸ਼ੀਨ ਦੀ ਜਿਹੜੀ ਬਰੈਂਪਟਨ 2 ਫਿਲੋਸਫਰਸ ਟ੍ਰੇਲ ਤੇ ਬ੍ਰਾਂਚ ਹੈ, ਉਥੇ ਆਫਟਰ ਰੈਨੋਵੇਸ਼ਨ ਉਹ ਅੱਜ ਆਫੀਸ਼ੀਅਲ ਤੌਰ ਤੇ ਖੁੱਲ੍ਹ ਗਈ ਹੈ। 2 ਲਾਰਜ ਪੀਜ਼ਾਜ਼ ਵਿਦ 4 ਟੋਪਿੰਗ, ਟੂ ਡਿਪਿੰਗ ਸਾਸ ਦੇ ਨਾਲ ਤੁਸੀਂ $24 ਤੇ 99 ਸੈਂਟ ਦੇ ਵਿਚ ਡੀਲ ਪਿਕ ਕਰ ਸਕਦੇ ਹੋ। ਨੰਬਰ 905-490-1222। ਪੇਸ਼ ਨੇ ਖ਼ਬਰਾਂ ਸਪਾਂਸਰ ਬਾਏ ਸਮੋਸਾ ਸਵੀਟਸ ਐਂਡ ਫੈਕਟਰੀ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
2: Real news, real impact, showing you real world. CJMR 1320,
0: the voice of the city. AM Chawla News Network, Toronto. British Columbia ਦੀ ਸਰਕਾਰ ਭੰਗ 24 ਅਕਤੂਬਰ ਨੂੰ ਚੋਣਾਂ ਦਾ ਐਲਾਨ, ਸਿਆਸਤ ਮੱਗ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਮ ਡੇਵਿਡ ਏਵੀ ਨੇ ਸੂਬਾਈ ਚੋਣਾਂ ਸਮੇਂ ਤੋਂ ਪਹਿਲਾਂ ਕਰਵਾਉਣ ਦਾ ਐਲਾਨ ਕਰ ਦਿੱਤਾ। ਇਹ ਚੋਣਾਂ 24 ਅਕਤੂਬਰ ਨੂੰ ਸਿਵਿਕ ਇਲੈਕਸ਼ਨ ਭਾਵ ਮੇਅਰ ਦੀਆਂ ਚੋਣਾਂ ਤੋਂ ਸਿਰਫ ਇਕ ਹਫ਼ਤਾ ਬਾਅਦ ਹੋਣ ਜਾ ਰਹੀਆਂ ਨੇ। ਇਹ ਚੋਣਾਂ ਨਿਰਧਾਰਤ ਸਮੇਂ ਤੋਂ 2 ਸਾਲ ਪਹਿਲਾਂ ਕਰਵਾਈਆਂ ਜਾ ਰਹੀਆਂ ਨੇ ਅਤੇ ਇਹ ਐਲਾਨ BC ਕੰਜ਼ਰਵੇਟਿਵ ਪਾਰਟੀ ਦੇ ਅੰਦਰੂਨੀ ਕਲੇਸ਼ ਦੌਰਾਨ ਕੀਤਾ ਗਿਆ, ਜਿਸ ਕਾਰਨ ਕਈ ਹਾਲੀਆ ਮਹੀਨਿਆਂ ਵਿਚ ਕਈ ਵਿਧਾਇਕਾਂ ਨੇ ਪਾਰਟੀ ਛੱਡ ਦਿੱਤੀ ਹੈ। ਡਾਰਕ ਵੈਬ ਡਰੱਗ ਨੈਟਵਰਕ ਆਈਸ ਵਾਈਟ ਨਾਰਥ ਬੇ ਨਕਾਬ ਹੋਇਆ 5 ਗ੍ਰਿਫ਼ਤਾਰੀਆਂ ਹੋਈਆਂ ਨੇ। ਕੈਨੇਡਾ ਵਿਚ ਅਪਰਾਧਿਕ ਗਤੀਵਿਧੀਆਂ ਵਿਰੁੱਧ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਯਾਰਕ ਰੀਜਨ ਪੁਲਿਸ ਨੇ ਇਕ ਵੱਡੇ ਡਾਰਕ ਵੈਬ ਡਰੱਗ ਤਸਕਰੀ ਨੈਟਵਰਕ ਨੂੰ ਤਬਾਹ ਕਰ ਦਿੱਤਾ ਹੈ। ਇਸ ਆਪਰੇਸ਼ਨ ਤਹਿਤ 5 ਵਿਅਕਤੀ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੇ 80 ਤੋਂ ਵੱਧ ਦੋਸ਼ ਲਾਏ ਗਏ ਹਨ। ਪੁਲਿਸ ਮੁਤਾਬਕ ਇਹ ਗਰੁੱਪ ਕੈਨੇਡਾ ਵਿਚ ਡਾਰਕ ਵੈਬ ਰਾਹੀਂ ਨਸ਼ਿਆਂ ਦੀ ਸਪਲਾਈ ਕਰਨ ਵਾਲਾ ਸਭ ਤੋਂ ਵੱਡਾ ਅਤੇ ਸਰਗਰਮ ਨੈਟਵਰਕ ਮੰਨਿਆ ਜਾਂਦੈ। ਉਧਰ ਕੈਨੇਡਾ ਦੇ ਵਿਚ ਹੀ ਗੈਰ ਕਾਨੂੰਨੀ ਹਥਿਆਰਾਂ ਦੇ ਤਸਕਰ ਗਰੋਹ ਦਾ ਇਕ ਹੋਰ ਪਰਦਾਫਾਸ਼ ਹੋਇਆ, ਇਕ ਔਰ ਸਮੇਤ 4 ਗ੍ਰਿਫ਼ਤਾਰੀਆਂ। ਕੈਨੇਡਾ ਦੀ ਪੀਲ ਰੀਜਨ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਗ੍ਰੇਟਰ ਟੋਰਾਂਟੋ ਏਰੀਆ ਦੇ ਵਿਚ ਭਾਵ GTA ਦੇ ਵਿਚ ਸਰਗਰਮ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇਕ ਨੈਟਵਰਕ ਦਾ ਪਰਦਾਫਾਸ਼ ਕੀਤਾ। ਲੰਬੇ ਸਮੇਂ ਤੋਂ ਚੱਲ ਰਹੀ ਗੁਪਤ ਭਾਵ ਅੰਡਰਕਵਰ ਜਾਂਚ ਤੋਂ ਬਾਅਦ ਪੁਲਿਸ ਨੇ ਇਕ ਔਰਤ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਇਸ ਕਾਰਵਾਈ ਦੌਰਾਨ ਪੁਲਿਸ ਨੇ 23 ਗੈਰ ਕਾਨੂੰਨੀ ਹਥਿਆਰ, ਲਗਭਗ 825 ਗ੍ਰਾਮ ਕੋਕੀਨ ਅਤੇ 950 ਤੋਂ ਵੱਧ ਜਿਉਂਦੇ ਜਾਗਦੇ ਕਾਰਤੂਸ ਬਰਾਮਦ ਕੀਤੇ ਨੇ। ਪੁਲਿਸ ਨੇ ਇਹ ਵੀ ਦਸਿਆ ਹੈ ਕਿ ਇਸ ਸਾਲ ਹੁਣ ਤੱਕ ਉਹ 125 ਅਪਰਾਧਿਕ ਹਥਿਆਰ ਬਰਾਮਦ ਕਰ ਚੁੱਕੇ ਨੇ। ਉਧਰ ਦਸੰਬਰ ਦੇ ਵਿਚ ਕੈਨੇਡਾ ਦੇ ਦੌਰੇ ਤੇ ਆ ਸਕਦੇ ਨੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਵਪਾਰਕ ਸਮਝੌਤੇ ਨੂੰ ਦਿੱਤੀ ਜਾਵੇਗਾ ਅੰਤਮ ਰੂਪ। ਗੱਲਬਾਤ ਦਾ ਅਗਲਾ ਦੌਰ 5 ਅਕਤੂਬਰ ਨੂੰ ਆਰੰਭ ਹੋਵੇਗਾ। ਨਿਊਯਾਰਕ ਵਿਚ ਰਾਸ਼ਟਰ ਮਹਾਂਸਭਾ ਦੇ ਸਮਾਨਾਂਤਰ ਚੱਲ ਰਹੀਆਂ ਗਤੀਵਿਧੀਆਂ ਦਰਮਿਆਨ ਬੋਲਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਜ਼ੋਰ ਦਿੱਤਾ ਕਿ ਭਾਰਤ ਅਤੇ ਕੈਨੇਡਾ ਵਿਚਕਾਰ ਸਬੰਧ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਨੇ ਦੋਵਾਂ ਗੈਰ ਦੇਸ਼ ਸਾਲ ਦੇ ਅੰਤ ਤੱਕ ਵਪਾਰਕ ਸਮਝੌਤੇ ਤੇ ਪਹੁੰਚਣ ਲਈ ਜਤਨਸ਼ੀਲ ਹਨ। ਕੈਨੇਡਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਭਾਰਤ ਨਾਲ ਆਪਣੀ ਵਪਾਰ ਗੱਲਬਾਤ ਵਿਚ ਚੰਗੀ ਤਰੱਕੀ ਕਰ ਰਹੇ ਹਾਂ। ਇਹ ਕਈ ਪੱਧਰਾਂ ਤੇ ਬਹੁਤ ਮਹੱਤਵਪੂਰਨ ਰਿਸ਼ਤਾ ਹੈ। ਉਧਰ ਓਮਾਨ ਤੱਟ ਨੇੜੇ ਵਪਾਰਕ ਤੇ ਜਹਾਜ਼ ਤੇ ਹੋਏ ਹਮਲੇ ਚ ਇਕ ਭਾਰਤੀ ਮਲਾਹ ਦੇ ਮਾਰੇ ਜਾਣ ਦੀ ਖ਼ਬਰ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਇਕ ਬਿਆਨ ਵਿਚ ਕਿਹਾ ਹੈ ਕਿ ਅਸੀਂ ਅੱਜ ਓਮਾਨ ਦੇ ਪੂਰਬੀ ਤੱਟ ਨੇੜੇ ਵਪਾਰਕ ਜਹਾਜ਼ MV ਦਾਓ ਤੇ ਹੋਏ ਹਮਲੇ ਦੀ ਨਿਖੇਧੀ ਕਰਦੇ ਹਾਂ। ਜਹਾਜ਼ ਵਿਚ ਸਵਾਰ 20 ਭਾਰਤੀ ਮਲਾਹਾਂ ਵਿਚੋਂ 19 ਨੂੰ ਬਚਾ ਲਿਆ ਗਿਐ, ਜਦੋਂ ਕਿ ਇਕ ਭਾਰਤੀ ਨਾਗਰਿਕ ਦੀ ਦਰਦਨਾਕ ਮੌਤ ਹੋ ਗਈ ਹੈ। ਔਰ ਉਨ੍ਹਾਂ ਨੇ ਕਿਹਾ ਸੀ ਮ੍ਰਿਤਕ ਪਰਿਵਾਰ ਪ੍ਰਤੀ ਆਪਣੀ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ। ਤਹਿਰਾਨ ਅਮਰੀਕਾ ਨਾਲ ਜੰਗ ਚੋਂ ਆਤਮ ਸਮਰਪਣ ਨਹੀਂ ਕਰੇਗਾ ਪਰ ਕੂਟਨੀਤਿਕ ਚ ਵਿਸ਼ਵਾਸ ਰੱਖਦਿਆਂ, ਇਰਾਨੀ ਰਾਸ਼ਟਰਪਤੀ ਦਾ ਬਿਆਨ। ਇਹ ਗੱਲ ਇਰਾਨੀ ਰਾਸ਼ਟਰਪਤੀ ਮਸੂਦ ਪਜਸਕੀਅਨ ਨੇ ਅੱਜ ਸੰਯੁਕਤ ਰਾਸ਼ਟਰ ਵਿਚ ਵਿਸ਼ਵ ਨੇਤਾਵਾਂ ਦੇ ਸਾਲਾਨਾ ਇਕੱਠ ਵਿਚ ਕਹੀ ਏ। ਉਨ੍ਹਾਂ ਦੇ ਭਾਸ਼ਣ ਦੀ ਸ਼ੁਰੂਆਤ ਵਿਚ ਅਮਰੀਕੀ ਵਫਦ ਬਾਹਰ ਚਲਾ ਗਿਆ। ਸੰਯੁਕਤ ਰਾਸ਼ਟਰ ਵਿਚ ਅਮਰੀਕੀ ਮਿਸ਼ਨ ਨੇ ਟਿੱਪਣੀ ਦੀ ਬੇਨਤੀ ਦਾ ਤੁਰੰਤ ਜਵਾਬ ਨਹੀਂ ਦਿੱਤਾ। ਪਜਸਕੀਅਨ ਨੇ ਕਿਹਾ ਹੈ ਕਿ ਇਹ ਨਹੀਂ ਹੋ ਸਕਦਾ ਕਿ ਹਰ ਕੋਈ ਹਰਮੁਜ਼ ਦੀ ਜਲ ਮਾਰਗ ਤੋਂ ਲਾਭ ਉਠਾਵੇ ਜਦੋਂ ਕਿ ਸਾਨੂੰ ਇਸ ਸਾਲ ਜਲ ਮਾਰਗ ਰਾਹੀਂ ਸ਼ਿਪਿੰਗ ਤੱਕ ਪਹੁੰਚ ਤੋਂ ਵਾਂਝੇ ਰੱਖਿਆ ਜਾਵੇ। ਦੁਸ਼ਮਣ ਬੇੜਿਆਂ ਦੀ ਸਥਾਈ ਤਾਇਨਾਤੀ ਅਤੇ ਜੰਗ ਦਾ ਵਿਸਤਾਰ ਸ਼ਾਂਤੀ ਵੱਲ ਨਹੀਂ ਲੈ ਕੇ ਜਾਵੇਗਾ। ਉਧਰ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਰੂਸ ਇਰਾਨ ਪਾਬੰਦੀਆਂ ਦੇ ਕਾਨੂੰਨ ਤੇ ਰੂਬੀਓ ਨਾਲ ਗੱਲਬਾਤ। ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸੰਯੁਕਤ ਰਾਜ ਅਮਰੀਕਾ ਦੇ ਰੂਸ ਇਰਾਨ ਪਾਬੰਦੀਆਂ ਦੇ ਕਾਨੂੰਨ ਬਾਰੇ ਭਾਰਤ ਦੀਆਂ ਚਿੰਤਾਵਾਂ ਨੂੰ ਸਟੇਟ ਸਕੱਤਰ ਮਾਰਕੋ ਰੂਬੀਓ ਦੇ ਕੋਲ ਚੁੱਕਿਆ। ਵਾਸ਼ਿੰਗਟਨ ਮਾਸਕੋ ਅਤੇ ਤਹਿਰਾਨ ਵਿਰੁੱਧ ਆਪਣੇ ਪਾਬੰਦੀਆਂ ਦੇ ਦਾਇਰੇ ਨੂੰ ਵਧਾਉਣ ਦੀ ਗੱਲ ਵੱਧ ਰਿਹਾ ਹੈ ਤਾਂ ਜੋ ਨਵੀਂ ਦਿੱਲੀ ਦੇ ਹਿੱਤਾਂ ਨੂੰ ਰੇਖਾਕਿਤ ਕੀਤਾ ਜਾ ਸਕੇ। ਇਹ ਮੁਲਾਕਾਤ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਲਿੰਡਸੇ ਓਗਰਾਮ ਸੈਕਸਨ ਰਸ਼ੀਆ ਐਂਡ ਇਰਾਨ ਐਕਟ ਆਫ 2026 ਨੂੰ ਕਾਨੂੰਨ ਵਜੋਂ ਦਸਤਖਤ ਕਰਨ ਤੋਂ ਕੁਝ ਦਿਨ ਬਾਅਦ ਆਈ ਹੈ, ਜਿਸ ਨਾਲ ਉਨ੍ਹਾਂ ਦੇ ਪ੍ਰਸ਼ਾਸਨ ਨੂੰ ਪਾਬੰਦੀਆਂ, ਟੈਰਫ ਅਤੇ ਹੋਰ ਪਾਬੰਦੀਆਂ ਲਗਾਉਣ ਲਈ ਵਿਸਤ੍ਰਿਤ ਕਾਨੂੰਨੀ ਤਾਕਤਾਂ ਮਿਲ ਗਈਆਂ ਨੇ। ਉਧਰ ਕਸ਼ਮੀਰ ਦੀ ਔਰਤ ਨੇ ਯੂਐਨ ਦੇ ਵਿਚ ਚੁੱਕਿਆ ਪੀਓਕੇ ਦਾ ਮਸਲਾ। ਬਾਰਾਮੁਲਾ ਦੀ ਔਰਤ ਨੇ ਜਨੇਵਾ ਵਿਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ ਦੇ 63ਵੇਂ ਸੈਸ਼ਨ ਵਿਚ ਖੇਤਰ ਵਿਚ ਵਿਰੋਧ ਪ੍ਰਦਰਸ਼ਨਾਂ ਤੇ ਇਸਲਾਮਾਬਾਦ ਦੇ ਘਾਤਕ ਕਾਰਵਾਈ ਦੀ ਸਖ਼ਤ ਨਿੰਦਾ ਤੇ ਆਲੋਚਨਾ ਕੀਤੀ ਹੈ। ਐਸੋਸੀਏਸ਼ਨ ਆਫ ਟੈਰਰ ਵਿਕਟਮਸ ਇਨ ਕਸ਼ਮੀਰ ਨਾਲ ਜੁੜੀ ਇਕ ਸਮਾਜਿਕ ਰਾਜਨੀਤਿਕ ਕਾਰਕੁਨ ਤਸਲੀਮਾ ਅਖ਼ਤਰ ਨੇ ਪੀਓਕੇ ਵਿਚ ਵਿਗੜਦੀ ਮਨੁੱਖੀ ਅਧਿਕਾਰਾਂ ਦੀ ਸਥਿਤੀ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ ਤੇ ਪਾਕਿਸਤਾਨੀ ਸੁਰੱਖਿਆ ਬਲਾਂ ਤੇ ਸ਼ਾਂਤੀਪੂਰਨ ਢੰਗ ਨਾਲ ਆਪਣੇ ਬੁਨਿਆਦੀ ਅਧਿਕਾਰਾਂ ਦੀ ਮੰਗ ਕਰ ਰਹੇ ਨਾਗਰਿਕਾਂ ਤੇ ਗੋਲੀਬਾਰੀ ਕਰਨ ਦਾ ਵੀ ਦੋਸ਼ ਲਗਾਇਆ। ਉਧਰ ਪਾਕਿਸਤਾਨੀ ਫੌਜ ਨੇ ਅਫਗਾਨਿਸਤਾਨ ਤੋਂ ਦਾਗੇ 8 ਡਰੋਨ ਡੇਗੇ। ਨਵੀਂ ਸਰਹੱਦ ਝੜਪਾਂ ਨੇ ਦੋਵਾਂ ਗੁਆਂਢੀ ਦੇਸ਼ਾਂ ਦੇ ਵਿਚਕਾਰ ਤਣਾਅ ਨੂੰ ਹੋਰ ਵਧਾ ਦਿੱਤੈ। ਸੂਤਰਾਂ ਨੇ ਦਸਿਆ ਹੈ ਕਿ ਉੱਤਰ ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਵਾ ਸੂਬੇ ਵਿਚ ਤੋਰਖਮ ਸਰਹੱਦ ਨੇੜੇ 4 ਡਰੋਨ ਅਤੇ ਕੁਹਾਟ ਨੇੜੇ ਪਹਾੜੀ ਇਲਾਕਿਆਂ ਵਿਚ ਹੋਰ 4 ਡਰੋਨ ਡੇਗੇ ਗਏ ਨੇ। ਹਾਲਾਂਕਿ ਇਨ੍ਹਾਂ ਦਾਅਵਿਆਂ ਦੀ ਸੁਤੰਤਰ ਤੌਰ ਤੇ ਪੁਸ਼ਟੀ ਨਹੀਂ ਕੀਤੀ ਜਾ ਸਕੀ। ਸੂਤਰਾਂ ਦੇ ਹਵਾਲੇ ਨਾਲ ਦਸਿਆ ਗਿਆ ਕਿ ਕੁਝ ਡਰੋਨ ਆਮ ਮਾਡਲ ਦੇ ਸਨ ਅਤੇ ਕੁਹਾਟ ਨੇੜੇ ਮਿਲੇ ਡਰੋਨ ਨੂੰ ਸਾਫਟ ਕਿਲ ਆਪਰੇਸ਼ਨ ਰਾਹੀਂ ਨਕਾਰ ਦਿੱਤਾ ਗਿਆ ਹੈ। ਖਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਰੰਗਲਾ ਪੰਜਾਬ CJMR 1320 AM ਦੇ ਰਾਹੀਂ ਤੁਸੀਂ ਸੁਣ ਰਹੇ ਹੋ। ਗਿਆਨੇਸ਼ ਕੁਮਾਰ ਤੇ ਤਾਨਾਸ਼ਾਹੀ ਚਲਾਈ, ਉਨ੍ਹਾਂ ਨੂੰ ਹਟਾਇਆ ਜਾਣਾ ਚਾਹੀਦਾ ਹੈ। ਅੰਗਰੇਜ਼ੀ ਅਖ਼ਬਾਰ ਦਾ ਇੰਡੀਅਨ ਐਕਸਪ੍ਰੈਸ ਵਿਚ ਪ੍ਰਕਾਸ਼ਿਤ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਦੋ ਚੋਣ ਕਮਿਸ਼ਨਰ ਸੁਖਬੀਰ ਸੰਧੂ ਅਤੇ ਵਿਵੇਕ ਜੋਸ਼ੀ ਨੇ ਪਿਛਲੇ 10 ਮਹੀਨਿਆਂ ਦੌਰਾਨ 14 ਵਾਰ ਕਮਿਸ਼ਨ ਦੇ ਫੈਸਲਿਆਂ ਤੇ ਲਿਖਤੀ ਇਤਰਾਜ਼ ਦਰਜ ਕਰਵਾਏ ਨੇ। ਇਨ੍ਹਾਂ ਇਤਰਾਜ਼ਾਂ ਨੂੰ ਵੋਟਰ ਸੂਚੀਆਂ ਵਿਚ ਨਾਮ ਸ਼ਾਮਲ ਕਰਨ ਅਤੇ ਹਟਾਉਣ ਅਤੇ ਪ੍ਰਿਆਕਾਤਮਕ ਤਬਦੀਲੀਆਂ ਬਾਰੇ ਗੰਭੀਰ ਸਵਾਲ ਖੜੇ ਕੀਤੇ ਹਨ। ਵਿਰੋਧੀ ਪਾਰਟੀਆਂ ਨੇ ਮੁੱਖ ਚੋਣ ਕਮਿਸ਼ਨ ਦੇ ਕੰਮਕਾਜ ਤੇ ਕਬਜ਼ਾ ਕਰਨ ਤੇ ਇਸ ਨੂੰ ਤਾਨਾਸ਼ਾਹੀ ਢੰਗ ਨਾਲ ਚਲਾਉਣ ਦਾ ਦੋਸ਼ ਲਗਾਇਆ ਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਉਧਰ ਰਾਮ ਮੰਦਰ ਚੜਾਵੇ ਤੇ ਚੋਰੀ ਦੇ ਮਾਮਲੇ ਦੇ ਵਿਚ 74,000 ਪੰਨਿਆਂ ਦੀ ਚਾਰਜਸ਼ੀਟ ਦਾਖਲ। 8 ਜਣਿਆਂ ਨੂੰ ਬਣਾਇਆ ਗਿਆ ਮੁਲਜ਼ਮ। ਚਾਰਜਸ਼ੀਟ ਦੇ ਵਕੀਲਾਂ ਨੇ ਖੜੇ ਕੀਤੇ ਸਵਾਲ। ਅਯੁੱਧਿਆ ਦੇ ਰਾਮ ਮੰਦਰ ਚੜਾਵਾ ਚੋਰੀ ਮਾਮਲੇ ਵਿਚ ਪੁਲਿਸ ਨੇ ਐਂਟੀ ਕਰਪਸ਼ਨ ਕੋਡ ਵਿਚ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਚਾਰਜਸ਼ੀਟ ਦਾਖਲ ਹੋਣ ਤੋਂ ਬਾਅਦ ਹੁਣ ਇਸ ਨੂੰ ਲੈ ਕੇ ਵਕੀਲਾਂ ਨੇ ਗੰਭੀਰ ਸਵਾਲ ਵੀ ਖੜੇ ਕੀਤੇ ਨੇ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕਾਲਿਕਾ ਪ੍ਰਸ਼ਾਦ ਤਿਵਾਰੀ ਦੀ ਅਗਵਾਈ ਵਿਚ ਵਕੀਲਾਂ ਦੇ ਪੈਨਲ ਨੇ ਚਾਰਜਸ਼ੀਟ ਤੇ ਵਿਚਾਰ ਵਟਾਂਦਰਾ ਕੀਤਾ। ਵਕੀਲਾਂ ਦਾ ਦੋਸ਼ ਹੈ ਕਿ ਜਿਨ੍ਹਾਂ ਲੋਕਾਂ ਖਿਲਾਫ਼ ਜਾਂਚ ਦੀ ਮੰਗ ਕੀਤੀ ਗਈ ਸੀ ਉਨ੍ਹਾਂ ਨੂੰ ਹੀ ਮਾਮਲੇ ਵਿਚ ਗਵਾਹ ਬਣਾ ਦਿੱਤਾ ਗਿਆ। ਇਸ ਨੂੰ ਲੈ ਕੇ ਵਕੀਲਾਂ ਵਿਚ ਡਾਢੀ ਨਾਰਾਜ਼ਗੀ ਹੈ। ਇਸੇ ਲਵਾਂਗੇ ਇਕ ਬ੍ਰੇਕ। ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਦੇ ਵਿਚ ਫਿਰ ਵਾਪਸ ਆਵਾਂਗੇ। ਗੁੱਡ ਮਾਰਨਿੰਗ ਸ਼ੋਅ ਦੇ ਵਿਚ ਵਾਅਦਾ ਕੀਤਾ ਸੀ ਕਿ ਮੰਚ ਇਕ ਰੂਪ ਦੋ, ਸ਼ਾਂਤੀ ਦੂਤ ਤੋਂ ਤਬਾਹੀ ਦੀ ਧਮਕੀ, ਯੂਐਨ ਚੋ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਭਾਸ਼ਣ ਦੇ ਮਾਇਨੇ ਸਮਝਣ ਲਈ ਜੁੜੇ ਰਹਿਣਾ, ਕੀ ਸੰਯੁਕਤ ਰਾਸ਼ਟਰ ਚ ਟਰੰਪ ਦੇ ਦੋਹਰੇ ਤੇਵਰ ਗਲੋਬਲ ਰਾਜਨੀਤੀ ਦਾ ਨਵਾਂ ਸੱਚ ਬਣ ਗਏ ਹਨ, ਸਵਾਲ ਹੈ। ਜੁੜੇ ਰਹਿਣਾ ਪ੍ਰੋਗਰਾਮ ਦੇ ਨਾਲ। ਆਰਟੀਕਲ ਤੁਹਾਨੂੰ ਸਾਂਝਾ ਕਰਾਂਗੇ। ਅਕੀਦਾ ਸਾਹਿਬ ਹਾਜ਼ਰ ਹੋਣਗੇ, ਅੰਜੂ ਜੀ ਹਿੰਦੀ ਸਮਾਚਾਰ ਤੇ ਅੱਜ ਹੋਸ ਹਾਜ਼ਰ ਹੋਣਗੇ, ਪੰਜਾਬ ਤੋਂ ਰੀਮਾ ਗੁਗਲਾਨੀ ਜੀ ਜਾਂ ਚਰਨਜੀਤ ਸਿੰਘ ਜੋਗੀ ਖਬਰਾਂ ਪੇਸ਼ ਕਰਨਗੇ, ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਤੋਂ ਬਾਅਦ ਮਿੰਟੂ ਗੁਰੂਸਰੀਆ ਵੀ ਹਾਜ਼ਰ ਹੋਣਗੇ। ਪ੍ਰੋਗਰਾਮ ਦੇ ਵਿਚ ਕੋਈ ਕਿਸੇ ਤਰ੍ਹਾਂ ਦੀ ਤੁਸੀਂ ਜਾਣਕਾਰੀ ਲੈਣੀ ਹੈ, ਮੇਰਾ ਨੰਬਰ ਹੈ 4167167794। ਮਿਉਂਸੀਪਲ ਚੋਣਾਂ ਹੋ ਰਹੀਆਂ ਨੇ, ਉਹਦੇ ਬਾਰੇ ਤੁਹਾਡੇ ਵੱਲੋਂ ਜੋ ਇਨਕੁਆਇਰੀਆਂ ਆ ਰਹੀਆਂ ਨੇ ਉਹਦੇ ਲਈ ਬਕਾਇਦਾ ਤੁਹਾਨੂੰ 70 ਸਾਲ ਤੋਂ ਚੱਲਦੇ ਆ ਰਹੇ CJMR 1320 AM ਦੀ ਰੂਲ ਐਂਡ ਰੈਗੂਲੇਸ਼ਨ ਨੂੰ ਫਾਲੋ ਕਰਦੇ ਹੋਏ ਬਕਾਇਦਾ ਤੁਹਾਡੀ ਸਕ੍ਰਿਪਟ ਅਤੇ ਕੰਟਰੈਕਟ ਕਰਕੇ ਫੇਰ ਤੁਹਾਡੀ ਕਮਰਸ਼ਲ ਜਿਹੜੀ ਹੈ ਆਨ ਏਅਰ ਜਾ ਸਕਦੀ ਹੈ। ਇਸ ਲਈ 416-303-1515 ਜਾਂ ਮੇਰਾ ਨੰਬਰ 416-716-7794 ਤੇ ਕਾਲ ਕੀਤਾ ਜਾ ਸਕਦਾ। ਮੈਂ ਇਕ ਰਿਕੁਐਸਟ ਕਰਨਾ ਚਾਹੁੰਦਾ ਆਪਣੇ ਤਮਾਮ ਚੋਣ ਵਾਲਿਆਂ ਨੂੰ। ਤੁਹਾਡੇ ਵੱਲੋਂ ਕੁਝ ਮੈਸੇਜ ਮੈਨੂੰ ਆਉਂਦੇ ਨੇ, ਤੁਸੀਂ ਵੱਖ ਵੱਖ ਹੋਸਟਸ ਬਾਰੇ ਜੋ ਸਤਿਕਾਰਯੋਗ ਨੇ ਉਨ੍ਹਾਂ ਬਾਰੇ ਪੁੱਛਦੇ ਹੋ। ਜੇ ਤੁਸੀਂ ਵਾਕਈ ਉਨ੍ਹਾਂ ਦੇ ਵੈਲਵੇਸ਼ਰ, ਉਨ੍ਹਾਂ ਦੇ ਪਿਆਰ ਕਰਨ ਵਾਲੇ, ਉਨ੍ਹਾਂ ਨੂੰ ਸੁਣਨਾ ਚਾਹੁੰਦੇ ਹੋ ਤਾਂ ਉਨ੍ਹਾਂ ਦੇ ਨੰਬਰ ਤੁਸੀਂ ਮੇਰੇ ਕੋਲ ਲੈ ਲਓ ਜਾਂ ਮੈਨੂੰ ਦੱਸੋ ਕਿ ਉਨ੍ਹਾਂ ਦੇ ਨੰਬਰ ਚਾਹੀਦੇ ਨੇ, ਮੈਂ ਤੁਹਾਨੂੰ ਸੈਂਡ ਕਰ ਦਵਾਂਗਾ। ਤੁਸੀਂ ਆਪ ਉਨ੍ਹਾਂ ਤੱਕ ਅਪਰੋਚ ਕਰੋ, ਅਸੀਂ ਤੈਅ ਦਿਲ ਤੋਂ ਤੁਹਾਡੇ ਧੰਨਵਾਦੀ ਹੋਵਾਂਗੇ। ਬਾਕੀ ਤੁਹਾਡਾ ਫੀਡਬੈਕ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਸਵੇਰੇ ਸਾਨੂੰ ਬੜੀ ਅੱਛੀ ਕਾਲ ਇਕ ਆਈ ਜਿੱਥੇ ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ ਔਰ ਮਿਲਟਨ, ਮਿਸੀਸਾਗਾ, ਬ੍ਰੈਂਪਟਨ, ਵੌਨ, ਵੁੱਡਬ੍ਰਿਜ ਦੇ ਵਿਚ ਬਹੁਤ ਘੱਟ ਪਹਿਲਾਂ ਰੇਂਜ ਆਉਂਦੀ ਸੀ ਇਹਦੀ। ਇਸ ਤੋਂ ਇਲਾਵਾ ਤੁਸੀਂ ਸਕਾਰਬਰੋ ਮਾਰਕਮ ਮੈਂ ਖੁਦ ਵੀ ਚੈੱਕ ਕਰਕੇ ਹੈ, ਵੁੱਡਬ੍ਰਿਜ ਦੇ ਵਿੱਚ ਵੀ ਚੈੱਕ ਕੀਤਾ। ਇਸ ਤੋਂ ਇਲਾਵਾ ਪਿਕਰਿੰਗ, ਏਜੈਕਸ ਗੋਲਫ ਅਤੇ ਅੱਜ ਸਵੇਰੇ ਅਰੋਰਾ ਸਾਈਡ ਤੋਂ ਵੀ 15-20 ਕਿਲੋਮੀਟਰ ਦੂਰ ਕੌਲ ਨੇ ਸਾਡਾ ਜਿਹੜਾ ਹੈ ਹੌਸਲਾ ਵਧਾਇਆ ਹੈ। ਸੋ ਏਡੀ ਵੱਡੀ ਰੇਂਜ ਦੇ ਆਸ ਪਾਸ ਤੁਸੀਂ ਇਸ ਪ੍ਰੋਗਰਾਮ ਨੂੰ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਸੁਣਦੇ ਹੋ। ਹੁਣ ਸਾਡਾ ਜਿਹੜਾ ਪ੍ਰੋਗਰਾਮ ਹੈ 9 ਵਜੇ ਦੇ ਆਸ ਪਾਸ ਥੋੜੀ ਜਿਹੀ ਕਿਰੜ ਕਰੜ ਕਿਰੜ ਕਰੜ ਆਉਣ ਲੱਗ ਪੈਂਦੀ ਹੈ। ਉਹ ਸਾਡੇ ਇੰਜੀਨੀਅਰ ਲੱਗੇ ਹੋਏ ਨੇ, ਅੱਜ ਵੀ ਟਾਵਰ ਤੇ ਕੰਮ ਚੱਲ ਰਿਹਾ, ਕੱਲ ਵੀ ਚੱਲੇਗਾ। ਕੁਝ ਇੱਕ ਦਿਨਾਂ ਦੇ ਬਾਅਦ ਸਾਨੂੰ ਉਮੀਦ ਹੈ ਕਿ ਸਭ ਕੁਝ ਠੀਕ ਹੋ ਜਾਵੇਗਾ ਤੇ ਤੁਹਾਡੇ ਵੱਲੋਂ ਮਿਲੇ ਹੋਏ ਪਿਆਰ ਮੁਹੱਬਤ ਸਤਿਕਾਰ ਦਾ ਅਸੀਂ ਹਮੇਸ਼ਾ ਧੰਨਵਾਦੀ ਹਾਂ ਤੇ ਰਿਣੀ ਰਵਾਂਗੇ। ਨੰਬਰ ਹੈ ਜੀ 416-716-7794। ਅਗਰ ਤੁਸੀਂ ਵਪਾਰ ਸਾਂਝਾ ਕਰਨਾ ਇਸ ਮਾਧਿਅਮ ਦੇ ਰਾਹੀਂ ਤਾਂ ਵੀ ਇਸ ਨੰਬਰ ਤੇ 416-716-7794। ਜੇ ਤੁਸੀਂ IPTV ਬਾਕਸ ਦੀ ਸਰਵਿਸ ਲੈਣਾ ਚਾਹੁੰਦੇ ਹੋ ਉਹਦੇ ਨਾਲ ਵੀ ਤੁਸੀਂ ਸਾਡੀ ਟੀਮ ਦੇ ਸਹਿਯੋਗੀ ਬਣ ਸਕਦੇ ਹੋ। 12 ਮਹੀਨਿਆਂ ਦਾ ਉੱਕਾ ਪੁੱਕਾ $100 ਤੇ 2 ਦਿਨ ਦਾ ਟਰਾਇਲ ਪਹਿਲਾਂ ਫ੍ਰੀ। ਅਰਸ਼ ਤੇ ਉਨ੍ਹਾਂ ਦੀ ਟੀਮ 647-554-5545-4598 ਤੇ ਕਾਲ ਕੀਤੀ ਜਾ ਸਕਦੀ ਹੈ। ਬ੍ਰੇਕ ਤੋਂ ਬਾਅਦ ਹੁੰਦੇ ਆ ਵਾਪਸ, ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
2: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ, ਤੁਹਾਡਾ ਆਪਣਾ CJMR
3: 1320।
4: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188। ਲੋਟਸ ਫਿਊਨਰਲ ਹੋਮ।
5: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
6: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰਟ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰਟ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ, ਯੂਨਿਟ 42, ਏ ਬ੍ਰਾਮਟਨ। ਕਾਲ 9059288557 ਅਨਾਜ ਮਾਰਟ।
7: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਇੰਡੀਆ ਆਫ ਏ ਲੋਇਰਸ।
8: If you're involved in a motor vehicle accident, a slip and fall, or any kind of accident that results in personal injury, please let us know. We can help.
7: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 6477936889।
9: ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ XUV ਦੇ ਸਟਾਰਟਰ, ਆਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ, ਸਟਾਰਟਰ, ਆਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555 4167405555। ਟਾਟਾ ਆਟੋ ਇਲੈਕਟ੍ਰਿਕ।
10: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
11: ਓ ਯਾਰ ਕਾਵਿਆ, ਹੋਮੋਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
12: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ 6477602779
13: ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
3: ਜੇ ਕਲੋਟੀ ਦਾ ਪੈਗਾਮ ਤੁਹਾਡੇ ਸਾਰਿਆਂ ਦੇ ਨਾਲ, ਜੇਕਰ ਟ੍ਰੈਫਿਕ ਟਿਕਟ, ਸਮਾਲ ਕਲੇਮ, ਸਿਟੀ ਬਾਇਲੋਜ਼ ਜਾਂ ਮਕਾਨ ਮਾਲਕ ਕਿਰਾਏਦਾਰ ਦੇ ਪੌੜਿਆਂ ਚ ਫਸ ਗਏ ਹੋ ਤਾਂ ਸਾਡੇ ਕਈ ਵਰਿਆਂ ਦੇ ਮਾਹਰ ਤਜਰਬੇ ਦਾ ਫਾਇਦਾ ਲਵੋ। ਜੇ ਕਲੋਟੀ ਅਜਿਹਾ ਨਾ ਤੁਹਾਡੀ ਮੁਸ਼ਕਲ ਕਰ ਦਿੰਦਾ ਆਸਾਨ। ਟ੍ਰੈਫਿਕ ਕੋਰਟ ਐਡਵੋਕੇਟਸ, ਲਾਇਸੈਂਸ ਬਾਏ ਦਾ ਲਾਅ ਸੋਸਾਇਟੀ ਆਫ ਅਪਰ ਕੈਨੇਡਾ। ਜੇ ਕਲੋਟੀ ਯੋਰ ਰੈਕਡ ਮੈਟਰਸ, ਯੂ ਮਸਟ ਟੇਕ ਐਕਸਟਰਾ ਕੇਅਰ। ਨਾਓ ਨਿਊ ਲੋਕੇਸ਼ਨ 7920 ਹਿਊਰ ਇੰਟੈਰੀਓ ਸਟਰੀਟ, ਯੂਨਿਟ 43 ਇਨ ਬ੍ਰੈਂਪਟਨ, 905-796-5656. ਦੈਟਸ 905-790-5656. ਜੇ ਕਲੋਟੀ, ਟ੍ਰਾਈਡ, ਟ੍ਰਸਟਿਡ, ਮੋਸਟ ਇਫੈਕਟਿਵ।
13: ਰਿਟਸ ਫਰਨੀਚਰ ਦਾ ਇਹ ਮੈਸੇਜ ਜ਼ਰਾ ਧਿਆਨ ਨਾਲ ਸੁਣੋ।

0: The Advance Boulevard, Unit Number 10, Brampton.
1: Long Distance Moving Specialist,
0: HK Movers.
2: HK Movers.
3: Roz de khane to ho gaya bore.
4: Try karna chahte ho kuch hoor?
5: Taze swadle Chinese khane lai aaj hi pahuncho. Asia Garden Chinese Restaurant, 2648 Islington Avenue, Etobicoke. Phone number 416-749-8333. Yani 416-749-8333. Je vadhiya swadla Chinese hai khana, ta Asia Garden Chinese Restaurant hi aana.
6: Asia Garden Chinese Restaurant.
7: ਅਗਰ ਤੁਹਾਡੇ ਬੇਸਮੈਂਟ ਦੇ ਵਿੱਚ ਪਾਣੀ ਦੀ ਲੀਕੇਜ ਹੋ ਰਹੀ ਹੈ, ਤੁਸੀਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਇੱਕੋ ਇੱਕ ਨਾਮ ਨੂੰ ਯਾਦ ਰੱਖਣਾ। ਪਿਛਲੇ 25 ਸਾਲਾਂ ਤੋਂ ਕਮਿਊਨਿਟੀ ਦੇ ਵਿੱਚ ਮੰਨਿਆ ਪਰਮੰਨਿਆ ਨਾਮ ਬੈਸਟ ਰੈਨੋਵੇਸ਼ਨ ਦੇ ਸਤਵਿੰਦਰ ਸਿੰਘ। 416-451-4565। 25 ਸਾਲ ਦੀ ਦਿੰਦੇ ਨੇ ਨਾਲ ਵਾਰੰਟੀ। 416-451-4565 ਤੇ ਕਾਲ ਕਰੋ ਤੇ ਹਮੇਸ਼ਾ ਹਮੇਸ਼ਾ ਲਈ ਪਾਣੀ ਦੀ ਲੀਕੇਜ ਤੋਂ ਪਾਓ ਛੁਟਕਾਰਾ।
1: ਆਪਣੇ ਦੰਦਾਂ ਦਾ ਰੱਖੋ ਖਿਆਲ SM Springdale Dental Center ਦੇ ਨਾਲ।
8: Wide range of services, wisdom tooth, root canal, denture.
9: For dental extraction, cleaning, gum treatment and implant.
1: SM Springdale Dental Center, 2260 Bovade Drive East, Brampton. Bovade Jingusi Dental Center, 811 Bovade Drive, Unit 17, Brampton. Call 905-789-8266.
10: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
11: ਓ ਯਾਰ ਕਾਵਿਆ, ਹੋਮੋ ਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
12: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਨੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
1: 6477602779 ਔਰ ਵਿਜ਼ਿਟ 10 ਕਾਟਰਲ ਬੁਲੇਵਾਰਡ, ਯੂਨਿਟ 104, ਬ੍ਰੈਂਪਟਨ।
13: ਡਾਇਮੰਡ ਐਂਡ ਡਾਇਮੰਡਸ ਪਰਸਨਲ ਇੰਜਰੀ ਲਾਇਰਸ। ਜੇਕਰ ਤੁਹਾਡਾ ਕਾਰ, ਵੈਨ, ਟਰੱਕ ਚਲਾਉਂਦੇ ਸਮੇਂ ਐਕਸੀਡੈਂਟ ਹੋ ਗਿਆ ਹੈ, ਜਾਂ ਫਿਰ ਤੁਸੀਂ ਕਿਸੇ ਜਗ੍ਹਾ ਤੇ ਤਿਲਕ ਕੇ ਡਿੱਗ ਪਏ ਹੋ, ਕਸੂਰ ਤੁਹਾਡਾ ਹੈ ਜਾਂ ਨਹੀਂ, ਤੁਸੀਂ ਪਹਿਲਾਂ ਵਾਂਗੂ ਹੁਣ ਕੰਮ ਤੇ ਜਾਂ ਆਪਣੇ ਵਪਾਰਕ ਅਦਾਰੇ ਤੇ ਨਹੀਂ ਜਾ ਸਕਦੇ, ਸਾਰੇ ਖਰਚੇ ਜਿਉਂ ਦੇ ਤਿਉਂ ਬਰਕਰਾਰ ਹਨ, ਉੱਪਰੋਂ ਇੰਸ਼ੋਰੈਂਸ ਕੰਪਨੀਆਂ ਵੀ ਆਨਾ ਕਾਨੀ ਕਰ ਰਹੀਆਂ ਹਨ, ਤੁਸੀਂ ਸੋਚ ਰਹੇ ਹੋ ਕਰੀਏ ਤਾਂ ਹੁਣ ਕੀ ਕਰੀਏ? ਕਚੀਚੀਆਂ ਨਾ ਵੱਟੋ, ਬਸ ਇੱਕ ਨਾਮ ਯਾਦ ਰੱਖੋ, ਕਿਸੇ ਵੀ ਤਰ੍ਹਾਂ ਦੇ ਐਕਸੀਡੈਂਟ ਹੋਣ ਦੀ ਸੂਰਤ ਵਿੱਚ ਤੁਹਾਡੇ ਹੱਕਾਂ ਦਾ ਰਖਵਾਲਾ। ਮਾਨਸਿਕ ਪੀੜਾਂ ਦੇ ਨਾਲ ਸਰੀਰਕ ਦਰਦਾਂ ਦੀ ਮਲਮ, ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ। ਫ੍ਰੀ ਸਲਾਹ ਮਸ਼ਵਰੇ ਲਈ ਅੱਜ ਹੀ ਕਾਲ ਕਰੋ ਅਮਨਦੀਪ ਚਾਵਲਾ, 1800567HURT4878 ਔਰ ਡਾਇਰੈਕਟ ਨੰਬਰ 416-557-5010, 416-557-5010। ਡਾਇਮੰਡ ਐਂਡ ਡਾਇਮੰਡ ਪਰਸਨਲ ਇੰਜਰੀ ਲਾਇਰਸ।
7: ਨੁੜਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ, ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਸਲਿਨ ਟਾਇਲਸ, ਸੈਰਾਮਿਕ ਟਾਇਲਸ, ਫੌਸੈਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਲਸ, ਖਿੜਕੀਆਂ, ਦਰਵਾਜ਼ੇ ਆਦਿ ਰਹਿਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ, ਔਰ ਕਾਲ 905-796-2555-905-796-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-2555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555-555
2: ਬਾਅਦ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 ਮੰਡੇ ਟੂ ਫਰਾਈਡੇ 11 AM to 12 PM ਐਂਡ 6 PM to 10 PM ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ ਅੱਜ ਹੀ ਕਾਲ ਕਰੋ 416-716-7094
14: ਪੰਜਾਬੀ ਦਿਲ ਅੰਗਰੇਜ਼ੀ ਵਾਈਵ CJMR ਇਜ਼ ਬੈਕ ਅਲਾਈਵ CJMR 1320 ਆ ਗਿਆ ਹੋਏ ਛਾ ਗਿਆ ਹੋਏ
15: ਵੈਲਕਮ ਬੈਕ ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਪੰਜਾਬ ਤੋਂ ਖਬਰਾਂ ਪੇਸ਼ ਕਰਾਂਗੇ ਇਹਨਾਂ ਖਬਰਾਂ ਨੂੰ ਕੈਲਡਨ ਸਬਜ਼ੀ ਫਾਰਮ ਜੋ 12050 ਏਅਰਪੋਰਟ ਰੋਡ ਅਤੇ ਮੇਫੀਲਡ ਦੀ ਇੰਟਰਸੈਕਸ਼ਨ ਤੇ ਹੈ ਸਟੀਲ ਸਰਵਲੋ ਪਿੱਤਲ ਤਾਂਬਾ ਮਿੱਟੀ ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਜਿੱਥੇ ਬਰਤਨ ਫੋਲਡਿੰਗ ਬੈਡ ਨਿਵਾਰੀ ਪਲੰਗ ਮੂੜੇ ਸਾਈਕਲ ਤੰਦੂਰ ਸਰੋਂ ਦਾ ਸਾਗ ਬਣਿਆ ਵਿਦ ਮੱਕੀ ਦੀ ਰੋਟੀ ਟੇਸਟੀ ਜਾਂ ਤੁਸੀਂ ਘਰੇ ਲਿਆ ਕੇ ਬਣਾਉਣਾ ਉਹ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਨਿਕਸੁਕ ਪਾ ਕੇ ਬਣਾ ਸਕਦੇ ਹੋ ਇਸ ਤੋਂ ਇਲਾਵਾ ਤਾਜ਼ੀਆਂ ਸਬਜ਼ੀਆਂ ਜਿਨ੍ਹਾਂ ਦੇ ਵਿਚ ਘੀਆ ਮਟਰ ਮਿਰਚਾਂ ਮੂਲੀਆਂ ਲੌਕੀ ਸ਼ਲਗਮ ਅਤੇ ਬਤਾਊ ਵਨ ਸੁਨੇ ਜਿਹੜੀਆਂ ਸਬਜ਼ੀਆਂ ਤਾਜ਼ੀਆਂ ਜੋ ਆਪਣੇ ਖੇਤਾਂ ਵਿੱਚ ਉਗਾਉਂਦੇ

0: ਨੇ ਉਹ ਲੈਣ ਵਾਸਤੇ ਆਉਣਾ ਪਵੇਗਾ। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਕੈਲਡਨ ਦੇ ਵਿਚ 12050 ਏਅਰਪੋਰਟ ਰੋਡ ਏਅਰਪੋਰਟ ਤੇ ਮੇਫੀਲਡ ਦਾ ਏਰੀਆ 905-840-9000 905-840-9000। ਅਗਰ ਤੁਹਾਨੂੰ ਕਿਸੇ ਤਰ੍ਹਾਂ ਦੇ ਕਾਨੂੰਨੀ ਸਲਾਹ ਮਸ਼ਵਰੇ ਦੀ ਲੋੜ ਹੈ, ਨਨੂਆ ਐਂਡ ਨਿਊਫੀ ਲਾਇਰਜ਼ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੈ। ਕਾਰ ਐਕਸੀਡੈਂਟ, ਸਲਿਪ ਐਂਡ ਫਾਲਸ, ਨਿੱਜੀ ਸੱਟ, ਪਰਸਨਲ ਇੰਜਰੀ, ਪਰਿਵਾਰਕ ਮਾਮਲੇ, ਇਮੀਗ੍ਰੇਸ਼ਨ ਜਾਂ ਲਿਟੀਗੇਸ਼ਨ, ਤੁਹਾਨੂੰ ਕਿਸੇ ਨੇ ਕੋਈ ਵੈਸੇ ਹੀ ਡਰਾਉਣ ਧਮਕਾਉਣ ਵਾਸਤੇ ਲੈਟਰ ਜਾਂ ਪਾ ਦਿੱਤਾ, ਲਿਟੀਗੇਸ਼ਨ ਦਾ ਸਮਣ ਆਏ ਨੇ ਤੇ ਮੂੰਹ ਤੋੜਵਾਂ ਦੰਦ ਖੱਟੇ ਕਰਨ ਲਈ ਜਵਾਬ ਦੇਣ ਵਾਸਤੇ ਸਲਾਹ ਮਸ਼ਵਰਾ ਲੈਣ ਵਾਸਤੇ ਤੁਸੀਂ ਇਸ ਫਰਮ ਨਾਲ ਸੰਪਰਕ ਕਦਾ ਕਰ ਸਕਦੇ ਹੋ। ਔਰ ਗੁਰਦੀਪ ਸਿੰਘ ਨਨੂਆ, ਜਿਨ੍ਹਾਂ ਨੂੰ ਗੈਰੀ ਨਨੂਆ ਵਕੀਲਾਂ ਦੇ ਵਿਚ ਪੋਟਿਆਂ ਦੇ ਗਿਣੇ ਜਾਣ ਵਾਲੇ ਨਾਮਾਂ ਦੇ ਵਿਚੋਂ ਨਾਮ ਹੈ ਜੀ, ਕਾਲ ਕਰ ਸਕਦੇ ਹੋ। ਉਨ੍ਹਾਂ ਨੂੰ ਪਰਸਨਲ ਤੌਰ ਤੇ ਮਿਲਣਾ ਹੋਵੇ 7077 ਕੀ ਸਟਰੀਟ ਸਵੀਟ 301 ਕੌਂਕੜ ਦੇ ਵਿਚ ਹੈ। ਵਕੀਲਾਂ ਦਾ ਕਾਫਲਾ ਵੱਡਾ ਇਧਰ ਰਹਿੰਦਾ ਹੈ। ਵਧੇਰੇ ਜਾਣਕਾਰੀ ਲਈ 647-799-6847-7093-6899 ਤੇ ਕਾਲ ਕਰ ਸਕਦੇ ਹੋ। ਖ਼ਬਰਾਂ ਦੇ ਸਿਲਸਿਲੇ ਨੂੰ ਮਾਲਟਨ ਚ ਗਹਿਣਿਆਂ ਦਾ ਸ਼ਾਨਦਾਰ ਸ਼ੋਅਰੂਮ ਅਸ਼ੋਕ ਜ਼ਿਲ੍ਹੇ ਵੱਲੋਂ ਸਪਾਂਸਰ ਕੀਤਾ ਜਾਵੇਗਾ। ਕੰਗਣ ਕੜੇ, ਝੁਮਕੇ, ਬਾਲੀਆਂ, ਜਿਹੜਾ ਆਊਟਸਾਈਡ ਖੂਬਸੂਰਤ ਰੈਡ ਰੋਲਸ ਦੀਆਂ ਘੜੀਆਂ ਤੁਸੀਂ ਤਿਆਰ ਕਰਾਉਣੀਆਂ ਨੇ ਤੇ ਬਣੀਆਂ ਬਣੀਆਂ ਲੈਣੀਆਂ ਨੇ, ਜਾਂ ਕੰਗਣ ਕੜੇ, ਝੁਮਕੇ, ਬਾਲੀਆਂ ਤਿਆਰ ਕਰਾਉਣੀਆਂ ਨੇ, ਛਾਪਾਂ ਛੱਲੇ ਤਿਆਰ ਕਰਾਉਣੇ ਨੇ, ਅੰਗੇਜਮੈਂਟ ਰਿੰਗ ਤਿਆਰ ਕਰਾਉਣੀ ਹੈ, ਅਸ਼ੋਕ ਜ਼ਿਲ੍ਹੇ ਨੰਬਰ 905-671-4290। ਸੂਚਨਾ ਹੈ ਕਿ ਪੀਜ਼ਾ ਮਸ਼ੀਨ ਦੀ 2 ਫਿਲੋਸਫਰਸ ਟੇਲ ਵਾਲੀ ਬ੍ਰਾਂਚ, ਉਨ੍ਹਾਂ ਦੀ ਆਫਟਰ ਰੈਨੋਵੇਸ਼ਨ ਤੋਂ ਬਾਅਦ ਕੁਝ ਦਿਨ ਬੰਦ ਰਹਿਣ ਤੋਂ ਬਾਅਦ ਹੁਣ ਓਫੀਸ਼ੀਅਲ ਜਿਹੜੀ ਹੈ ਪਰਸਨਲ ਉਨ੍ਹਾਂ ਵੱਲੋਂ ਸੋਚਿਆ ਹੈ ਕਿ ਖੁੱਲ ਗਈ ਹੈ। 2 ਲਾਰਜ ਪੀਜ਼ਾਜ਼, ਉਹੀ ਡੀਲ ਵਿਦ ਫੂਡ ਟੋਪਿੰਗ, 2 ਡਿਪਿੰਗ ਸੌਸ ਨਾਲ ਤੁਸੀਂ ਸਵਾਦਿਸ਼ਟ ਆਪਣੇ ਮਨ ਭਾਉਂਦੀਆਂ ਟੋਪਿੰਗ ਲਈ ਪੀਜ਼ਾ $24 ਤੇ 99 ਸੈਂਟ ਦੇ ਵਿਚ ਪੀਜ਼ਾ ਮਸ਼ੀਨ ਦੀ ਇਸ ਬ੍ਰਾਂਚ ਤੋਂ ਪਿਕ ਕਰ ਸਕਦੇ ਹੋ। ਨੰਬਰ ਹੈ 905-490-1222 905-490-1222। ਪ੍ਰੋਫੈਸ਼ਨਲ ਮੂਵਰ ਦੀ ਤਲਾਸ਼ ਦੇ ਵਿਚ, ਉਹ ਕੀਮਤੀ ਸਮਾਨ ਹੁੰਦਾ ਆਪਾਂ ਲਿਆ ਉਸ ਨੂੰ ਇਕ ਤੋਂ ਦੂਜੀ ਜਗ੍ਹਾ ਤੇ ਮੂਵ ਕਰਨ ਲਈ ਵੀ ਪ੍ਰੋਫੈਸ਼ਨਲ ਚਾਹੀਦੇ ਨੇ। ਰੈਜੀਡੈਂਸ਼ੀਅਲ ਮੂਵ, ਕਮਰਸ਼ੀਅਲ ਮੂਵ, ਲੌਂਗ ਡਿਸਟੈਂਸ ਲੇਬਰ ਸਰਵਿਸ, ਜਾਂਕਰ ਮੂਵ, ਸਪੈਸ਼ਲ ਪੈਕੇਜ ਸਰਵਿਸ, ਕਾਰਗੋ ਸਰਵਿਸ, ਸਟੋਰੇਜ ਸਰਵਿਸ ਲਈ ਤੁਸੀਂ ਜਾਂ ਕਿਸੇ ਤਰ੍ਹਾਂ ਦੀ ਜਾਣਕਾਰੀ ਵਾਸਤੇ 140 ਐਡਵਾਂਸ ਬੁਲੇਵਾਰਡ ਜੂਨਟ 10 ਦੇ ਵਿਚ ਹਰਮਿੰਦਰ ਹੈਰੀ ਜੀ ਨੂੰ ਕਾਲ ਕਰ ਲੈਣਾ ਬਈ। ਐਚ ਕੇ ਮੂਵਰ ਐਂਡ ਸਟੋਰੇਜ, ਨੰਬਰ 416-524-6704 416-524-6704। ਸੰਧੂ ਡੈਂਟੈਸਟੀ ਤੋਂ ਡਾਕਟਰ ਕ੍ਰਿਸ਼ਪਾਲ ਸਿੰਘ ਸੰਧੂ ਜੀ ਸੂਚਨਾ ਦਿੰਦੇ ਨੇ ਕਿ ਸਾਰੀਆਂ ਇਨਸੋਰਸ ਕੰਪਨੀ ਨਾਲ ਉਹ ਡੀਲ ਕਰਦੇ ਨੇ। ਦੰਦ ਲਗਾਉਣੇ, ਪਟਾਉਣੇ, ਲਿਸ਼ਕਾਉਣੇ, ਚਮਕਾਉਣੇ, ਰੂਟ ਕਨਾਲ, ਬ੍ਰਿਜਸ ਆਦਿ ਦੇ ਕੰਮ ਵਾਸਤੇ 4550 ਈਬਨਜ਼ ਰੋਡ ਬਰੈਂਪਟਨ, 510 ਸ਼ਾਰਲਸ ਬੁਲੇਵਾਰਡ ਬਰੈਂਪਟਨ, ਨੰਬਰ 905-794-5656, 905-794-5667। ਫਾਰਮਾਂ ਦੇ ਵਿਚ ਕੰਮ ਕਰਕੇ ਤੁਸੀਂ ਪੈਸੇ ਕਮਾਉਣ ਦੇ ਚਾਹਵਾਨ ਹੋ, ਮਿਲਟਨ, ਕੈਲੇਡਨ, ਬਰੈਂਪਟਨ, ਮਾਲਟਨ, ਮਿਸੀਸਾਗਾ ਘਰੋਂ ਪਿਕ ਕੀਤਾ ਜਾਂਦਾ, ਘਰੇ ਡਰੋਪ ਕੀਤਾ ਜਾਂਦਾ, ਵਾਪਸੀ ਦੇ ਸਮੇਂ ਤੁਹਾਡੇ ਡੇਲੀ ਪੈਸੇ ਜਿਹੜੇ ਮਿਹਨਤ ਦੇ ਉਹ ਦਿੱਤੇ ਜਾਂਦੇ ਨੇ। ਅਜੈਬ ਸਿੰਘ ਸਹੋਤਾ ਜੀ ਨੂੰ 416-561-8882 416-561-8882 ਤੇ ਕਾਲ ਕਰ ਲੈਣਾ। ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਈਜ, ਹਾਈ ਐਂਡ ਦੇ ਅਪਲਾਇੰਸਿਸ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਟਾਪ ਚੋਇਸ ਤੇ ਆਉਣਾ ਪਵੇਗਾ। 16 ਇੰਟਮਲ ਡਰਾਈਵ ਬਰੈਂਪਟਨ, 5461 ਹਾਈਵੇ 6 ਨਾਰਥ ਗੋਲਫ। ਛੋਟੇ ਸਾਈਜ਼ ਤੋਂ ਵੱਡੇ ਸਾਈਜ਼ ਦਾ ਟੈਲੀਵਿਜ਼ਨ ਅਤੇ ਵਧੀਆ ਕੁਆਲਿਟੀ ਦਾ ਫਰਨੀਚਰ ਵੀ ਡਿਸਪਲੇ ਕੀਤਾ ਜੋ ਕਿਤੇ ਹੋਰ ਨਹੀਂ ਮਿਲੇਗਾ। ਫਾਈਨੈਂਸਿੰਗ ਆਨ ਦੀ ਸਪੋਟ ਡਿਲੀਵਰੀ ਆਨ ਟਾਈਮ, ਨੰਬਰ 905-799-0045। ਐਂਡ ਦਿਸ ਪ੍ਰੋਗਰਾਮ ਸਪਾਂਸਰ ਬਾਏ ਸਮੋਸਾ ਸਵੀਟਸ ਐਂਡ ਫੈਕਟਰੀ ਹੋਲਸੇਲ। ਦੀਆਂ ਕੀਮਤਾਂ ਤੇ ਸਮੋਸਾਜ਼, ਨਮਕੀਨ, ਮਠਿਆਈਆਂ ਖਾਲਸ ਸ਼ੁੱਧ ਹੋਏ ਦੀਆਂ ਬਣੀਆਂ ਹੋਈਆਂ ਲੈਣਾ ਚਾਹੁੰਦੇ ਹੋ, ਨਾਰਥ ਅਮਰੀਕਾ ਨਹੀਂ ਵਰਲਡ ਫੇਮਸ ਹੈ ਜੀ ਇਨ੍ਹਾਂ ਦੀਆਂ ਭਾਜੀ ਦੀਆਂ ਆਈਟਮਾਂ ਤੇ ਮਿਠਿਆਈਆਂ, ਸਮੋਸਾ ਐਂਡ ਸਵੀਟਸ। 10970 ਏਅਰਪੋਰਟ ਰੋਡ ਬਰੈਂਪਟਨ, 10615 ਬਰੈਮੀ ਰੋਡ ਬਰੈਂਪਟਨ, 1850 ਆਲਬੀ ਰੋਡ ਅਲੀਟ ਬੈਂਕ ਲਾਹੌਲ ਦੀਆਂ ਸੇਵਾਵਾਂ ਦੇ ਨਾਲ 416-213-1165। ਕਾਵਿਆ ਹੋਮੋਕੇਅਰ, ਹੋਮਿਓਪੈਥੀ ਰਾਹੀਂ ਸਾਰੀਆਂ ਬਿਮਾਰੀਆਂ ਦਾ ਹੱਲ ਹੈ। ਜਿਵੇਂ ਤੁਹਾਨੂੰ ਡਾਇਗਨੋਜ਼ ਕਰਕੇ ਤੁਹਾਡੀ ਬਿਮਾਰੀ ਮੈਡੀਸਨ ਦਿੱਤੀ ਜਾਵੇਗੀ, ਉਸ ਨੂੰ ਉਸੇ ਤਰ੍ਹਾਂ ਡੇਲੀ ਬਿਨਾਂ ਨਾਗਾ ਸੇਵਨ ਕਰਨ ਦੇ ਨਾਲ ਤੁਹਾਡੀ ਬਿਮਾਰੀ ਕੁਝ ਹੀ ਦਿਨਾਂ ਦੇ ਵਿਚ ਸ਼ੂ ਮੰਤਰ ਹੋ ਜਾਵੇਗੀ। ਸਲਾਹ ਮਸ਼ਵਰੇ ਲਈ, ਗੱਲਬਾਤ ਲਈ 10 ਕਾਟਲ ਬੁਲੇਵਾਰਡ 104 ਬਰੈਂਪਟਨ ਚ ਖਾਵਿਆ ਹੋਮੋਕੇ, ਨੰਬਰ 2 ਕਾਲ 647-760-2779 647-760-2779। ਤੁਹਾਡੇ ਸ਼ਹਿਰ ਦੇ ਵਿਚ ਅਨਾਸ ਮਾਰਟ ਨੇ ਗ੍ਰੈਂਡ ਓਪਨਿੰਗ ਕਰਕੇ ਧਮਾਲਾਂ ਪਾ ਦਿੱਤੀਆਂ ਨੇ। ਚਾਰ ਚੁਫੇਰੇ ਗੱਲਾਂ ਹੋ ਰਹੀਆਂ ਨੇ ਅਨਾਸ ਮਾਰਟ ਦੀਆਂ। ਅਨਾਸ ਮਾਰਟ ਤੇ ਵੱਡੀ ਸੇਲ ਲੱਗੀ ਹੋਈ ਹੈ, ਢੇਰ ਸਾਰੀ ਸੇਵਿੰਗ ਕਰਨ ਦੇ ਨਾਲ ਤੁਸੀਂ ਆਪਣੀ ਵਧੀਆ ਕੁਆਲਿਟੀ ਦੀ ਗਰੋਸਰੀ ਲੈ ਕੇ ਆਉਣਾ ਚਾਹੁੰਦੇ ਹੋ। 6141 ਮੇਫੀਲਡ ਰੋਡ, ਯੂਨਿਟ 42A, ਬਰੈਂਪਟਨ ਦੇ ਵਿਚ ਅਨਾਸ ਮਾਰਟ ਤੇ ਗੇੜਾ ਲਾਓ। 9059288557 ਨੰਬਰ ਘੁਮਾਓ ਅਨਾਸ ਮਾਰਟ ਤੇ। ਲਓ ਹੁਣ ਪੇਸ਼ ਨੇ ਤੁਹਾਡੇ ਸ਼ਹਿਰ ਦੇ ਵਿਚ ਪ੍ਰੋਗਰਾਮ ਰੰਗਲਾ ਪੰਜਾਬ ਦੇ ਰਾਹੀਂ ਖ਼ਬਰਾਂ। ਖ਼ਬਰਾਂ ਦੇ ਹਿੱਸੇ ਤੋਂ ਪਹਿਲਾਂ ਦੱਸ ਦਈਏ ਕਿ ਨਾਗਰਾ ਫਾਲ ਤੋਂ ਲੈ ਕੇ ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਲਟਨ, ਮਿਸੀਸਾਗਾ, ਬਰੈਂਪਟਨ, ਵੌਨ, ਮੇਜ਼ਰ ਮੈਕ, ਕਿੰਗ ਸਿਟੀ, ਬੈਰੀਸਾਈਡ, ਸਕਾਰਬਰੋ, ਮਾਰਕਮ, ਪਿਕਰਿੰਗ, ਏਜੈਕਸ, ਗੋਲਫ, ਅਰੋੜਾ ਸਾਈਟ ਤੋਂ ਵੀ ਸਾਨੂੰ ਕਾਲਸ ਤੁਹਾਡੇ ਵੱਲੋਂ ਰਿਸੀਵ ਹੋਈਆਂ ਨੇ। ਅਸੀਂ ਆਪ ਜੀ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ। ਅਸੀਂ ਇਹ ਕੋਈ ਦਾਅਵਾ ਨਹੀਂ ਕਰਦੇ ਕਿ ਸਾਰਿਆਂ ਨੂੰ ਅਸੀਂ ਖੁਸ਼ ਕਰ ਸਕਾਂਗੇ। ਕਿਸੀਆਂ ਥਾਵਾਂ ਤੇ ਹੋ ਸਕਦਾ ਪਹਿਲਾਂ ਕਲੀਅਰ ਸੁਣਾਈ ਦਿੰਦਾ ਹੋਵੇ ਤੇ ਹੁਣ ਥੋੜੀ ਬਹੁਤੀ ਡਿਸਟਰਬੈਂਸ ਆਉਂਦੀ ਹੋਵੇ, ਉਹ ਤੇ ਸਾਡਾ ਜਿਹੜਾ ਹੈ ਇੰਜੀਨੀਅਰ ਕਾਫਲਾ ਜਿਹੜਾ ਵਰਕ ਕਰ ਰਿਹਾ, ਥੋੜਾ ਜਿਹਾ ਸਮਾਂ ਹੋਰ ਦੇ ਦਿਓ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਪਹਿਲਾਂ ਵਾਲੀ ਰੇਂਜ ਪ੍ਰੋਪਰ ਜਿੱਥੇ ਹੋ ਜਾਵੇ ਤੇ ਜਿੱਥੇ ਤੱਕ ਸਾਨੂੰ ਕਾਲਸ ਆ ਰਹੀਆਂ ਨੇ ਤੁਹਾਡਾ ਤਹਿ ਦਿਲ ਤੋਂ ਧੰਨਵਾਦ। ਚਰਨਜੀਤ ਸਿੰਘ ਜੋਗੀ ਸਾਹਿਬ ਪੇਸ਼ ਕਰਨਗੇ ਖ਼ਬਰਾਂ। ਖ਼ਬਰਾਂ ਤੋਂ ਪਹਿਲਾਂ ਦੱਸਦਾ ਕਿ ਆਈ ਪੀ ਟੀਵੀ ਬਾਕਸ ਸਾਡੇ ਦੁਆਰਾ ਲਵਾ ਕੇ ਤੁਸੀਂ 12 ਮਹੀਨਿਆਂ ਦਾ $100 ਤੇ 2 ਦਿਨ ਦਾ ਟਰਾਇਲ ਪਹਿਲਾਂ ਲੈ ਲਓ। ਨੰਬਰ ਟੂ ਕਾਲ 6475545859। CNN ਟੋਰਾਂਟੋ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਬਹੁਤ ਜਲਦੀ ਸਰਦਾਰ ਗੁਰਨਾਮ ਸਿੰਘ ਜੀ, ਅਕੀਦਾ ਸਾਹਿਬ ਨਾਲ ਗੱਲਬਾਤ ਕਰਾਂਗੇ। ਇਕ ਆਰਟੀਕਲ ਤੁਹਾਨੂੰ ਸਾਂਝਾ ਕਰਨਾ ਹੈ, ਸਾਡੇ ਗੁਆਂਢੀ ਮੁਲਕ ਦੇ ਰਾਸ਼ਟਰਪਤੀ ਜੋ ਆਪਣੀਆਂ ਗੱਲਾਂ ਲਵਾ ਕੇ ਚਰਚਾ ਦੇ ਵਿਚ ਹੁੰਦੇ ਨੇ, ਅੱਜਕੱਲ ਮੀਡੀਆ ਨੂੰ ਤਾਂ ਓਟੇ ਚ ਸਮਝਦੇ ਨੇ ਕਿਉਂਕਿ ਟਰੰਪ ਟੀਵੀ ਸ਼ੁਰੂ ਕਰ ਲਿਆ। ਮੰਚ ਇਕ, ਰੂਪ ਦੋ। ਵੈਸੇ ਟਰੰਪ ਦੇ ਰੂਪ ਕਈ ਨੇ, ਪਰ ਇਹ ਆਰਟੀਕਲ ਮੰਚ ਇਕ, ਰੂਪ ਦੋ, ਸ਼ਾਂਤੀ ਦੂਤ ਤੋਂ ਤਬਾਹੀ ਦੀ ਧਮਕੀ। ਇਕ ਪਾਸੇ ਅਮਰੀਕੀ ਰਾਸ਼ਟਰਪਤੀ ਨੋਬਲ ਪੁਰਸਕਾਰ ਦੇ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਦਾਅਵੇ ਦੇ ਵਿਚ ਹਾਂ, ਮੈਨੂੰ ਮਿਲਣਾ ਚਾਹੀਦਾ ਬਾਏ ਹੁੱਕ ਬਾਏ ਕਰੋਕ, ਪਰ ਨਹੀਂ ਮਿਲਿਆ, ਵੰਡ ਵੰਡਾ ਕੇ ਲੈ ਲਿਆ। ਤੇ ਨਾਲ ਦੂਜੇ ਪਾਸੇ ਤਬਾਹੀ ਦੀ ਧਮਕੀ ਕਿ ਨਿਸ ਤੋਂ ਨਬੂਦ ਕਰ ਦਿਆਂਗੇ ਤੁਹਾਨੂੰ। ਮਾਇਨੇ ਕੀ ਨੇ ਇਸ ਭਾਸ਼ਣ ਦੇ, ਤੁਹਾਡੇ ਨਾਲ ਸਾਂਝੇ ਕਰਨੇ ਆ, ਪਰੰਤੂ ਖ਼ਬਰਾਂ ਲੈ ਕੇ ਹਾਜ਼ਰ ਨੇ ਜਨਾਬ ਚਰਨਜੀਤ ਸਿੰਘ ਜੀ ਜੋਗੀ। ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਔਨ CJMR 1320 ਵੋਇਸ ਆਫ ਸਿਟੀ 1320 AM।
1: ਖਬਰਾਂ ਦੇ ਇਸ ਬੁਲੇਟਿਨ ਵਿਚ ਤੁਹਾਡਾ ਸਵਾਗਤ, ਮੈਂ ਹਾਂ ਚਰਨਜੀਤ ਜੋਗੀ। ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਆਓ ਪਹਿਲਾਂ ਇੱਕ ਨਜ਼ਰ ਮਾਰ ਲਈਏ ਅੱਜ ਦੀਆਂ ਖਾਸ ਖਾਸ ਖਬਰਾਂ ਤੇ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਾਣਜੇ ਦੇ ਘਰ ED ਵੱਲੋਂ ਕੀਤੀ ਗਈ ਛਾਪੇਮਾਰੀ। ਗਮਾਡਾ ਮੁੱਖ ਦਫ਼ਤਰ ਤੇ ਕੀਤੀ ਜਾ ਰਹੀ ਛਾਪੇਮਾਰੀ ਦੂਸਰੇ ਦਿਨ ਵਿਚ ਹੋਈ ਦਾਖਲ। ਅਕਾਲੀ ਦਲ ਦੀ ਸਰਕਾਰ ਬਣਨ ਤੇ ਨਸ਼ਾ ਤਸਕਰਾਂ ਦੇ ਖਿਲਾਫ਼ ਲਿਆਂਦਾ ਜਾਵੇਗਾ ਸਖ਼ਤ ਕਾਨੂੰਨ। ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਚੋਣ ਕਮਿਸ਼ਨਰ ਨੂੰ ਹਟਾਉਣ ਦੀ ਕੀਤੀ ਮੰਗ। ਹੁਣ ਖਬਰਾਂ ਤਫਸੀਲ ਦੇ ਨਾਲ। ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਾਣਜੇ ਗੁਰਪ੍ਰੀਤ ਸਿੰਘ ਉਰਫ ਪ੍ਰਿੰਸ ਦੇ ਘਰ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਜਿਵੇਂ ਹੀ ED ਦੇ ਅਧਿਕਾਰੀ, ਪੁਲਿਸ ਸਮੇਤ ਤਲਾਸ਼ੀ ਮੁਹਿੰਮ ਦੇ ਲਈ ਪ੍ਰਿੰਸ ਦੇ ਘਰ ਪਹੁੰਚੇ, ਵਸਨੀਕਾਂ ਵਿਚ ਸਹਿਮ ਦਾ ਮਾਹੌਲ ਬਣ ਗਿਆ। ਭਰੋਸੇਯੋਗ ਸੂਤਰਾਂ ਨੇ ਦਸਿਆ ਕਿ ਪ੍ਰਿੰਸ ਨੂੰ ਅਕਸਰ ਆਪਣੇ ਮਾਮੇ ਦੇ ਨਾਲ ਕਈ ਸਮਾਗਮਾਂ ਦੇ ਵਿਚ ਦੇਖਿਆ ਜਾਂਦਾ ਸੀ। ਪਰਿਵਾਰ ਦੇ ਇਕ ਕਰੀਬੀ ਨੇ ਦਸਿਆ ਕਿ ਪ੍ਰਿੰਸ ਕੈਬਨਿਟ ਮੰਤਰੀ ਮੁੰਡੀਆਂ ਦੇ ਦਫ਼ਤਰ ਦੇ ਪਿਛਲੇ ਪਾਸੇ ਸਿਰਫ 100 ਵਰਗ ਗਜ਼ ਦੇ ਘਰ ਦੇ ਵਿਚ ਰਹਿੰਦਾ। ਉਸਦੀ ਪਤਨੀ ਤਨਾਸੂ ਵਿਖੇ ਟਾਟਾ ਸਟੀਲ ਦੇ ਵਿਚ ਕੰਮ ਕਰਦੀ ਹੈ। ਲਗਭਗ ਇਕ ਹਫ਼ਤੇ ਦੇ ਅੰਦਰ ਅੰਦਰ ਪ੍ਰਿੰਸ ਪੱਕੇ ਤੌਰ ਤੇ ਨਿਊਜ਼ੀਲੈਂਡ ਜਾਣ ਵਾਲਾ ਸੀ ਔਰ ਇਸ ਮੌਜੂਦਾ ਛਾਪੇ ਨੇ ਸਾਹਨੇਵਾਲ ਦੇ ਵਿਚ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਸੂਤਰਾਂ ਨੇ ਦਸਿਆ ਕਿ ਭਾਵੇਂ ਪ੍ਰਿੰਸ ਦਾ ਘਰ ਛੋਟਾ ਹੈ ਪਰ ਜਿਸ ਕਲੋਨੀ ਦੇ ਵਿਚ ਸਥਿਤ ਹੈ ਉਸ ਨੂੰ ਕਥਿਤ ਤੌਰ ਤੇ ਮੰਤਰੀ ਵੱਲੋਂ ਹੀ ਵਿਕਸਿਤ ਕੀਤਾ ਗਿਆ ਸੀ ਔਰ ਉਥੇ ਮੁੰਡੀਆਂ ਦਾ ਆਪਣਾ ਵੀ ਇਕ ਫਾਰਮ ਹਾਊਸ ਹੈ। ਸੂਤਰਾਂ ਨੇ ਦਸਿਆ ਕਿ ਪ੍ਰਿੰਸ ਹਮੇਸ਼ਾ ਮੰਤਰੀ ਦੇ ਨਾਲ ਰਹਿੰਦਾ ਸੀ ਔਰ ਕਥਿਤ ਤੌਰ ਤੇ ਉਸਦੇ ਸਾਰੇ ਵਿੱਤੀ ਮਾਮਲਿਆਂ ਤੇ ਕਾਰੋਬਾਰਾਂ ਨੂੰ ਸੰਭਾਲਦਾ ਸੀ। ਇਸ ਛਾਪੇਮਾਰੀ ਦੇ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਮੋਹਾਲੀ ਦੇ ਫੇਜ਼ 8 ਦੇ ਵਿਚ ਗਮਾਡਾ ਮੁੱਖ ਦਫ਼ਤਰ ਤੇ ਕੀਤੀ ਜਾ ਰਹੀ ਛਾਪੇਮਾਰੀ ਦੂਸਰੇ ਦਿਨ ਦੇ ਵਿਚ ਦਾਖਲ ਹੋ ਗਈ ਪਰ ਹਾਲ ਹੀ ਵਿਚ ਗਮਾਡਾ ਦਫ਼ਤਰ ਦੇ ਗੇਟ ਤੋਂ ਸਾਹਮਣੇ ਆਈਆਂ ਤਸਵੀਰਾਂ ਤੋਂ ਨਹੀਂ ਲਗਦਾ ਕਿ ED ਹਾਲੇ ਵੀ ਇਸ ਛਾਪੇ ਨੂੰ ਖਤਮ ਕਰਨਗੇ। ਦਫ਼ਤਰ ਦੇ ਵਿਚ ਪਹੁੰਚ ਰਹੇ ਗੱਦਿਆਂ ਤੋਂ ਸਾਫ਼ ਪਤਾ ਚੱਲਦਾ ਸੀ ਕਿ ਇਹ ਜਾਂਚ ਲੰਮੀ ਚੱਲ ਸਕਦੀ ਹੈ ਅਤੇ ਅਧਿਕਾਰੀਆਂ ਨੂੰ ਉਥੇ ਹੀ ਸਮਾਂ ਬਿਤਾਉਣਾ ਪੈ ਸਕਦਾ ਹੈ। ਗੌਰਤਲਬ ਹੈ ਕਿ ਛਾਪੇਮਾਰੀ ਕੱਲ ਸਵੇਰੇ ਸ਼ੁਰੂ ਹੋਈ ਸੀ ਔਰ ਜ਼ਿਆਦਾਤਰ ਅਧਿਕਾਰੀਆਂ ਅਤੇ ਜਾਂਚ ਕਰਤਾਵਾਂ ਨੂੰ ਰਾਹ ਤੱਕ ਜਾਣ ਨਹੀਂ ਦਿੱਤਾ ਗਿਆ। ਨੇੜਲੇ ਗੁਰਦੁਆਰਾ ਸਾਹਿਬ ਤੋਂ ਗੱਦੇ ਮੰਗਵਾਏ ਗਏ ਜਦੋਂ ਕਿ ਸਥਾਨਕ ਮਠਿਆਈ ਦੀ ਦੁਕਾਨ ਦੇ ਮਾਲਕ ਵੱਲੋਂ ਖਾਣੇ ਦਾ ਪ੍ਰਬੰਧ ਕੀਤਾ ਗਿਆ। ਜਾਂਚ ਦੇ ਘੇਰੇ ਦੇ ਵਿਚ ਆਏ ਇਕ ਅਧਿਕਾਰੀ ਵਿਕਾਸ ਗਰਗ ਜੋ ਕਿ ਪੰਜਾਬ ਦੇ ਵਿਚ ਹਾਊਸਿੰਗ ਸਕੱਤਰ ਨੇ ਉਨ੍ਹਾਂ ਨੂੰ ਦੁਪਹਿਰ ਨੂੰ ਕੁਝ ਸਮੇਂ ਦੇ ਲਈ ਈਡੀ ਦੀ ਗੱਡੀ ਦੇ ਵਿਚ ਉਨ੍ਹਾਂ ਦੀ ਰਿਹਾਇਸ਼ ਤੇ ਲਿਜਾਇਆ ਗਿਆ। ਦਿਲਚਸਪ ਗੱਲ ਇਹ ਹੈ ਕਿ ਉਹ ਕਥਿਤ ਤੌਰ ਤੇ ਉਸ ਗੇਟ ਤੋਂ ਬਾਹਰ ਗਏ ਜਿੱਥੇ ਕੋਈ ਮੀਡੀਆ ਕਰਮੀ ਨਹੀਂ ਸੀ ਅਤੇ ਸੂਤਰਾਂ ਦੇ ਮੁਤਾਬਕ ਉਸੇ ਗੇਟ ਤੋਂ ਵਾਪਸ ਅੰਦਰ ਵੀ ਲਿਆਂਦੇ ਗਏ। ਜਿਵੇਂ ਹੀ ਈਡੀ ਨੇ ਇਮਾਰਤ ਦੀਆਂ 3 ਮੰਜ਼ਿਲਾਂ ਨੂੰ ਸੀਲ ਕਰਨ ਤੋਂ ਬਾਅਦ ਜਾਂਚ ਦਾ ਘੇਰਾ ਵਧਾਇਆ, ਉਨ੍ਹਾਂ ਨੇ ਆਪਣਾ ਕੰਮ ਕਰਨ ਦੇ ਵਿਚ ਮਦਦ ਲਈ ਹੋਰ ਵਾਧੂ ਮੁਲਾਜ਼ਮਾਂ ਦੀ ਮੰਗ ਕੀਤੀ। ਅਧਿਕਾਰੀਆਂ ਤੋਂ ਇਲਾਵਾ ਮੋਹਾਲੀ ਦੇ ਫੇਜ਼ 8 ਦੇ ਵਿਚ ਸਥਿਤ ਇਮਾਰਤ ਦੇ ਅੰਦਰ ਈਡੀ ਅਤੇ ਕੇਂਦਰੀ ਬਲ ਦੇ 100 ਤੋਂ ਵੱਧ ਕਰਮੀ ਮੌਜੂਦ ਰਹੇ।
2: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਹੋਵੇ ਜਾਂ ਬਾਏ ਕਰਨਾ ਹੋਵੇ, ਕਮਰਸ਼ੀਅਲ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਅਰਸ਼ ਚਾਵਲਾ 416-303-1515।
1: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨ ਕੀਤਾ ਗਿਆ ਕਿ ਉਨ੍ਹਾਂ ਦੀ ਸਰਕਾਰ ਵੰਡ ਤੇ ਨਸ਼ਾ ਤਸਕਰਾਂ ਦੇ ਖਿਲਾਫ਼ ਸਖ਼ਤ ਕਾਨੂੰਨ ਲਿਆਂਦਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅਜਿਹੇ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ ਔਰ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਦਿਵਾਉਣ ਦਾ ਪ੍ਰਬੰਧ ਕੀਤਾ ਜਾਵੇਗਾ। ਬਾਦਲ ਨੇ ਪੰਜਾਬ ਬਚਾਓ ਰੈਲੀ ਦੇ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪੰਜਾਬ ਵਿਚ ਕਾਨੂੰਨ ਵਿਵਸਥਾ, ਨਸ਼ਾ ਤਸਕਰੀ ਅਤੇ ਭ੍ਰਿਸ਼ਟਾਚਾਰ ਵਰਗੇ ਮੁੱਦਿਆਂ ਲੈ ਕੇ ਨਿਸ਼ਾਨਾ ਸਾਧਿਆ ਗਿਆ। ਅੰਮ੍ਰਿਤਸਰ ਦੇ ਵਿਚ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਬੇਹੱਦ ਗੰਭੀਰ ਹੋ ਗਈ ਹੈ। ਉਨ੍ਹਾਂ ਦੇ ਮੁਤਾਬਕ ਮੌਜੂਦਾ ਸਰਕਾਰ ਦੇ ਰਾਜ ਦੇ ਵਿਚ ਨਸ਼ਾ ਘਰ ਘਰ ਤੱਕ ਪਹੁੰਚ ਗਿਆ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਦੇ ਨਾਲ ਜੁੜੇ ਹਾਲੀਆ ਘਟਨਾਕ੍ਰਮ ਅਤੇ ਸੁਪਰੀਮ ਕੋਰਟ ਦੀ ਕਾਰਵਾਈ ਨੇ ਚੋਣ ਕਮਿਸ਼ਨ ਦੀ ਆਜ਼ਾਦੀ ਤੇ ਨਿਰਪੱਖਤਾ ਨੂੰ ਲੈ ਕੇ ਗੰਭੀਰ ਸਵਾਲ ਖੜੇ ਕਰ ਦਿੱਤੇ ਨੇ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਦੇ ਵਿਚ ਚੋਣ ਕਮਿਸ਼ਨ ਦੀ ਭਰੋਸੇਯੋਗਤਾ ਸਭ ਤੋਂ ਉੱਚੀ ਹੋਣੀ ਚਾਹੀਦੀ ਹੈ ਔਰ ਇਸ ਤੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਦੇਸ਼ ਦੇ ਲੋਕਤੰਤਰਿਕ ਢਾਂਚੇ ਦੇ ਲਈ ਚਿੰਤਾਜਨਕ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਨੈਤਿਕ ਅਧਿਕਾਰ ਗੁਆ ਚੁੱਕੇ ਨੇ ਅਤੇ ਉਨ੍ਹਾਂ ਦੀ ਚੋਣ ਪ੍ਰਕਿਰਿਆ ਤੇ ਉੱਠੇ ਸਵਾਲ ਲੋਕਤੰਤਰ ਦੇ ਲਈ ਗੰਭੀਰ ਚੇਤਾਵਨੀ ਬਣ ਗਏ ਨੇ। ਉਨ੍ਹਾਂ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਨੂੰ ਤੁਰੰਤ ਹਟਾਇਆ ਜਾਣਾ ਚਾਹੀਦੈ ਤਾਂ ਜੋ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਯਕੀਨੀ ਬਣਾਈ ਜਾ ਸਕੇ। ਰੰਧਾਵਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਵਿਚ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਪ੍ਰਕਿਰਿਆ ਨੂੰ ਲੈ ਕੇ ਹੋਈ ਸੁਣਵਾਈ ਵੀ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ ਕਿ ਜਸਟਿਸ ਦੱਤਾ ਵੱਲੋਂ ਉਠਾਏ ਗਏ ਸਵਾਲ ਇਸ ਗੱਲ ਵੱਲ ਇਸ਼ਾਰਾ ਕਰਦੇ ਨੇ ਕਿ ਚੋਣ ਕਮਿਸ਼ਨ ਦੀ ਅਸਲ ਸੁਤੰਤਰਤਾ ਯਕੀਨੀ ਬਣਾਉਣ ਦੇ ਲਈ ਨਿਯੁਕਤੀ ਪ੍ਰਕਿਰਿਆ ਤੇ ਗੰਭੀਰ ਵਿਚਾਰ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਇਸ ਮਾਮਲੇ ਦੀ ਸੁਣਵਾਈ ਵੱਡੇ ਬੈਂਚ ਵੱਲੋਂ ਕੀਤੀ ਜਾਵੇਗੀ ਔਰ ਪੂਰੇ ਦੇਸ਼ ਦੀਆਂ ਨਜ਼ਰਾਂ ਉਸ ਫੈਸਲੇ ਤੇ ਟਿਕੀਆਂ ਹੋਈਆਂ ਨੇ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
3: ਪੰਜਾਬੀ ਦਿਲ ਅੰਗਰੇਜ਼ੀ ਵਾਈਵ CJMR ਇਜ਼ ਬੈਕ ਅਲਾਈਵ CJMR 1320 ਆ ਗਿਆ ਹੋਏ ਛਾ ਗਿਆ ਹੋਏ
4: ਜੋ ਆਇਆ
0: ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 ਲੋਟਸ ਫਿਊਨਰਲ ਹੋਮ।
5: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿਚ ਬਣ ਰਿਹਾ ਇਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
6: ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂਐਫਏ ਲੋਇਰਸ।
7: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
6: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।
8: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ, ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰਸ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ, ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8-8-9-5-6 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।

0: பேர் ஹுழுப்புலையோ நான் பிரசிடென்ட் கன்வென்ஷன் சென்டர், பிரசிடென்ட் கன்வென்ஷன் சென்டர்.
1: ਸਵੀਟ ਮਹਿਲ ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਦੀ ਕਪੈਸਿਟੀ, ਡਿਲੀਸ਼ੀਅਸ ਫੂਡ, ਖੁੱਲੀ ਡੁੱਲੀ ਪਾਰਕਿੰਗ, ਬਿਊਟੀਫੁਲ ਐਂਬੀਅੰਸ, ਮੀਟਿੰਗ, ਵਿਆਹ, ਬਰਥਡੇ ਪਾਰਟੀ, ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ, ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 1133 ਕ੍ਰੈਡਿਟ ਸਟੋਨ ਰੋਡ, ਵੌਨ. ਫਾਰ ਬੁਕਿੰਗ ਕਾਲ 416-433-9191.
0: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ.
2: ਬਾਬਾ ਜੀ, ਮੇਰਾ ਵਿਆਹ ਨਹੀਂ ਹੋ ਰਿਹਾ, ਕੋਈ ਮੰਤਰ ਤਾਂ ਫੂਕੋ ਬੱਚੇ ਤੇ.
3: 647-88-6000.
2: ਬਾਬਾ ਜੀ, ਆ ਕਿਹੜਾ ਮੰਤਰ ਹੈ?
3: ਬੱਚਾ, ਇਹ ਨੰਬਰ ਚਮਤਕਾਰੀ ਹੈ, ਜਿਹਨੇ ਮਿਲਾਇਆ ਉਹਦੀ ਸਮਝੋ ਵਿਆਹ ਦੀ ਤਿਆਰੀ ਹੈ.
2: ਪੱਕੀ ਗੱਲ ਬਾਬਾ ਜੀ?
3: ਬਾਬੇ ਦਾ ਘਰ ਵੀ ਇਹਨਾਂ ਨੇ ਵਸਾਇਆ ਹੈ, NRI ਮੈਰਿਜ ਬਿਊਰੋ.
4: ਹਰ ਕਾਸਟ ਅਤੇ ਹਰ ਪ੍ਰੋਫਾਈਲ ਦੇ ਰਿਸ਼ਤੇ ਲਈ ਭਰੋਸੇ ਦਾ ਨਾਮ NRI ਮੈਰਿਜ ਬਿਊਰੋ. ਕਾਲ 647-88-6000 ਔਰ ਵਿਜ਼ਿਟ NRIMB.com.
5: ਸਿਆਣੇ ਕਹਿੰਦੇ ਨੇ, ਵਿਆਹ ਦਾ ਲੱਡੂ ਜੋ ਖਾਏ ਉਹ ਪਛਤਾਏ, ਜੋ ਨਾ ਖਾਏ ਉਹ ਵੀ ਪਛਤਾਏ.
6: ਪਰ ਇੱਕ ਲੱਡੂ ਖਾ ਕੇ ਕੋਈ ਨਹੀਂ ਪਛਤਾਉਂਦਾ, ਉਹ ਹੈ ਜੀ ਸਵੀਟ ਮਹਿਲ ਦਾ ਲੱਡੂ,
5: ਜਿਸ ਵਿੱਚ ਹੈ ਪਿਆਰ ਦੀ ਮਿਠਾਸ, ਕਈ ਸਾਲਾਂ ਦਾ ਵਿਸ਼ਵਾਸ, ਖਾਲਸ ਸਮੱਗਰੀ ਨਾਲ ਤਿਆਰ ਤਾਜ਼ੀਆਂ ਮਿਠਾਈਆਂ ਅਤੇ ਖਾਣੇ.
7: ਥੋੜਾ ਖਾਓ, ਵਧੀਆ ਖਾਓ, ਸਵੀਟ ਮਹਿਲ ਨਾਲ ਜਸ਼ਨ ਮਨਾਓ.
5: ਜਾਂ ਅੱਜ ਹੀ ਪਹੁੰਚੋ, 680 ਰੈਕਸਡੇਲ ਬੁਲੇਵਾਰਡ, ਯੂਨਿਟ 9, ਨੀਅਰ ਹਾਈਵੇ 427, 416-679-9191.
8: ਹਾਏ, ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ, ਮੇਰੀ ਨਿੱਕੀ ਭੈਣ ਦਾ ਵਿਆਹ, ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ.
9: ਕਿਉਂ ਨੀ ਚੰਨ ਕਰੇ, ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ.
8: ਠੀਕ ਹੈ ਜੀ, ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੁਐਲਰ ਕੋਲ. ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਐਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ. ਸੈੱਟ, ਰਾਣੀ ਹਾਰ, ਛਾਪਾਂ, ਮੁੰਦਰੀਆਂ, ਛੱਲੇ, ਬਿਸਕੁਟ, ਚੇਨੀਆਂ, ਵੰਗਾਂ, ਕੋਕੇ, ਟਿੱਕੇ, ਕੜੇ, ਬ੍ਰੇਸਲੈਟ, ਮੰਗਲ ਸੂਤਰ, ਸਭ ਕੁਝ ਪਿਓਰ ਤੇ ਯੂਨੀਕ.
9: ਹਾਂ, ਨਾਲੇ ਮੈਂ ਸਾੜੀ ਦੀਆਂ ਬਾਹਾਂ ਵੀ ਤਾਂ ਮਿੰਗੀਆਂ ਕਰਨੀਆਂ ਨੇ, 12 ਚੂੜੀਆਂ ਉਹਨੂੰ ਵੀ ਲੈ ਦਾਂਗੇ.
8: ਤੇ ਮੇਰੇ ਜੀਜੇ ਲਈ ਘੜੀ?
9: ਆਹੋ, ਅਸ਼ੋਕ ਜੁਐਲਰ ਕੋਲੇ ਰੈਡੋ ਦੀਆਂ, ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ.
8: ਚਲੋ ਫਿਰ ਛੇਤੀ ਚਲੋ, ਅਸ਼ੋਕ ਜੁਐਲਰ, 719 ਏਅਰਪੋਰਟ ਰੋਡ, ਮਾਲਟਨ, ਇਨ ਅਸ਼ੋਕ ਪਲਾਜ਼ਾ. ਫੋਨ ਨੰਬਰ ਹੈ 9056714290.
10: ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨਹੀਂ ਸੱਚੀ ਕੰਮ ਕਾਜ ਦਾ.
11: ਓ ਜੀ, ਇਨਫਿਨਿਟੀ ਟੈਂਟ ਸੈਂਟਰ ਕੋਲ ਵਾਲਿਆਂ ਦੀ ਹੁੰਦੀਆਂ ਤਾਂ ਤਿਆਰੀਆਂ ਦੀ ਕੋਈ ਟੈਨਸ਼ਨ ਹੀ ਨਹੀਂ.
12: ਇਹਨਾਂ ਕੋਲ ਟੈਂਟ, ਟੇਬਲ, ਚੇਅਰ, LED ਡਾਂਸ ਫਲੋਰ, ਫਲਾਵਰ ਐਂਡ ਡੈਕੋਰੇਸ਼ਨ, 360 ਡਿਗਰੀ ਕੈਮਰਾ, ਸਭ ਕੁਝ ਮਿਲੇਗਾ. ਇਹਨਾਂ ਕੋਲ ਛੋਟੇ ਵੱਡੇ ਹਰੇਕ ਫੰਕਸ਼ਨ ਲਈ ਅਟ੍ਰੈਕਟਿਵ ਟੈਂਟਸ ਅਵੇਲੇਬਲ ਨੇ.
11: ਬੁਕਿੰਗ ਲਈ ਕਾਲ ਕਰੋ ਇਨਫਿਨਿਟੀ ਟੈਂਟ ਸੈਂਟਰ ਕੋਲ, 647-708-0079.
13: ਨੁੜਕਰੋ ਕੇ ਕੈਲੇਡਨ ਸਬਜ਼ੀ ਫਾਰਮ ਤੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਇੰਡੀਅਨ ਸਟਾਈਲ ਕਈਆਂ, ਦਾਤੀਆਂ, ਰੰਬੇ, ਖੁਰਪੇ, ਤੰਗਲੀਆਂ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਕੁਰਸੀਆਂ, ਟੇਬਲ, ਭਾਰੇ ਥੱਲੇ ਵਾਲੇ, ਹਰ ਤਰ੍ਹਾਂ ਦੇ ਹਰ ਸਾਈਜ਼ ਦੇ ਬਰਤਨ ਤੋਂ ਇਲਾਵਾ ਗਰੋਸਰੀ ਤੇ ਢੇਰ ਸਾਰੀ ਸੇਵਿੰਗ ਕਰ ਸਕਦੇ ਹੋ. ਸਾਗ ਬਣਿਆ ਬਣਾਇਆ ਵੀ ਮਿਲਦਾ ਹੈ, ਜਿੰਨਾ ਮਰਜ਼ੀ ਲਓ. ਜਾਂ ਘਰ ਲਿਆ ਕੇ ਸਾਗ ਤੁਸੀਂ ਖੁਦ ਬਣਾਉਣਾ ਹੈ ਤਾਂ ਕੈਲੇਡਨ ਸਬਜ਼ੀ ਫਾਰਮ ਤੇ ਆਓ. 12050 ਏਅਰਪੋਰਟ ਰੋਡ, ਐਟ ਮੇਫੀਲ. ਜਾਣਕਾਰੀ ਲਈ ਕਾਲ ਕਰੋ 905-840-9000. ਕੈਲੇਡਨ ਸਬਜ਼ੀ ਫਾਰਮ.
14: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ.
15: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ ਇੱਕ ਨੰਬਰ ਰਿਪੇਅਰ ਕਰਾ.
14: ਸੱਚੀ?
15: ਓ ਮੁੱਚੀ,
14: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, DPF ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ, A to Z ਸਰਵਿਸ ਕਰਕੇ ਦੇਣਗੇ.
15: ਇਹਨਾਂ ਕੋਲ ਹੈ ਸਾਲਾਂ ਦਾ ਤਜਰਬਾ.
14: ਹੁਣ ਐਡਰੈਸ ਵੀ ਲਿਖਾ.
15: ਲੈ ਲਿਖ ਲਾ, 1 Good Mark Place, Etobicoke, Unit 5.
14: ਕਾਲ 6 4 7 7 0 6 9 2 5 7 6 4 7 7 0 6 9 2 5 7.
13: ਬੀ ਰੈਨੋਵੇਸ਼ਨ ਦਾ ਪੈਗਾਮ. ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਬੀ ਰੈਨੋਵੇਸ਼ਨ, ਐਕਸਟੀਮੇਟ ਬਿਲਕੁਲ ਫ੍ਰੀ. ਇੱਕ ਹਫਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ, 6476481847, 647-648-1847. ਵਾਸ਼ਰੂਮ ਸਪੈਸ਼ਲਿਸਟ ਦੀ ਪੀਲ ਰੈਨੋਵੇਸ਼ਨ.
16: ਬੈਡ, ਡਾਇਨਿੰਗ ਟੇਬਲ, ਸੋਫਾ, ਕਰ ਲਈ ਲੈਣਾ ਜਾਂ ਦੇਣਾ ਤੋਹਫਾ?
17: ਹਾਈ ਐਂਡ ਡਿਜ਼ਾਈਨ ਐਂਡ ਕੁਆਲਿਟੀ, ਯਾਨੀ ਹਾਈ ਪੁਆਇੰਟ ਫਰਨੀਚਰ, ਕਸਟਮ ਮੇਡ, ਕੈਨੇਡੀਅਨ ਮੇਡ, ਇੰਪੋਰਟਡ ਫਰਨੀਚਰ ਲਈ ਅੱਜ ਹੀ ਵਿਜ਼ਿਟ ਕਰੋ ਹਾਈ ਪੁਆਇੰਟ ਫਰਨੀਚਰ,
16: 7550 ਕਿੰਬਲ ਸਟ੍ਰੀਟ, ਮਿਸੀਸਾਗਾ. ਕਾਲ 647-382-5500.
18: ਭੈਣ ਜੀ, ਵਿਆਹ ਦੀ ਭਾਜੀ ਦਾ ਤੇ ਸਵਾਦ ਹੀ ਆ ਗਿਆ। ਭਲਾ ਇੰਡੀਆ ਤੋਂ ਆਈ?
19: ਓ ਨਾ ਜੀ, ਇਹ ਤਾਂ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਬਣਵਾਈ,
20: ਜਿੱਥੇ ਤੁਹਾਨੂੰ ਮਿਲੇਗੀ ਹਰ ਤਰ੍ਹਾਂ ਦੀ ਮਿਠਾਈ।
18: ਇਹਨਾਂ ਦੀ ਕਲੀਨ ਐਂਡ ਹਾਈਜੀਨਿਕ ਫੈਕਟਰੀ 'ਚ ਹਰੇਕ ਮਿਠਾਈ ਬੜੇ ਪਿਆਰ ਨਾਲ ਬਣਾਈ ਜਾਂਦੀ ਹੈ, ਪਿਓਰ ਐਂਡ ਫਰੈਸ਼ ਇਨਗਰੀਡੀਐਂਟਸ ਦੇ ਨਾਲ।
20: ਅਵੇਲੇਬਲ ਐਟ ਆਲ 3 ਲੋਕੇਸ਼ਨ। ਵਿਆਹ ਸ਼ਾਦੀ ਤੇ ਖਾਸ ਪ੍ਰਬੰਧ ਹੈ, ਤੁਸੀਂ ਆਪਣੇ ਵਿਆਹ ਜਾਂ ਇਵੈਂਟ ਦੀ ਡੇਟ ਫਿਕਸ ਕਰੋ, ਬਾਕੀ ਸਮੋਸਾ ਐਂਡ ਸਵੀਟ ਫੈਕਟਰੀ ਦੀ ਤਿਆਰੀ ਪੂਰੀ ਹੈ। ਕਾਲ ਐਟ 416-213-1165, 416-213-1165। ਸਮੋਸਾ ਐਂਡ ਸਵੀਟ ਫੈਕਟਰੀ।
21: ਕਟਾਰੀਆ ਟੂਰਸ ਐਂਡ ਟ੍ਰੈਵਲ, ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ।
22: This is CJMR, the voice of the city, part of White Oaks Communications Group, your trusted local radio provider for more than 70 years.
21: Kataria Tours and Travel, 2883 Dye Road at Airport Road, 4550 Evenes Road, June 12 in Brampton. Or call Avatar Kataria, 905-678-1200, 905-678-1200. Kataria Tours and Travel.
23: Solid bumper chamka mare, Matharu Welding to pawalo sare. Matharu Welding, Matharu Welding.
24: Matharu Welding, wow, moose bumper, deer bumper, diesel tank lock, trailer ramp, tire rack, trailer repair, aluminium plate bumper.
25: Call Sunny Matharu,
24: 647-63-55, 647-460-6355.
25: Matharu Welding, Unit 1, 98 Rutherford.
23: Matharu Welding, Matharu Welding.
26: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ ਵਨ ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ, ਐਟ 6141 ਮੇਫੀਲਡ ਰੋਡ, ਯੂਨਿਟ 42A, ਬ੍ਰਾਂਪਟਨ। ਕਾਲ 905-928-8557 Anaj Mart.

0: Open 7 days a week. Located at 1850 Albion Road, Etobicoke.
1: 3 locations to serve you.
2: ਵਾਹ ਭਾਬੀ ਜੀ ਮੁਬਾਰਕਾਂ, ਤੁਹਾਡਾ ਘਰ ਤੇ ਬਹੁਤ ਸ਼ਾਨਦਾਰ ਹੈ। ਕਾਰਪੇਟਸ, ਵੁਡਨ ਸਭ ਕਮਾਲ ਦੇ ਨੇ, ਲੱਗਦਾ ਹੈ ਕਾਫੀ ਖਰਚਾ ਕੀਤਾ ਹੈ।
3: ਇਹ ਕਮਾਲ ਹੈ ਜੀ, GTA ਫਲੋਰਿੰਗ ਦਾ
4: ਅਫੋਰਡੇਬਲ ਪ੍ਰਾਈਸ ਤੇ ਕੁਆਲਿਟੀ ਦਾ ਸਮਾਨ। ਵੱਡੇ ਸ਼ੋਰੂਮ ਤੇ ਆਓ, ਹਾਰਡਵੁੱਡ ਕਾਰਪੇਟ, ਲੈਮੀਨੇਟ ਟਾਈਲਸ ਦੀ ਖੂਬਸੂਰਤ ਤੇ ਲਾਰਜ ਵੈਰਾਇਟੀ ਪਾਓ। ਕਾਲ ਕਰੋ ਨਵ ਬਰਾੜ ਨੂੰ 905-605-6805 905-605-6605
5: GTA ਫਲੋਰਿੰਗ ਕੈਨੇਡਾ।
6: GTA ਫਲੋਰਿੰਗ ਕੈਨੇਡਾ।
7: Punjabi Dil, Angrezi Vibe, CJMR is back alive. CJMR 1320. Aa gaya hoye, chha gaya hoye.
8: Toronto, Chawla News Network, Toronto.

0: are listening to CNN Toronto, Chawla News Network Toronto.
1: चावला न्यूज नेटवर्क टोरंटो दी शाम दी महफिल 7:05 खूबसूरत शाम खूबसूरत नगमा तुसी सुनिया और लवफेयर प्रोग्राम नू चार चांद लाउण लई पहुंच चुके ने अंजू सिक्का जी वेलकम
2: थैंक यू दिलबाग जी लिसनर्स व्यूअर्स मेरे वालों बहुत बहुत प्यार पेने की सत श्रीकाल जी
1: वैदर रिपोर्ट पेश करांगे उस तो बाद आर्टिकल गुड मॉर्निंग शो दे विच तुहाडा वादा कीता सी सवेरे समां नहीं लगा परंतु एक मंच रूप दो वैसे ता चाचे ट्रंप दे कई रूप ने पता नहीं केड़े वेले उठ के रात नूं इन्हें कतित करनी है ते पूरे विश्व नूं इन्हें फिर डिस्टर्ब करके ते आप सौ जाना शांति दूत तो तबाही दी धमकी एक पासे नोबल पुरस्कार लोचदे ने दूजे पासे दुनिया नूं धमकी ते धमकी दे धमकी ते धमकी दे धमकी ते धमकी ईवन दो के अपने वाल झात नहीं मारदे ते साडे कैनेडियन लीडरशिप नूं नैस्टी कह दिता है हां जी ते आप भी दूर नहीं है वैसे नैस्टी दी परिभाषा तो क्यों अंजू जी
2: बिल्कुल सही दिलबाग जी
1: पता नहीं मुंह दे विच जो बंदे दे हुंदा बस कढ दिंदा है पता ना भई मेरा जवाब शायद कईयां ने मैनूं देना नहीं पर अत खुदा दा वैर हुंदा सो एनीवे आर्टिकल पेश करांगे परंतु अज दी वैदर रिपोर्ट तुहाडा साझी करांगे सीजीवार 1320 AM ते लोटस फिरन होम रब ना करे जदों कोई प्राणी तुर जावे तुसी उस दी अंतम रस्मां अपने धार्मिक रीतां दे मुताबिक अदा करनियां ने 121 सिटी विरैक्सटल 34 वर किचनर दे विच वीर हरमिंदर हंसी जी ते उन्हां दी टीम नूं मृतक किसी देश भेजन समय देह नूं या उत्थों मंगाउण समय तुहाडियां धार्मिक रीतां ते परंपरावां दी कदर करन वाला नाम है 647-5481-88 ਤੇ ਕਾਲ ਕੀਤੀ ਜਾ ਸਕਦੀ
2: ਜੀ ਟੈਂਪਰੇਚਰ ਇਸ ਵਕਤ 17 ਡਿਗਰੀ ਹੈਗਾ ਫੀਲਸ ਲਾਈਕ 16 ਕੱਲ ਦਾ ਹਾਈਐਸਟ 19 ਹੋਵੇਗਾ ਲੋਐਸਟ 9 ਔਰ ਬਹੁਤ ਤੇਜ਼ ਸਾਰੀ ਸਨਸ਼ਾਈਨ
1: ਸਾਨੂੰ ਤੁਹਾਡੇ ਵਪਾਰ ਦੀ ਸਖ਼ਤ ਲੋੜ ਸ਼ੁਰੂ ਤੋਂ ਹੀ ਰਹੀ ਹੈ ਤੇ ਹੁਣ ਵੀ ਹੈ ਤੁਸੀਂ ਆਪਣਾ ਵਪਾਰ ਇਸ ਮਾਧਿਅਮ ਦੇ ਰਾਹੀਂ ਇਹ ਜਿੱਥੋਂ ਤੱਕ ਵੀ ਸੁਣਿਆ ਜਾਂਦਾ ਤੁਹਾਡੇ ਵੱਲੋਂ ਜੋ ਫੀਡਬੈਕ ਸਾਨੂੰ ਮਿਲਦੀ ਰਹਿੰਦੀ ਹੈ ਹੁਣੇ ਹੀ ਸਾਡੇ ਵੀਰ ਅਮਰੀਕ ਸਿੰਘ ਜੋ ਟਾਟਾ ਆਟੋ ਇਲੈਕਟ੍ਰਿਕ ਸਰਦਾਰ ਸਤਨਾਮ ਸਿੰਘ ਉਨ੍ਹਾਂ ਦੀ ਕਾਲ ਆਈ ਹੈ ਕੁਝ ਉਨ੍ਹਾਂ ਨੇ ਵੀ ਸਾਨੂੰ ਫੀਡਬੈਕ ਦਿੱਤੀ ਹੈ ਸਾਡੇ ਟਾਵਰ ਤੇ ਕੰਮ ਚੱਲ ਰਿਹਾ ਫਿਲਹਾਲ ਕਿਉਂਕਿ ਤੁਹਾਡੇ ਵੱਲੋਂ ਜਿਹੜੀਆਂ ਵੀ ਸਾਨੂੰ ਸੂਚਨਾਵਾਂ ਭੇਜਦੀਆਂ ਨੇ ਜਿੱਥੋਂ ਵੀ ਇਨਫੋਰਮੇਸ਼ਨ ਹੁੰਦੀ ਅਸੀਂ ਆਪਣੇ ਇੰਜੀਨੀਅਰ ਨੂੰ ਦੱਸਦੇ ਹਾਂ ਉਹ ਆਪਣੇ ਤਰੀਕੇ ਦੇ ਨਾਲ ਉਨ੍ਹਾਂ ਨੂੰ ਹੱਲ ਕਰਨ ਦਾ ਯਤਨ ਕਰ ਰਹੇ ਨੇ ਰਾਤ ਦੇ ਪ੍ਰੋਗਰਾਮ ਦੇ ਵਿਚ ਆਫਟਰ 8:30 ਡਿਸਟਰਬੈਂਸ ਆਵੇਗੀ ਪਰੰਤੂ ਕੁਝ ਇਕ ਦਿਨ ਹੋਰ ਲੱਗਣਗੇ ਜਦੋਂ ਸਾਨੂੰ ਪਾਠ ਮਿਲ ਗਿਆ ਤੇ ਸਾਡੀ ਇਹ ਸਮੱਸਿਆ ਹੋ ਸਕਦਾ ਹੱਲ ਹੋ ਜਾਵੇ ਤੁਹਾਡਾ ਧੰਨਵਾਦ ਜੋ ਵੀ ਤੁਸੀਂ ਸਾਨੂੰ ਫੀਡਬੈਕ ਦਿੰਦੇ ਹੋ ਸਟੂਡੀਓ ਦੇ ਨੰਬਰ ਨੇ 905-813-1320 ਯੂਟਿਊਬ ਫੇਸਬੁੱਕ ਰਾਹੀਂ ਤੁਸੀਂ ਸੁਣ ਰਹੇ ਹੋ ਸਬਸਕ੍ਰਾਈਬ ਕਰਕੇ ਬੈਲ ਬਟਨ ਆਨ ਕਰ ਲੈਣਾ ਧੰਨਵਾਦੀ ਹੋਵਾਂਗੇ ਵੈਸੇ ਲੋਕਲ ਨੰਬਰ ਤੁਹਾਡੇ ਨਾਲ ਵਾਸਤੇ ਅਸੀਂ ਲਿਆ ਸਪੈਸ਼ਲ ਜੇ ਤੁਸੀਂ ਆਊਟ ਆਫ ਰੇਂਜ ਹੋ ਜਾਓ ਕਿਤੇ ਕਲੀਅਰ ਨਾ ਸੁਣਾਈ ਦੇਵੇ 647-910-1320 6479-1013-20 ਜਾਂ ਤੁਸੀਂ ਅਮਰੀਕਾ 6417-411-1919 ਵੈਸੇ ਤੇ ਹੱਦ ਬੰਨਾ ਸਾਰੀਆਂ ਪਾ ਰਹੇ ਨੇ IPTV ਬਾਕਸ ਤੇ ਤੁਸੀਂ ਹਾਈ ਰਾਈਜ਼ ਬਿਲਡਿੰਗ ਹੋਵੇ ਲੋਅ ਰਾਈਜ਼ ਬਿਲਡਿੰਗ ਹੋਣ ਟਾਊਨ ਹੋਮ ਹੋਣ ਚਾਹੇ ਡੇਲੀ ਤੋਂ ਬਾਹਰ ਹੋਵੋ ਅਮਰੀਕਾ ਕੈਨੇਡਾ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਤੁਸੀਂ IPTV ਬਾਕਸ ਤੇ ਸਾਨੂੰ ਕ੍ਰਿਸਟਲ ਕਲੀਅਰ ਸੁਣ ਸਕਦੇ ਹੋ ਦੇਖ ਸਕਦੇ ਹੋ 12 ਮਹੀਨਿਆਂ ਦਾ $100 IPTV ਬਾਕਸ ਤੁਹਾਡੇ ਕੋਲ ਹੈਗਾ ਦੋ ਦਿਨ ਦਾ ਪਹਿਲਾਂ ਟਰਾਇਲ ਲਓ ਤੇ ਨੰਬਰ ਕਰੋ ਨੋਟ 647-5548-5958 6475545859 ਅਗਰ ਤੁਹਾਡਾ ਕੋਈ ਬਿਜਨਸ ਹੈ ਤੁਸੀਂ ਉਸਦੀ ਪ੍ਰਮੋਸ਼ਨ ਚਾਹੁੰਦੇ ਹੋ ਦਿਲੋਂ ਪ੍ਰਮੋਟ ਕਰਾਂਗੇ ਤੁਹਾਡੇ ਬਿਜਨਸ ਨੂੰ ਨੰਬਰ ਟੂ ਕਾਲ 416-716-7794
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
1: ਸੀਜਮਾਰ 1320 AM ਤੇ ਅੱਜ ਦਾ ਇਹ ਆਰਟੀਕਲ ਮੰਚ ਇਕ ਰੂਪ ਦੋ ਸ਼ਾਂਤੀ ਦੂਤ ਤੋਂ ਤਬਾਹੀ ਤੱਕ ਦੀ ਧਮਕੀ UN ਚ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਭਾਸ਼ਣ ਦੇ ਜਿਹੜੇ ਇਸ ਮਾਇਨੇ ਹਨ ਆਓ ਉਨ੍ਹਾਂ ਨੂੰ ਸਮਝਣ ਦਾ ਯਤਨ ਕਰੀਏ ਅਖਬਾਰ ਲਿਖਦਾ ਕਿ ਸੰਯੁਕਤ ਰਾਸ਼ਟਰ ਚੋਂ ਟਰੰਪ ਦੇ ਦੋਹਰੇ ਤੇਵਰ ਗਲੋਬਲ ਰਾਜਨੀਤੀ ਦਾ ਨਵਾਂ ਸੱਚ ਬਣ ਗਏ ਹਨ ਕੁਐਸ਼ਨ ਮਾਰਕ ਹੈ ਸਮਝਣਾ ਹੋਵੇਗਾ ਕਿ ਸ਼ਾਂਤੀ ਦੇ ਦਾਅਵਿਆਂ ਦੇ ਪਿੱਛੇ ਛੁਪੀ ਹਮਲਾਵਰ ਕੂਟਨੀਤੀ ਦੁਨੀਆਂ ਨੂੰ ਅਨਿਸ਼ਚਿਤਤਾ ਵੱਲ ਤੱਕ ਸਕਦੀ ਹੈ ਆਪਣੇ ਬੇਬਾਕ ਬਿਆਨਾਂ ਰਾਹੀਂ ਕਾਰਨਾਂ ਕਰਕੇ ਦੁਨੀਆਂ ਭਰ ਦੇ ਵਿਚ ਚਰਚਾ ਦਾ ਵਿਸ਼ਾ ਬਣੇ ਰਹਿਣਾ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੂੰ ਸ਼ਾਇਦ ਪਸੰਦ ਹੈ ਇਸ ਲਈ ਉਹ ਜਿੱਥੇ ਵੀ ਜਾਂਦੇ ਹਨ ਅਜਿਹੀ ਕੋਈ ਗੱਲ ਕਹਿ ਦਿੰਦੇ ਹਨ ਜਿਸ ਨਾਲ ਗਲੋਬਲ ਮੰਚ ਤੇ ਚਰਚਾ ਛਿੜ ਜਾਂਦੀ ਹੈ। ਫਿਰ ਦੁਨੀਆ ਉਨ੍ਹਾਂ ਦੇ ਬਿਆਨਾਂ ਤੇ ਵਿਚਾਰ ਕਰਨ ਲੱਗ ਪੈਂਦੀ ਹੈ, ਸੋਚਣ ਲੱਗ ਜਾਂਦੀ ਹੈ ਤੇ ਟਰੰਪ ਕਿਸੇ ਨਵੇਂ ਮੰਚ ਤੇ ਨਵੇਂ ਬਿਆਨ ਦੇ ਨਾਲ ਫਿਰ ਸਾਹਮਣੇ ਆ ਜਾਂਦੇ ਹਨ। ਹੁਣ ਇਕ ਵਾਰ ਫਿਰ ਟਰੰਪ ਆਪਣੇ ਬਿਆਨ ਨੂੰ ਲੈ ਕੇ ਚਰਚਾ ਦੇ ਕੇਂਦਰ ਹਨ। ਇਸ ਵਾਰ ਮੰਚ ਸੀ ਸੰਯੁਕਤ ਰਾਸ਼ਟਰ ਮਹਾਂਸਭਾ, ਜਿੱਥੇ ਟਰੰਪ ਨੇ ਇਕ ਪਾਸੇ ਆਪਣੇ ਆਪ ਨੂੰ 8 ਜੰਗਾਂ ਖਤਮ ਕਰਨ ਦਾ ਸ਼ਾਂਤੀ ਦੂਤ ਦੱਸਿਆ, 8 ਜੰਗਾਂ ਵਾਲਾ ਸ਼ਾਂਤੀ ਦੂਤ ਕਿ ਮੈਂ ਖਤਮ ਕੀਤੀਆਂ ਨੇ, ਜਦਕਿ ਦੂਜੇ ਪਾਸੇ ਈਰਾਨ ਨੂੰ ਤਬਾਹ ਕਰਨ ਦੇ ਨਰਕ ਚੋ ਭੇਜਣ ਵਰਗੀਆਂ ਤਿੱਖੀਆਂ ਧਮਕੀਆਂ ਵੀ ਦਿੱਤੀਆਂ। ਇਸ ਦੇ ਨਾਲ ਕਈ ਲੋਕ ਹੈਰਾਨ ਰਹਿ ਗਏ। ਅਜਿਹੇ ਚ ਸਵਾਲ ਇਹ ਹੈ ਕਿ ਇਕੋ ਮੰਚ ਤੇ ਸ਼ਾਂਤੀ ਦੂਤ ਤੇ ਤਬਾਹੀ ਦੀ ਧਮਕੀ ਦੇਣ ਵਾਲੇ ਟਰੰਪ ਦੇ ਇਨ੍ਹਾਂ ਬਿਆਨਾਂ ਤੇ ਆਖਰ ਮਾਇਨੇ ਹਨ ਤਾਂ ਕੀ ਹਨ, ਤੇ ਉਹ ਆਖਰ ਦੁਨੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ? ਮੰਚ ਇਕ ਪਰ ਟਰੰਪ ਦੇ ਰੂਪ ਦੋ। ਇਸ ਪੂਰੇ ਮਾਮਲੇ ਨੂੰ ਇੰਜ ਸਮਝੋ, ਅਖਬਾਰ ਲਿਖਦਾ ਹੈ ਕਿ ਯੂ ਐਨ ਜੀ ਏ ਦੇ 81ਵੇਂ ਸੈਸ਼ਨ ਚ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਭਾਸ਼ਣ ਦੁਨੀਆਂ ਭਰ ਦਾ ਚਰਚਾ ਵਿਸ਼ਾ ਬਣਿਆ ਹੈ। ਇਸ ਦਾ ਕਾਰਨ ਹੈ ਕਿ ਭਾਸ਼ਣ ਦੌਰਾਨ ਟਰੰਪ ਦੋ ਵੱਖ ਵੱਖ ਰੂਪਾਂ ਦੇ ਵਿਚ ਨਜ਼ਰ ਆਏ। ਇਕ ਪਾਸੇ ਉਹ ਆਪਣੇ ਆਪ ਨੂੰ ਦੁਨੀਆਂ ਭਰ ਚੋ 8 ਜੰਗਾਂ ਖਤਮ ਕਰਨ ਵਾਲਾ ਸ਼ਾਂਤੀ ਦੂਤ ਦੱਸ ਰਹੇ ਹਨ, ਜਦਕਿ ਦੂਜੇ ਪਾਸੇ ਈਰਾਨ ਨੂੰ ਤਬਾਹ ਕਰਨ ਤੇ ਨਰਕ ਚੋ ਭੇਜਣ ਵਰਗੀਆਂ ਤਿੱਖੀਆਂ ਤਾਬੜਤੋੜ ਧਮਕੀਆਂ ਦੇ ਰਹੇ ਸਨ। ਤਣਾਅ ਭਰੇ ਇਸ ਸਮੇਂ ਦੌਰਾਨ ਅਮਰੀਕੀ ਰਾਸ਼ਟਰਪਤੀ ਦੇ ਇਹ ਵਿਰੋਧ ਦਾ ਪਾਸੀ ਤੇਵਰ ਇਹ ਦਰਸਾਉਂਦੇ ਹਨ, ਅਖਬਾਰ ਲਿਖਦਾ ਹੈ ਕਿ ਟਰੰਪ ਆਪਣੇ ਦੂਜੇ ਕਾਰਜਕਾਲ ਚੋ ਕਿਸ ਤਰ੍ਹਾਂ ਦੀ ਸਖ਼ਤ ਤੇ ਹਮਲਾਵਰ ਵਿਦੇਸ਼ ਨੀਤੀ ਅਪਣਾ ਰਹੇ ਹਨ। ਭਾਸ਼ਣ ਦੇ ਸ਼ੁਰੂਆਤੀ ਹਿੱਸੇ ਚੋ ਟਰੰਪ ਨੇ ਉਨ੍ਹਾਂ ਦਾਅਵਿਆਂ ਨੂੰ ਦੁਹਰਾਇਆ ਜਿਨ੍ਹਾਂ ਨੂੰ ਉਹ ਆਪਣੀ ਵੱਡੀ ਉਪਲਬਧੀ ਮੰਨਦੇ ਹਨ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਦੁਨੀਆਂ ਭਰ ਦੇ 8 ਪੁਰਾਣੇ ਵਿਵਾਦਾਂ ਤੇ ਜੰਗਾਂ ਨੂੰ ਸੁਲਝਾਇਆ ਹੈ। ਇਨ੍ਹਾਂ ਚੋ ਕੰਬੋਡੀਆ, ਥਾਈਲੈਂਡ, ਕੋਸਵੋ, ਸਰਬੀਆ, ਕਾਂਗੋ, ਰਵਾਂਡਾ, ਅਰਮੀਨੀਆ, ਅਜ਼ਰਬੇਜ਼ਾਨ, ਗਾਜ਼ਾ ਤੇ ਭਾਰਤ ਪਾਕਿਸਤਾਨ ਵਿਚਾਲੇ ਵਿਵਾਦ ਸ਼ਾਮਲ ਹਨ। ਅਮਰੀਕੀ ਰਾਸ਼ਟਰਪਤੀ ਨੇ ਆਪਣੀ ਇਸ ਉਪਲਬਧੀ ਦਾ ਸਿਹਰਾ ਮੁਕਟ ਆਪਣੇ ਖਾਸ ਸਬੰਧਾਂ, ਵਪਾਰ, ਟੈਰਫ ਤੇ ਟੈਰਫ ਦੀਆਂ ਧਮਕੀਆਂ ਦੇ ਇਸਤੇਮਾਲ ਨੂੰ ਦਿੱਤਾ ਹੈ। ਭਾਰਤ ਪਾਕਿਸਤਾਨ ਨੂੰ ਲੈ ਕੇ ਫਿਰ ਆਪਣਾ ਪੁਰਾਣਾ ਰਾਗ ਅਲਾਪਿਆ। ਗੌਰ ਕਰਨ ਵਾਲੀ ਗੱਲ ਇਹ ਅਖਬਾਰ ਲਿਖਦਾ ਹੈ ਕਿ ਟਰੰਪ ਨੇ ਇਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਪਿਛਲੇ ਸਾਲ ਉਨ੍ਹਾਂ ਨੇ ਭਾਰਤ ਦੇ ਪਾਕਿਸਤਾਨ ਵਿਚਾਲੇ ਸ਼ਾਂਤੀ ਲਈ ਵਿਚੋਲਗੀ ਕੀਤੀ ਸੀ। ਉਨ੍ਹਾਂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ ਟਰੰਪ ਨੇ 3 ਕਰੋੜ ਤੋਂ ਵੱਧ ਲੋਕਾਂ ਦੀ ਜਾਨ ਬਚਾਈ। ਹਾਲਾਂਕਿ ਭਾਰਤ ਇਸ ਦਾਅਵੇ ਨੂੰ ਲਗਾਤਾਰ ਰੱਦੀ ਦੀ ਟੋਕਰੀ ਸੁੱਟਦਾ ਰਿਹਾ, ਭਾਵ ਰੱਦ ਕਰਦਾ ਰਿਹਾ ਹੈ। ਭਾਰਤ ਦਾ ਕਹਿਣਾ ਰਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਜੰਗਬੰਦੀ ਦੀ ਸਮਝ ਸਿੱਧੀ ਫੌਜੀ ਗੱਲਬਾਤ ਰਾਹੀਂ ਬਣੀ ਹੈ, ਭਾਵ ਕੋਈ ਵਿਚੋਲਾ ਨਹੀਂ ਸੀ। ਸ਼ਾਂਤੀ ਦੂਤ ਤੋਂ ਕਿਵੇਂ ਤਬਾਹੀ ਦੀ ਧਮਕੀ ਤੱਕ ਪਹੁੰਚ ਰਹੇ ਨੇ ਟਰੰਪ ਸਵਾਲ ਹੈ। ਹੁਣ ਟਰੰਪ ਦੇ ਭਾਸ਼ਣ ਤੇ ਅਖਬਾਰ ਲਿਖਦਾ ਹੈ ਕਿ ਦੂਜੇ ਹਿੱਸੇ ਤੇ ਆਉਂਦੇ ਹਾਂ। ਇੱਥੇ ਉਨ੍ਹਾਂ ਨੇ ਆਪਣੇ ਰੁੱਖ ਚੋ ਤੇਜ਼ੀ ਨਾਲ ਬਦਲਾਅ ਕੀਤਾ ਤੇ ਸ਼ਾਂਤੀ ਦੂਤ ਵਾਲੇ ਅੰਦਾਜ਼ ਤੋਂ ਸਿੱਧੀ ਤਬਾਹੀ ਦੀ ਧਮਕੀ ਤੱਕ ਪਹੁੰਚ ਗਏ। ਭਾਸ਼ਣ ਦੇ ਦੂਜੇ ਹਿੱਸੇ ਚੋਂ ਟਰੰਪ ਦਾ ਅੰਦਾਜ਼ ਪੂਰੀ ਤਰ੍ਹਾਂ ਬਦਲ ਗਿਆ। ਡੀਲ ਮੇਕਰ ਦੀ ਛਵੀ ਤੋਂ ਹਟ ਕੇ ਉਹ ਸਿੱਧੇ ਈਰਾਨ ਤੇ ਹਮਲਾਵਰ ਹੋ ਗਏ। ਟਰੰਪ ਨੇ ਚੇਤਾਵਨੀ ਦਿੱਤੀ ਕਿ ਈਰਾਨ ਨੂੰ ਕਦੇ ਵੀ ਪਰਮਾਣੂ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਈਰਾਨ ਕੋਲ ਦੋ ਹੀ ਰਸਤੇ ਹਨ, ਜਾਂ ਤਾਂ ਅਮਰੀਕਾ ਨਾਲ ਸਮਝੌਤਾ ਕਰੇ ਜਾਂ ਫਿਰ ਇਸਲਾਮਿਕ ਗਣਰਾਜ ਦੀ ਤਬਾਹੀ ਦੀ ਤਿਆਰ ਬਰ ਤਿਆਰ ਰਹੇ, ਨਰਕ ਭੇਜਣ ਦੀ ਧਮਕੀ ਦਿੱਤੀ ਹੈ। ਗੱਲ ਇੱਥੇ ਹੀ ਖਤਮ ਨਹੀਂ ਹੋਈ। ਅਮਰੀਕੀ ਰਾਸ਼ਟਰਪਤੀ ਨੇ ਈਰਾਨ ਬਾਰੇ ਇੱਥੋਂ ਤੱਕ ਕਿਹਾ ਕਿ ਉਸ ਨੂੰ ਬਿਨਾਂ ਕਿਸੇ ਬਚਨ ਦੇ ਮੌਕੇ ਤੇ ਸਿੱਧਾ ਨਰਕ ਭੇਜ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਟਰੰਪ ਨੇ ਇਹ ਵੀ ਕਿਹਾ ਕਿ ਈਰਾਨ ਸ਼ਾਇਦ ਇਹ ਉਡੀਕ ਕਰ ਰਿਹਾ ਹੈ ਕਿ ਅਮਰੀਕਾ ਚੋਂ ਮੱਧਕਾਲੀ ਚੋਣਾਂ ਚੋਂ ਕੀ ਹੁੰਦਾ ਹੈ। ਟਰੰਪ ਨੇ ਭਾਸ਼ਣ ਚੋਂ ਆਪਣੇ ਚੋਂ ਨਵੰਬਰ ਦੀਆਂ ਮੱਧਕਾਲੀ ਚੋਣਾਂ ਤੋਂ ਬਾਅਦ ਈਰਾਨ ਨਾਲ ਸਮਝੌਤੇ ਦੀ ਸੰਭਾਵਨਾ ਦਾ ਵੀ ਜ਼ਿਕਰ ਕੀਤਾ। ਯੂਐਨ ਤੇ ਨਿਸ਼ਾਨਾ ਤੇ ਫਿਰ ਬੋੜਾ ਪੀਸ ਨੂੰ ਦਸਿਆ ਆਧਾਰ। ਬੇਬਾਕ ਟਰੰਪ ਨੇ ਆਪਣੇ ਭਾਸ਼ਣ ਚੋਂ ਅੰਤਰਰਾਸ਼ਟਰੀ ਅਪਰਾਧਕ ਅਦਾਲਤ ਸੰਯੁਕਤ ਰਾਸ਼ਟਰ ਦੇ ਜਲਵਾਯੂ ਏਜੰਡੇ ਨੂੰ ਯੂਨੈਸਕੋ ਦੀ ਵੀ ਆਲੋਚਨਾ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਜਨਵਰੀ ਚੋਂ ਬੋੜਾ ਪੀਸ ਬਣਾਉਣ ਦਾ ਜ਼ਿਕਰ ਕੀਤਾ ਤੇ ਸੰਕੇਤ ਦਿੱਤਾ ਕਿ ਭਵਿੱਖ ਵਿਚ ਉਨ੍ਹਾਂ ਦੀ ਇਹ ਨਵੀਂ ਸੰਸਥਾ ਸੰਯੁਕਤ ਰਾਸ਼ਟਰ ਭਾਵ ਯੂਐਨ ਦੀ ਥਾਂ ਵੀ ਲੈ ਸਕਦੀ। ਟਰੰਪ ਦੇ ਭਾਸ਼ਣ ਚੋਂ ਯੂਐਨ ਤੇ ਅੰਤਰਰਾਸ਼ਟਰੀ ਸੰਸਥਾਵਾਂ ਦੀ ਭੂਮਿਕਾ ਤੇ ਵੀ ਸਖ਼ਤ ਟਿੱਪਣੀਆਂ ਸ਼ਾਮਲ ਸਨ। ਤੇ ਆਖਰ ਸਵਾਲ ਇਹ ਉਠਦਾ ਹੈ ਕਿ ਟਰੰਪ ਕਿਹੋ ਜਿਹੀ ਦੁਨੀਆਂ ਚਾਹੁੰਦੇ ਨੇ? ਸਵਾਲ ਹੈ, ਤੁਹਾਡੇ ਮਨ ਚ ਵੀ ਆਉਂਦਾ ਹੋਵੇਗਾ। ਤੁਸੀਂ ਵੀ ਸੋਚਦੇ ਹੋਵੋਗੇ ਕਿ ਕੀ ਟਰੰਪ ਕਿਹੋ ਜਿਹਾ ਵਰਲਡ ਚਾਹੁੰਦਾ, ਕਿਹੋ ਜਿਹੀ ਦੁਨੀਆ ਚਾਹੁੰਦਾ। ਅਜਿਹੇ ਤਣਾਅ ਭਰੇ ਸਮੇਂ ਚੋਂ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਇਹ ਭਾਸ਼ਣ ਉਨ੍ਹਾਂ ਦੀ ਵਿਦੇਸ਼ ਨੀਤੀ ਦੇ ਦੋ ਵੱਖਰੇ ਪੱਖਾਂ ਨੂੰ ਸਾਹਮਣੇ ਲਿਆਉਂਦਾ। ਇਕ ਪਾਸੇ ਉਹ ਆਪਣੇ ਆਪ ਨੂੰ ਵਿਸ਼ਵ ਪੱਧਰ ਤੇ ਸ਼ਾਂਤੀ ਸਥਾਪਿਤ ਕਰਨ ਵਾਲੇ ਨੇਤਾ ਵਜੋਂ ਪੇਸ਼ ਕਰਦੇ ਹਨ, ਜਦੋਂ ਕਿ ਦੂਜੇ ਪਾਸੇ ਜੋ ਦੇਸ਼ ਉਨ੍ਹਾਂ ਦੀਆਂ ਸ਼ਰਤਾਂ ਨਾਲ ਸਹਿਮਤ ਨਹੀਂ ਹੁੰਦੇ ਉਨ੍ਹਾਂ ਪ੍ਰਤੀ ਸਖ਼ਤ ਟਕਰਾਅ ਵਾਲੀ ਭਾਸ਼ਾ ਵਰਤਦੇ ਹਨ। ਇਹ ਵਿਰੋਧ ਭਾਸ਼ ਟਰੰਪ ਦੀ ਮੌਜੂਦਾ ਵਿਦੇਸ਼ ਨੀਤੀ ਨੂੰ ਸਮਝਣ ਲਈ ਬਹੁਤ ਅਹਿਮ ਤੇ ਮਹੱਤਵਪੂਰਨ ਹੈ। ਉਨ੍ਹਾਂ ਦੇ ਭਾਸ਼ਣ ਯੂਐਨ ਭਾਸ਼ਣ ਚੋਂ ਜੰਗਾਂ ਨੂੰ ਸੁਲਝਾਉਣ ਦੇ ਵਾਅਦਿਆਂ ਦਾਅਵਿਆਂ ਦੇ ਨਾਲ ਨਾਲ ਇਰਾਨ ਖਿਲਾਫ਼ ਸਖ਼ਤ ਚੇਤਾਵਨੀ ਦੇ ਅੰਤਰਰਾਸ਼ਟਰੀ ਸੰਸਥਾਵਾਂ ਦੀ ਵੀ ਆਲੋਚਨਾ ਵੀ ਇਕੱਠੇ ਨਜ਼ਰ ਆਈ ਹੈ। ਭਾਵ ਟਰੰਪ ਇਕ ਹੈ ਤੇ ਚਿਹਰੇ ਦੋ ਨੇ। ਵੈਸੇ ਤਾਂ ਟਰੰਪ ਦੇ ਕਈ ਚਿਹਰੇ ਨੇ ਤੇ ਜੇ ਤੁਸੀਂ ਪਹਿਲੇ ਪੈਰੇ ਸੁਣਿਆ ਕਿ ਅੱਜ ਬਿਆਨ ਕੋਈ ਦਿੰਦੇ ਨੇ ਲੋਕ ਉਹ ਤੇ ਸੋਚ ਹੀ ਰਹੇ ਹੁੰਦੇ ਨੇ, ਦੂਜੇ ਤੀਜੇ ਦਿਨ ਫੇਰ ਕੋਈ ਇਹੋ ਜਿਹਾ ਬਿਆਨ ਦੇ ਦਿੰਦੇ ਨੇ ਕਿ ਲੋਕ ਹੈਰਾਨ ਹੋ ਜਾਂਦੇ ਨੇ। ਮੰਚ ਇਕ ਰੂਪ ਦੋ, ਸ਼ਾਂਤੀ ਦੂਤ ਤੋਂ ਦੁਬਈ ਤੱਕ ਦੀ ਧਮਕੀ, ਯੂਐਨ ਚੋਂ ਟਰੰਪ ਦੇ ਭਾਸ਼ਣ ਦੇ ਮਾਇਨੇ ਤੁਸੀਂ ਸੁਣਿਆ ਆਰਟੀਕਲ ਤੇ ਮੈਂ ਹਾਂ ਤੁਹਾਡਾ ਦੋਸਤ ਹੋਸ ਦਲਬਾਗ ਸਿੰਘ ਚਾਵਲਾ। ਕੁਛ ਕਹਿਣਾ ਚਾਹੂੰ ਨੰਬਰ 905-800-1313-1300 ਵੀ ਯੂਟਿਊਬ ਫੇਸਬੁੱਕ ਰਾਹੀਂ ਸੁਣਿਆ ਤੇ ਗਾਂ ਸ਼ੇਅਰ ਕਰ ਦੇਣਾ, ਧੰਨਵਾਦੀ ਹੋਵਾਂਗੇ। ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ। ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
2: ਜੀ ਹਾਂ, ਤੁਸੀਂ ਉਹਨਾਂ ਨੇ ਆਰਟੀਕਲ ਸੁਣਿਆ ਔਰ ਇਸ ਰਿਪੋਰਟ ਨੂੰ ਸਪਾਂਸਰ ਕੀਤਾ ਸੀ ਨਨਵਾਇਨ ਓਫੀ ਲਾਇਰਜ਼ ਦੀ ਟੀਮ ਨੇ। ਕਾਰ ਐਕਸੀਡੈਂਟ, ਸਲਿਪ ਐਂਡ ਫਾਲ, ਪਰਸਨਲ ਇੰਜਰੀ, ਫੈਮਿਲੀ ਮੈਟਰ, ਕੋਈ ਇਮੀਗ੍ਰੇਸ਼ਨ ਦਾ ਕੋਈ ਮਸਲਾ, ਕੋਈ ਹੋਰ ਵੀ ਲੀਗਲ ਪ੍ਰੋਬਲਮ ਤੁਸੀਂ ਆਪਣਾ ਸਾਹਮਣਾ ਕਰ ਰਹੇ ਹੋ ਦਾ, ਦੈਨ ਤੁਹਾਡੇ ਲਈ ਪ੍ਰੋਫੈਸ਼ਨਲ ਐਡਵਾਈਸ ਲੈ ਕੇ ਹਾਜ਼ਰ ਹੈ ਪ੍ਰੋਫੈਸ਼ਨਲ ਟੀਮ ਨਨਵਾਇਨ ਓਫੀ ਲਾਇਰਜ਼ ਦੀ। ਔਰ ਜੇਕਰ ਤੁਸੀਂ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਵਿਚ ਉਹਨਾਂ ਦੀ ਪੂਰੀ ਟੀਮ ਗੱਲਬਾਤ ਕਰਦੀ ਹੈ, ਕਮਰਸ਼ੀਅਲ ਲਿਟੀਗੇਸ਼ਨ, ਇੰਪਲਾਇਮੈਂਟ ਲਾਅ ਦੇ ਵੀ ਪ੍ਰੋਫੈਸ਼ਨਲ ਦੇ। You can call the number 647-793-6889,
1: Nanwine EOP Lawyers. Fair Price Truck Repair Center, Engine Transmission Rebuilt Repair, DPF Cleaning and Repair, Electrical Repair, Software Solution A to Z. ਕਿਸੇ ਤਰ੍ਹਾਂ ਦੀ ਵੀ ਟਰੱਕਾਂ ਦੀ ਮੁਰੰਮਤ ਕਰਨ ਲਈ 14 ਸਾਲ ਦਾ ਐਕਸਪੀਰੀਅੰਸ ਵੀ ਸੁੱਖਾ ਢੇਸੀ। ਹੈਪੀ ਬੜਿਆਲ ਜੀ 1 ਗੁੱਡ ਮਾਰਕ ਪਲੇਸ, ਸੀ ਟੋਬੀਕੋ, ਯੂਨਿਟ ਨੰਬਰ 5, 647-9697-6479-06-9257। ਬੈਸਟ ਰੈਨੋਵੇਸ਼ਨ, ਸਰਦੀਆਂ ਸਨੋਹ ਤੋਂ ਪਹਿਲਾਂ ਪਹਿਲਾਂ ਘਰ ਦੇ ਬੇਸਮੈਂਟ ਦੇ ਵਿਚ ਆਲੇ ਦੁਆਲੇ ਜ਼ਰੂਰ ਇਕ ਟਾਰਚ ਮਾਰ ਕੇ ਵੇਖੋ, ਕਿਤੇ ਸਿੱਲੀ ਸਿੱਲੀ ਡਰਾਈਵਾਲ ਤਾਂ ਨਹੀਂ ਹੋਈ, ਭਾਵ ਕਿਤੇ ਲੀਕੇਜ ਤਾਂ ਨਹੀਂ ਹੋ ਰਹੀ। ਜੇਕਰ ਇੰਟੀਰੀਅਰ ਕਰੈਕ ਰਿਪੇਅਰ ਹੋਣ ਵਾਲੀ ਹੈ ਤਾਂ ਪ੍ਰੋਫੈਸ਼ਨਲ ਇਪੋਕਸੀ ਇੰਜੈਕਸ਼ਨ ਤੁਸੀਂ ਲਵਾ ਸਕਦੇ ਹੋ, ਉਥੋਂ ਸਦਾ ਸਦਾ ਵਾਸਤੇ ਬੰਦ ਹੋ ਜਾਵੇਗਾ 25 ਸਾਲ ਦੀ ਵਾਰੰਟੀ ਦੇ ਨਾਲ। ਕੰਕਰੀਟ ਸਟੈਪ ਐਂਡ ਪੈਟੀਓ, ਨਿਊ ਸਾਈਡ ਐਂਟਰਸ ਡੋਰ, ਵਿੰਡੋ ਇੰਸਟਾਲ, ਵਿੰਡੋ ਡਰੇਨ, ਆਲ ਕੰਪਲੀਟ ਵਰਕ ਵਿਦ ਦ ਪਰਮਿਟ ਲੈ ਕੇ ਕੋਈ ਕੰਮ ਕਰਾਉਣ ਲਈ ਕਾਲ ਕਰ ਸਕਦੇ ਹੋ ਸਤਵਿੰਦਰ ਸਿੰਘ 416-455-4065, 416-451-4565। ਟ੍ਰੈਫਿਕ ਕੋਡ ਐਡਵੋਕੇਟ ਜੇ ਕਲੋਟੀ ਸਾਹਿਬ ਇਸ ਹਿੱਸੇ ਨੂੰ ਸਪਾਂਸਰ ਕਰਦੇ ਨੇ। ਟ੍ਰੈਫਿਕ ਦੀ ਉਲੰਘਣਾ ਹੋਣ ਦੀ ਸੂਰਤ ਵਿਚ ਤੁਹਾਨੂੰ ਕੋਈ ਟਿਕਟ ਮਿਲ ਗਈ ਹੈ। ਕੇਅਰਲੈਸ ਡਰਾਈਵਿੰਗ, ਸਟੰਟ ਡਰਾਈਵਿੰਗ, ਡਰਾਈਵਿੰਗ ਅੰਡਰ ਸਸਪੈਕਸ਼ਨ, ਡਰਾਈਵਿੰਗ ਵਿਦਆਊਟ ਇੰਸ਼ੋਰੈਂਸ, ਲਿਕੋ ਲਾਇਸੈਂਸ ਐਕਟ, ਟ੍ਰੈਫਿਕ ਕੋਡ ਐਡਵੋਕੇਟ, ਐਮਟੀ ਓਫੈਂਸ, ਸੀਵਰ ਓਫੈਂਸ, ਕਿਸੇ ਤਰ੍ਹਾਂ ਦਾ ਵੀ ਸਲਾਹ ਮਸ਼ਵਰਾ ਲੈ ਲਈ 33 ਸਾਲ ਦਾ ਐਕਸਪੀਰੀਅੰਸ ਹੈ ਆਲਮੋਸਟ। 7920 ਹੋਰਨਟੇਰੀਓ ਸਟੀਟ, ਯੂਨਿਟ 43, ਜੇ ਕਲੋਟੀ ਸਾਹਿਬ, 416-716-3464 ਤੇ ਕਾਲ ਕਰ ਸਕਦੇ ਹੋ
2: ਜੀ। ਔਰ ਸੰਧੂ ਡੈਂਟਿਸਟ ਦੋ ਲੋਕੇਸ਼ਨ ਨੇ, ਗੋਰ ਇਬਨਜ਼ਰ ਲੋਕੇਸ਼ਨ ਐਟ 4550 ਇਬਨਜ਼ਰ ਰੋਡ ਐਂਡ ਸ਼ਾਲੇ ਲੋਕੇਸ਼ਨ ਐਟ 510 ਸ਼ਾਲੇ ਬੁਲਵਾਰਡ ਇਨ ਬ੍ਰੈਂਪਟਨ। ਕੋਈ ਵੀ ਡੈਂਟਲ ਟ੍ਰੀਟਮੈਂਟ ਕਰਾਉਣਾ ਹੈਗਾ, ਇੰਕਲੂਡਿੰਗ ਇੰਪਲਾਂਟਸ, ਗਮ ਸਰਜਰੀਸ, ਡੈਂਚਰਸ, ਉਟਕਲਾਰ ਟ੍ਰੀਟਮੈਂਟ, ਦੰਦਾਂ ਦੀ ਵਾਈਟਨਿੰਗ, ਪੋਲਿਸ਼ਿੰਗ, ਬੀਚਿੰਗ ਤਾਂ ਪਹੁੰਚੋ ਸੰਧੂ ਡੈਂਟਿਸਟਰੀ, ਨੰਬਰ 9054558585। ਕਾਵਿ ਹੋਮੋਕੇਅਰ ਦੀ ਗੋਲਡ ਮੈਡਲਿਸਟ ਹੋਮੋਪੈਥ ਮੀਤਾ ਓਜ਼ਾ ਜੀ, ਆਰਥਰਾਈਟਿਸ, ਇਨਫਰਟੀਲਿਟੀ, ਸਕਿਨ ਇਸ਼ੂਜ਼, ਥਾਇਰੋਇਡ ਡਿਸਆਰਡਰ ਵਰਗੀਆਂ ਬਿਮਾਰੀਆਂ ਨੇ ਹਮੇਸ਼ਾ ਹਮੇਸ਼ਾ ਲਈ ਛੁਟਕਾਰਾ ਹਾਸਲ ਕਰਨਾ ਚਾਹੁੰਦੇ ਹੋ ਤਾਂ ਫਿਰ ਕੰਟੈਕਟ ਕਰੋ ਮੀਤਾ ਓਜ਼ਾ ਜੀ ਦੇ ਨਾਲ। ਆਪਣੀ ਅਕਿਊਟ ਅਤੇ ਕਰੋਨਿਕ ਬਿਮਾਰੀਆਂ ਜੜੋਂ ਖਤਮ ਕਰੋ ਬਾਏ ਕੰਟੈਕਟਿੰਗ ਮੀਤਾ ਓਜ਼ਾ ਜੀ, ਨੰਬਰ 6477602779। ਔਰ ਪੀਲ ਰੈਨੋਵੇਸ਼ਨ ਦੇ ਭੁਪਿੰਦਰ ਜੀ ਬਹੁਤ ਹੀ ਵਧੀਆ ਪ੍ਰੋਫੈਸ਼ਨਲ ਕੰਮ ਕਰਦੇ ਨੇ, ਮੈਂ ਆਪਣੇ ਆਪ ਦੇ ਖੁਦ ਦੋ ਵਾਸ਼ਰੂਮਸ ਅਪਗ੍ਰੇਡ ਕਰਾਏ ਨੇ ਜੀ, ਬਹੁਤ ਹੀ ਸੋਹਣਾ ਕੰਮ ਕੀਤਾ। ਔਰ ਜਿਵੇਂ ਕਿ ਦਿਲਬਾਗ ਜੀ ਹਮੇਸ਼ਾ ਦੱਸਦੇ ਨੇ, ਵਕਤ ਸਿਰ ਤੁਹਾਡਾ ਕੰਮ ਪੂਰਾ ਕਰਦੇ ਨੇ, ਕੋਈ ਹੋਰ ਕੰਮ ਆਪਣੇ ਹੱਥ ਦੇ ਵਿਚ ਨਹੀਂ ਲੈਂਦੇ, اینڈ ہائی لائٹ پہ ضرور کرنا چاہیں گے, ہی از واش روم اسپیشلسٹ, یعنی کہ واش روم کا کام ہی کر دینے اور بہت ہی اسپیشلائز اور ایکسپرٹیز ختم کر دینے. نمبر ٹو کال دیئر ٹیم 6476481847 دیٹ از پیل رینوویشنز. 1997
1: تو چلدے آ رہے ساڈے اس حصے نو سپانسر کردے نے ویر تھیڑا سپر مارکیٹ 3899 ٹولانی سرکل 1 بلاک ساؤتھ آف ڈیری مسی ساگا ایرن مل ڈیری ونزر چرچ 401 دے گبے ایک بڑا شاندار گروسری دا سپر ڈپر صاف ستھرا سٹور ہے تھیاڑا سپر مارکیٹ. تین دہاقیاں تو اسی پرموٹ کردے آ رہے ہیں صاف ستھرا گروسری دا پنڈار, انڈیا پاکستان دا سیزن فل فروٹ تے اپنے کھیتوں دے وچ اگائی جاندیاں سپیشل سبزیاں تسی ایتھوں وی تازیاں تازیاں مولیاں آدھ لے کے آ سکدے ہو. نمبر ٹو کال اوتار بلا جی تھیڑا سپر مارکیٹ 905-824-1960 تے کال کر سکدے ہو. ہوم فکس ہارڈ وڈ اینڈ لیمینیٹ فلورنگ پوسٹلن ٹائل سرامک ٹائل فاؤسٹس اینڈ آل پلمبنگ ایکسیسری دے نال تسی گھر دی رینوویشن کرن تو پہلا ڈھیر ساری سیونگ کرن تے ہر آئٹم تے گیڑا لاؤ. 2657 ڈنڈاس سٹریٹ ویسٹ قیمتاں نوٹ کرو تانوں ایتھوں بیسٹ ملن گیاں 20 ڈیلٹا پارک بلے وارڈ برمپٹن. اف یو نیڈ یور ہوم فکس وزٹ ہوم فکس 905-796-2555 تے کال کر سکدے ہو. اپنے واسطے, اپنے بچے واسطے, اپنے پروار دے کسے ممبر واسطے این آر آئی میرج بیورو دے راہیں تسی رشتہ لے سکدے ہو. رشتے رشتے رشتے ہر جات ہر مذہب ہر دھرم ہر دیش ہر کنٹری ہر محلے ہر گلی دے وچ رشتیاں دی لسٹنگ انہاں دے کول ہے. کال کر سکدے ہو 6478886000-647-888-6000. رشتہ ہو گیا گھر دے وچ مہمان آنے نے تے می کنی نیریاں دا کوئی ڈر نہیں, اجہا بندوبست کردے نے. انفینٹی ٹینٹ اینڈ ڈیکور ٹینٹ ٹیبل چیئر ایل ڈی ڈانسنگ فلور سی سی سی کیمرا فلور ڈیکوریشن جمپنگ بلون سلائڈ مچ مچ مور. انفینٹی ٹینٹ اینڈ ڈیکور دے ویر دلپریت بال جی نو کال کر لو 6477-08-0079.
2: اور گل کرتے ہیں ٹاپ چیس الیکٹرانکس 16 انٹرموڈل ڈرائیو برامٹن 5461 ہائی وے 6 نارتھ ان گولف. ਤੁਸੀਂ ਬਾਏ ਕਰਨਾ ਚਾਹੁੰਦੇ ਹੈਗੇ ਹੋ ਇਲੈਕਟ੍ਰੋਨਿਕਸ ਜਾਂ ਫਿਰ ਅਪਲਾਇੰਸਿਸ ਜਾਂ ਫਿਰ ਬਹੁਤ ਹੀ ਵਧੀਆ ਲੇਟੈਸਟ ਟੈਕਨੋਲੋਜੀ ਟੈਲੀਵਿਜ਼ਨ ਸੈਟਸ ਤਾਂ ਫਿਰ ਪਹੁੰਚੋ ਟੌਪ ਚੇਸ ਇਲੈਕਟ੍ਰੋਨਿਕਸ ਨੰਬਰ 9057990045.
1: ਮੈਂ ਤੁਹਾਡਾ ਦੋਸਤ ਹੋਸਟ ਦਲਬਾਗ ਸਿੰਘ ਚਾਵਲਾ. ਲਓ ਅਸੀਂ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਹਿਬ ਨਾਲ ਜੁੜਾਂਗੇ ਬਹੁਤ ਜਲਦੀ, ਪਰੰਤੂ ਉਸ ਤੋਂ ਪਹਿਲਾਂ ਦੱਸ ਦਈਏ ਕਿ ਅਸੀਂ ਕਮਿਊਨਿਟੀ ਦਾ ਜੋ ਵੀ ਸਾਨੂੰ ਰਿਸਪੋਂਸ ਤੁਸੀਂ ਦਿੱਤਾ, ਤੁਹਾਡਾ ਜੋ ਅਹਿਸਾਨ ਸਾਡੇ ਉੱਤੇ ਹੈ, ਅਸੀਂ ਕਦੇ ਵੀ ਭੁੱਲ ਨਹੀਂ ਸਕਦੇ. ਇੱਜ਼ਤ ਮਾਣ ਸਤਿਕਾਰ ਪਿਆਰ ਮੁਹੱਬਤ 1997 ਤੁਸੀਂ ਸਾਨੂੰ ਦਿੱਤਾ, ਕਦੀ ਪਿੱਛਾ ਪਾਉ ਕੇ ਵੇਖਣ ਦਾ ਸਾਨੂੰ ਮੌਕਾ ਹੀ ਨਹੀਂ ਮਿਲਿਆ. ਇੰਨਾ ਤੁਸੀਂ ਸਤਿਕਾਰ ਦਿੱਤਾ, ਇੰਨਾ ਪਿਆਰ ਦਿੱਤਾ, ਇੰਨੀ ਮੁਹੱਬਤ ਦਿੱਤੀ ਹੈ. ਸਾਡੇ ਵਿਚ ਬੇਤਹਾਸ਼ਾ ਤੁਰਟੀਆਂ ਹੋਣਗੀਆਂ, ਉਨਤਾਈਆਂ ਹੋਣਗੀਆਂ. ਸਾਡੀ ਸਾਰੀ ਟੀਮ ਉਨ੍ਹਾਂ ਨੂੰ ਕੋਸ਼ਿਸ਼ ਕਰੇਗੀ ਸੁਧਾਰਨ ਦੀ, ਤੇ ਤੁਹਾਡਾ ਪਿਆਰ ਮੁਹੱਬਤ ਸਤਿਕਾਰ ਸਾਨੂੰ ਚਾਹੀਦਾ. ਨੰਬਰ ਟੂ ਕਾਲ 4167167794. ਤੁਹਾਡਾ ਕੋਈ ਵਪਾਰ ਐਡਵਰਟਾਈਜਮੈਂਟ ਕਰਨੀ ਹੈ, ਦਿਲੋਂ ਖੁਸ਼ੀ ਹੋਵੇਗੀ ਤੁਹਾਡੇ ਬਿਜ਼ਨਸ ਨੂੰ ਪ੍ਰਮੋਟ ਕਰਕੇ 4167167794. ਤੇ ਲਓ ਫਿਰ ਕੀਦਾ ਸਾਹਿਬ ਨਾਲ ਗੱਲਬਾਤ ਦੇ ਵਿਚ ਤੁਸੀਂ ਵੀ ਸ਼ਾਮਲ ਹੋਵੋਗੇ. ਨੰਬਰ ਰਹੇਗਾ 905-813-1300. ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ. ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ, ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ. ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ. ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 6475471888
4: 10 & Highway 410 ਤੇ 15 acres ਵਿਚ ਬਣ ਰਿਹਾ ਇਕ ਨਵਾਂ ਕਮਰਸ਼ਲ ਡਿਵੈਲਪਮੈਂਟ. ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ. ਕੈਲਡਨ ਦੀ ਇਸ ਨਵੀਂ ਕਮਰਸ਼ਲ ਡੈਸਟੀਨੇਸ਼ਨ ਵਿਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ. ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ.
5: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਟ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਰੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰੋਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8-9-5-6 ਜਾਂ 416-474-6836। ਓਰਕਲ ਕੰਸਟਰਕਸ਼ਨ, ਸਟਰੋਂਗ ਫਾਊਂਡੇਸ਼ਨਸ, ਲਾਸਟਿੰਗ ਰਿਜ਼ਲਟਸ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂ ਆਫ ਏ ਲੋਇਰਸ।
7: If you're involved in a motor vehicle accident, a slip and fall, or any kind of accident that results in personal injury, please let us know. We can help.
6: Sanu contact karo. Our phone number hai 647-793-6889.
8: ہر گھر کی ایک ڈیمانڈ ہوتی ہے کہ اسے اور بھی خوبصورت بنانے کے لیے ایک سٹائلش فرنیچر چاہیے۔ جب تلاش ہو ایسے فرنیچر کی تو یہاں آئیے سٹیونز فرنیچر، جہاں آپ کو ملے گا بالکل سالڈ فرنیچر، چاہے بیڈ سیٹ ہو، سوفا سیٹ یا میٹریسز، ایوری تھنگ سنس 1992۔ وزٹ ان سٹور فار مچ مور، 2575 سٹیلز ایونیو ایسٹ، برامٹن، 9057900560۔ سٹیونز فرنیچر۔
9: اگر تسی کھیتاں وچ ਕੰਮ ਕਰਕੇ ਢੇਰ ਸਾਰੇ ਡੇਲੀ ਡਾਲਰ ਕਮਾਉਣਾ ਚਾਹੁੰਦੇ ਹੋ ਤਾਂ ਇਹ ਸੂਚਨਾ ਤੁਹਾਡੇ ਲਈ ਹੈ। ਸੰਪਰਕ ਕਰੋ ਅਜੈਬ ਸਿੰਘ ਸਹੋਤਾ, ਜੋ ਮਿਲਟਨ, ਕੈਲਡਨ, ਬ੍ਰੈਂਪਟਨ, ਮਾਲਟਨ, ਮਿਸੀਸਾਗਾ ਵਿੱਚੋਂ ਘਰੋਂ ਪਿਕਅਪ ਕਰਦੇ ਹਨ ਤੇ ਵਾਪਸੀ ਤੇ ਪੇਮੈਂਟ ਡੇਲੀ ਵੀ ਤੁਸੀਂ ਲੈ ਸਕਦੇ ਹੋ। 7 ਡੇਜ਼ ਕੰਮ। ਵਧੇਰੇ ਜਾਣਕਾਰੀ ਲਈ ਕਾਲ ਕਰੋ ਅਜੈਬ ਸਿੰਘ ਸਹੋਤਾ, 416-561-8882, 416-568-8882।
10: ਘਰ ਹੋਵੇ ਜਾਂ ਆਫਿਸ, ਡਰਾਈਵੇ ਜਾਂ ਪਾਰਕਿੰਗ ਲੋਟ, ਸ਼ਾਪਿੰਗ ਸੈਂਟਰ ਜਾਂ ਇੰਸਟੀਚਿਊਟ, ਪਾਥਵੇਜ਼ ਪੇਵਿੰਗ ਲਈ ਪਰਫੈਕਟ ਹੈ ਕੈਲੀਡਨ ਪੇਵਿੰਗ।
11: ਐਕਸੈਸ ਰੈਂਪਸ, ਐਕਸਕਾਵੇਸ਼ਨ, ਗ੍ਰੇਡਿੰਗ, ਰੀਸਰਫੇਸਿੰਗ, ਓਵਰਲੇ ਫਾਰਮ, ਡਰਾਈਵੇ ਪੇਵਿੰਗ, ਇਹ ਸਭ ਕਰਦੇ ਨੇ। ਅੱਜ ਹੀ ਕੰਟੈਕਟ ਕਰੋ ਜਸਬਲ ਨੂੰ, ਇਟਸ 416-818-8900,
10: ਔਰ ਵਿਜ਼ਿਟ www.kalidanpaving.com।
12: इस हॉलिडे सीजन अपनी हर पार्टी के लिए लव साथ को अपना साथी बनाओ।

0: ਪਰ ਇਹ ਇੱਕ ਬਾਤ ਦੀ ਤਰ੍ਹਾਂ ਯਾਰ ਉਹ ਫੇਰ ਵੀ ਅਸੀਂ ਥੱਕੇ ਨਹੀਂ ਥੱਕੇ ਨਹੀਂ ਪ੍ਰੋਗਰਾਮ ਤਿਆਰ ਕਰ ਰਿਹਾ ਸਾਂ ਤੇ ਹਰਜੀਤ ਸਿੰਘ ਬੇਦੀ ਸਾਹਿਬ ਦੀਆਂ ਇਹ ਸਤਰਾਂ ਸਾਹਮਣੇ ਆਈਆਂ ਨੇ ਤੇ ਲਓ ਪਹਿਲਾ ਕੁਐਸਚਨ ਕਰਨਗੇ ਅੰਜੂ ਜੀ ਉਸ ਤੋਂ ਬਾਅਦ ਅੱਗੇ ਵਧਾਂਗੇ
1: ਜੀ ਅਕੀਦਾ ਜੀ ਅਮੈਰੀਕਾ ਦੇ ਵਿੱਚ ਯੂ ਐਸ ਦੇ ਵਿੱਚ ਬਹੁਤ ਹੀ ਜ਼ਿਆਦਾ ਹਲਚਲ ਹੈਗੀ ਹੈ ਡਿਫਰੈਂਟ ਡਿਫਰੈਂਟ ਲੀਡਰਸ ਉੱਥੇ ਪਹੁੰਚ ਰਹੇ ਨੇ ਉਹਦੇ ਜਿਵੇਂ ਕਿ ਇਰਾਨੀਅਨ ਪ੍ਰੈਜੀਡੈਂਟ ਮਸੂਦ ਪਜ਼ਵੋਕਿਆਨ ਨਿਊਯਾਰਕ ਪਹੁੰਚੇ ਨੇ ਔਰ ਇਸ ਦਰਮਿਆਨ ਕੀ ਗੱਲਬਾਤ ਹੋਏਗੀ ਅਮੈਰੀਕਾ ਦੇ ਨਾਲ
2: ਦੇਖੋ ਇਹ ਤਾਂ ਕਮਾਲ ਦਾ ਹੀ ਇੱਕ ਤਰ੍ਹਾਂ ਦਾ ਰੂਲ ਆ ਜੀ ਅਮੈਰੀਕਾ ਦਾ ਬਈ ਤੁਸੀਂ ਉਹਦੇ ਖਿਲਾਫ਼ ਤੁਸੀਂ ਅਟੈਕ ਵੀ ਕਰ ਰਹੇ ਹੋ ਉਹਦੇ ਬੱਚੇ ਮਾਰ ਰਹੇ ਹੋ ਉਹਦੇ ਜਿਹੜਾ ਸੁਪਰੀਮ ਲੀਡਰ ਨੂੰ ਮਾਰ ਰਹੇ ਹੋ ਤੇ ਫਿਰ ਉਹਨੂੰ ਵੀਜ਼ਾ ਵੀ ਦੇ ਰਹੇ ਹੋ ਤੁਸੀਂ ਆਪਣੇ ਘਰੇ ਆਉਣ ਵਾਸਤੇ ਦੁਸ਼ਮਣ ਦੇਸ਼ ਨੂੰ ਵੀਜ਼ਾ ਦੇ ਕੇ ਤੁਸੀਂ ਘਰੇ ਬੁਲਾ ਰਹੇ ਹੋ ਤੇ ਬੁਲਾ ਕੇ ਉਹਨੂੰ ਤੁਸੀਂ ਉਹ ਜੋ ਵੀ ਬੋਲ ਰਹੇ ਆ ਉਹਦੀ ਸੁਣ ਵੀ ਰਹੇ ਹੋ ਜੋ ਮਰਜ਼ੀ ਬੋਲ ਰਿਹਾ ਉਹਦੀ ਸੁਣ ਵੀ ਰਹੇ ਹੋ ਇਹ ਆਪਣੇ ਆਪ ਚ ਬਹੁਤ ਵੱਡੀ ਗੱਲ ਹੈਗੀ ਹੈ ਵੈਸੇ ਇਹ ਸਮਝੌਤਾ ਹੋਇਆ ਸੀਗਾ ਇਹਨਾਂ ਮੁਲਕਾਂ ਦੇ ਵਿੱਚ ਕਿ ਕੁਛ ਵੀ ਕਿਤੇ ਵੀ ਜਦੋਂ ਇਹ ਜਦੋਂ ਇੱਕ ਇਹਨਾਂ ਦਾ ਅਸੈਂਬਲੀ ਹੁੰਦੀ ਹੈ ਯੂਨਾਈਟਿਡ ਨੈਸ਼ਨਲ ਜਨਰਲ ਅਸੈਂਬਲੀ ਹੁੰਦੀ ਹੈ ਉਦੋਂ ਇਹ ਇਸ ਦੇ ਵਿੱਚ ਇਹ ਲੀਡਰ ਬੋਲਦੇ ਆ ਕੇ ਤੇ ਉਹ ਭਾਵੇਂ ਵਿਰੋਧੀ ਵੀ ਹੋਵੇ ਤਾਂ ਹੀ ਬੋਲਦੇ ਆ ਭਾਵੇਂ ਕੁਛ ਵੀ ਹੋਵੇ ਤਾਂ ਹੀ ਬੋਲਦੀ ਆ ਤੇ ਉੱਥੇ ਬੋਲਿਆ ਆ ਕੇ ਜਿਹੜਾ ਪਸ਼ੀਕਿਆਨ ਉਸਨੇ ਬੋਲਿਆ ਕਿ ਅਸੀਂ ਕਦੇ ਵੀ 200 ਸਾਲਾਂ ਦੇ ਵਿੱਚ ਕਿਸੇ ਮੁਲਕ ਤੇ ਵੀ ਹਮਲਾ ਨਹੀਂ ਕੀਤਾ ਸਾਨੂੰ ਤੁਸੀਂ ਅੱਤਵਾਦੀ ਕਹਿੰਦੇ ਹੋ ਟਰੰਪ ਸਾਨੂੰ ਅੱਤਵਾਦੀ ਕਹਿੰਦੇ ਨੇ ਜਦਕਿ ਅਸੀਂ ਖੁਦ ਅੱਤਵਾਦ ਦੇ ਸ਼ਿਕਾਰ ਹਾਂ ਮੈਂ ਉਸ ਇਰਾਨ ਤੋਂ ਕਹਿੰਦਾ ਆਇਆ ਜਿਸ ਦੇ ਸੁਪਰੀਮ ਲੀਡਰ ਦੀ ਬਿਨਾਂ ਕਿਸੇ ਵਜ੍ਹਾ ਤੋਂ ਹੱਤਿਆ ਕਰ ਦਿੱਤੀ ਗਈ ਇਹ ਸ਼ਬਦ ਉਹਨੇ ਉੱਥੇ ਬੋਲੇ ਜਦੋਂ ਬੋਲੇ ਤਾਂ ਅਮੈਰੀਕਾ ਦੇ ਜਿਹੜੇ ਡੈਲੀਗੇਟ ਸੀਗੇ ਬਹੁਤ ਘੱਟ ਕੁਰਸੀਆਂ ਤੇ ਬੈਠੇ ਸੀ ਬਹੁਤ ਘੱਟ ਕੁਰਸੀਆਂ ਖਾਲੀ ਸੀਗੀਆਂ ਅੱਗੇ ਫਿਰ ਕਿਹਾ ਕਹਿੰਦਾ ਸਾਡੇ ਜਿਹੜਾ ਸਕੂਲ ਦੇ ਵਿੱਚ ਬੰਬ ਤੁਸੀਂ ਸੁੱਟਤਾ ਗਿਆ 28 ਫਰਵਰੀ ਨੂੰ 120 ਬੱਚੇ ਮਾਰਤੇ ਗਏ 156 ਬੰਦੇ ਮਾਰੇ 120 ਬੱਚਿਆਂ ਸਮੇਤ ਇਹਨਾਂ ਬੱਚਿਆਂ ਨੇ ਕੀ ਅਪਰਾਧ ਕੀਤਾ ਸੀ ਤੇ ਜਿਹੜਾ ਸਾਡੇ ਤੁਸੀਂ ਬੱਚੇ ਮਾਰਤੇ ਇਸ ਤਰੀਕੇ ਨਾਲ ਉਸਨੇ ਤਸਵੀਰਾਂ ਵਿਖਾਈਆਂ ਉਹਨਾਂ ਬੱਚਿਆਂ ਦੀਆਂ ਜਿਹੜੇ ਮਾਰੇ ਸੀਗੇ ਆਪਣੇ ਭਾਸ਼ਣ ਦੌਰਾਨ ਉਸਨੇ ਤਸਵੀਰ ਦਿਖਾਈ ਖਾਮੇਨੇਈ ਦੀ ਜਿਹੜਾ ਇਹਨਾਂ ਦਾ ਸੁਪਰੀਮ ਲੀਡਰ ਸੀਗਾ ਜਿਹੜਾ 28 ਫਰਵਰੀ ਨੂੰ ਮਾਰਿਆ ਗਿਆ ਸੀਗਾ ਉਸਨੇ ਤਸਵੀਰ ਦਿਖਾਈ ਇਰਾਨ ਦੇ ਹਾਲਾਤਾਂ ਦੀ ਕਿ ਤੁਸੀਂ ਇਹ ਹਾਲਾਤ ਪੈਦਾ ਕਰ ਦਿੱਤੇ ਸਾਡੇ ਇਰਾਨ ਦੇ ਜਦਕਿ ਅਸੀਂ ਕਿਸੇ ਦਾ ਕੋਈ ਕੁਛ ਵੀ ਨੁਕਸਾਨ ਨਹੀਂ ਕੀਤਾ ਇਰਾਨ ਨੇ ਆਪਣੇ ਆਪ ਨੂੰ ਜਿਹੜਾ ਇਹ ਹੈਗਾ ਉਹਦਾ ਰਾਸ਼ਟਰਪਤੀ ਉੱਥੇ ਪਹੁੰਚਿਆ ਉਸਨੇ ਕਿਹਾ ਕਹਿੰਦੇ ਇਰਾਨ ਇੱਕ ਪੀੜਤ ਮੁਲਕ ਹੈਗਾ ਇਜ਼ਰਾਈਲ ਜਿਹੜਾ ਹੈਗਾ ਉਹ ਸਾਡੇ ਉੱਤੇ ਜ਼ਬਰਦਸਤੀ ਜੰਗ ਥੋਪ ਰਿਹਾ ਪਰ ਅਸੀਂ ਪੀੜਤ ਲੋਕ ਹਾਂ ਟਰੰਪ ਦੀ ਧਮਕੀ ਬਾਰੇ ਵੀ ਉਸਨੇ ਕਿਹਾ ਕਹਿੰਦੇ ਕਮਾਲ ਦੀ ਗੱਲ ਹੈ ਵੀ ਸਾਨੂੰ ਧਮਕੀ ਦੇ ਰਹੇ ਨੇ ਜਰਾ ਸਾਡੇ ਨਾਲ ਸਮਝੌਤਾ ਕਰ ਲਓ ਨਹੀਂ ਤਾਂ ਫਿਰ ਤੁਹਾਨੂੰ ਤਬਾਹ ਕਰ ਦਿਆਂਗੇ ਅਸੀਂ ਇਹ ਗੱਲ ਸਾਨੂੰ ਸਾਡੇ ਜਿਹੜਾ ਕਿ ਪ੍ਰਮੁੱਖ ਮੁਲਕ ਹੈਗਾ ਦੁਨੀਆਂ ਦਾ ਉਹਦੇ ਰਾਸ਼ਟਰਪਤੀ ਆਖ ਰਹੇ ਨੇ ਜਦਕਿ ਇਰਾਨ ਦੇ ਜਿਹੜਾ ਆਪਣਾ ਇਜ਼ਰਾਈਲ ਕੋਲੇ ਪਰਮਾਣੂ ਬੰਬ ਹੈ ਤੇ ਉਹਨਾਂ ਨੂੰ ਤੁਸੀਂ ਰੋਕ ਰਹੇ ਉਹਨੂੰ ਕੁਛ ਨੀ ਤੁਸੀਂ ਕਹਿ ਰਹੇ ਸਾਨੂੰ ਪਰਮਾਣੂ ਸ਼ਾਂਤੀ ਦੇ ਤੌਰ ਤੇ ਬਣਾਉਣ ਤੋਂ ਵੀ ਰੋਕ ਰਹੇ ਹੋ ਤੁਸੀਂ ਇਹ ਵੀ ਗੱਲ ਆਖੀ ਉਹਨਾਂ ਨੇ ਕਿਹਾ ਕਹਿੰਦੇ ਸਾਡਾ ਪਰਮਾਣੂ ਦਾ ਸਟੈਂਡ ਕਲੀਅਰ ਹੈ ਅਸੀਂ ਪਰਮਾਣੂ ਨਹੀਂ ਚਾਹੁੰਦੇ ਪਰ ਅਸੀਂ ਨਾਲ ਇਹ ਵੀ ਚਾਹੁੰਦੇ ਹਾਂ ਕਿ ਸ਼ਾਂਤੀ ਪੂਰਵਕ ਤੌਰ ਤੇ ਪਰਮਾਣੂ ਤਕਨੀਕ ਦਾ ਅਧਿਕਾਰ ਵੀ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਮਿਲਣਾ ਚਾਹੀਦਾ ਤੁਸੀਂ ਇਜ਼ਰਾਈਲ ਨੂੰ ਕੀ ਦਿੱਤਾ ਇਹ ਅਧਿਕਾਰ ਜੇ ਇਜ਼ਰਾਈਲ ਨੂੰ ਦੇ ਰਹੇ ਸਾਨੂੰ ਕਿਉਂ ਦੇ ਰਹੇ ਤੁਸੀਂ ਤਾਂ ਇਹ ਉਹਨੇ ਵੀ ਕਿਹਾ ਕਿ ਜਿਹੜਾ ਪੱਛਮੀ ਦੇਸ਼ ਨੇ ਉਹਨਾਂ ਦਾ ਵੀ ਸਾਡੇ ਪ੍ਰਤੀ ਦੋਹਰਾ ਮਾਪਦੰਡ ਹੈਗਾ ਤੇ ਅਸੀਂ ਸਾਡੇ ਅਸੀਂ ਤੁਸੀਂ ਇਜ਼ਰਾਈਲ ਗਾਜ਼ਾ ਜਿਹੜਾ ਹੈਗਾ ਤੁਸੀਂ ਉਹ ਸਾਡੇ ਨਿਰਦੋਸ਼ ਲੋਕਾਂ ਨੂੰ ਮਾਰਦਾ ਤੇ ਪੱਛਮੀ ਦੇਸ਼ ਉਸ ਵੇਲੇ ਚੁੱਪ ਰਹਿੰਦੇ ਆ ਉਹ ਕਹਿੰਦੇ ਆ ਕਿ ਅਮਰੀਕਾ ਦਾ ਜਿਹੜਾ ਕਿ ਪ੍ਰਤੀਬੰਧ ਹੈਗਾ ਸਾਡੇ ਉੱਤੇ ਤੁਸੀਂ ਲਾ ਰਹੇ ਹੋ ਵੱਖ ਵੱਖ ਪ੍ਰਤੀਬੰਧ ਵੱਖ ਵੱਖ ਤੁਸੀਂ ਪਾਬੰਦੀਆਂ ਲਾ ਰਹੇ ਹੋ ਕੀ ਤੁਸੀਂ ਇਜ਼ਰਾਈਲ ਤੇ ਲਾਈਆਂ ਨੇ ਉਹ ਬੰਦਾ ਤੁਹਾਡੀ ਗੱਲ ਮੰਨਦਾ ਤੁਸੀਂ ਇਜ਼ਰਾਈਲ ਨੂੰ ਇੰਨਾ ਖੁੱਲੀਆਂ ਛੁੱਟੀਆਂ ਕੀ ਦੇ ਰਹੇ ਹੋ ਸਾਡੇ ਨਾਲ ਇਹਨੂੰ ਦੁਸ਼ਮਣੀ ਤੁਹਾਡੀ ਕਾਹਦੀ ਆ ਅਸੀਂ ਕਿਉਂ ਯੂਐਨ ਤੇ ਉਹਨੇ ਸਵਾਲ ਬੜੇ ਵੱਡੇ ਖੜੇ ਕੀਤੇ ਆ ਕਹਿੰਦੇ ਅਸੀਂ ਇਰਾਨ ਆ ਯੂਐਨ ਜਿਹੜਾ ਹੈਗਾ ਇੱਕ ਮਨੁੱਖੀ ਅਧਿਕਾਰ ਦਾ ਬਹੁਤ ਵੱਡਾ ਸੰਸਥਾ ਹੈਗੀ ਆ ਪਰ ਜਦੋਂ ਗਾਜ਼ਾ ਲਬਨਾਨ ਤੇ ਸੀਰੀਆ ਤੇ ਆਮ ਲੋਕਾਂ ਮਹਿਲਾਵਾਂ ਤੇ ਬੱਚਿਆਂ ਉੱਤੇ ਸ਼ਰਿਆਮ ਉਹਨਾਂ ਦੀ ਹੱਤਿਆ ਹੁੰਦੀ ਆ ਤਾਂ ਯੂਐਨ ਸੰਯੁਕਤ ਰਾਸ਼ਟਰ ਚੁੱਪ ਕਿਉਂ ਰਹਿੰਦਾ ਉਹਦੇ ਕਦਮ ਡਗਮਗਾਦੇ ਕਿਉਂ ਹੈਗੇ ਨੇ ਜਦੋਂ ਇਹ ਹਾਲਾਤ ਹੁੰਦੇ ਆ ਉਹਨਾਂ ਨੇ ਕਿਹਾ ਕਿ ਇਰਾਨ ਦੀ ਜੰਗ ਚ ਹੁਣ ਤੱਕ 7300 ਮੌਤਾਂ ਹੋ ਚੁੱਕੀਆਂ ਨੇ।

0: 32 ਲੱਖ ਲੋਕਾਂ ਦੇ ਘਰ ਤਬਾਹ ਹੋ ਗਏ, ਘਰ ਛੱਡ ਕੇ ਚਲੇ ਗਏ 32 ਲੱਖ ਲੋਕ। ਇਹ ਕਿਉਂ ਕੀਤਾ ਸਾਡੇ ਨਾਲ ਤੁਸੀਂ, ਅਸੀਂ ਤੁਹਾਡਾ ਕੀ ਵਿਗਾੜਿਆ ਸੀਗਾ? ਇਹ ਗੱਲਾਂ ਉਹਨਾਂ ਨੇ ਜਿਹੜਾ ਕਿ ਪਾਸੇ ਕਿਆਨ ਨੇ ਕੱਲ ਬੜੇ ਵੱਡੇ ਪੱਧਰ ਤੇ ਆਖੀਆਂ ਨੇ ਅਮਰੀਕਾ ਵਿੱਚ ਜਾ। ਵੈਸੇ ਇਹ ਇਸ ਤਰ੍ਹਾਂ ਦਾ ਪਹਿਲਾਂ ਵੀ ਹੁੰਦਾ ਰਿਹਾ, ਜਿਵੇਂ ਕਿਊਬਾ ਦੀ ਕ੍ਰਾਂਤੀ ਦੇ ਵਿੱਚ ਜਦੋਂ ਕਾਸਤਰੋ ਸਰਕਾਰ ਆਈ ਆ, ਉਸ ਵੇਲੇ ਫਿਦੇਲ ਕਾਸਤਰੋ ਨੇ 1960 ਦੇ ਵਿੱਚ ਆ ਕੇ ਵੀ, ਭਾਵੇਂ ਕਿ ਉਹ ਅਮੈਰੀਕਾ ਦਾ ਅਮੈਰੀਕਾ ਵਿਰੁੱਧ ਸੀ ਉਹਦੇ, ਪਰ ਉਹਨੂੰ ਬੁਲਾਇਆ ਗਿਆ ਉੱਥੇ ਇਸ ਜਿਹੜਾ ਕਿ ਯੂਨਾਈਟਿਡ ਨੈਸ਼ਨ ਜਨਰਲ ਅਸੈਂਬਲੀ ਹੈ ਉਹ ਚ ਬੁਲਾਇਆ ਉਹਨੂੰ ਫਿਦੇਲ ਨੂੰ, ਉੱਥੇ ਵੀ ਆ ਕੇ ਉਹਨੇ ਉਸ ਟਾਈਮ ਬੋਲਿਆ ਸੀਗਾ, ਉਹ ਵੀ ਅਮੈਰੀਕਾ ਦੇ ਵਿਰੁੱਧ ਬੋਲਿਆ ਸੀਗਾ। ਫਲਸਤੀਨੀ ਲਿਬਰੇਸ਼ਨ ਜਦੋਂ ਆਰਗੇਨਾਈਜੇਸ਼ਨ ਆਈ ਹੈ 1974 ਦੇ ਵਿੱਚ, ਉਹ ਉਹਨੂੰ ਵੀ ਕਿਹਾ ਸੀਗਾ ਕਿ ਇਹ ਅੱਤਵਾਦੀ ਮੁਲਕ ਹੈਗਾ, ਤੇ ਉਦੋਂ ਵੀ ਯਾਸਰ ਅਰਾਫਾਤ ਉੱਥੇ ਪੁੱਜੇ ਸੀਗੇ, ਤੇ ਪੁੱਜ ਕੇ ਉਹਨਾਂ ਨੇ ਅਮੈਰੀਕਾ ਦੇ ਰਾਸ਼ਟਰਪਤੀ ਨੂੰ ਬੜਾ ਬੜਾ ਹੀ ਸਿੱਧ ਤੌਰ ਤੇ ਹੀ ਵੰਗਾਰਿਆ ਸੀਗਾ। 2006 ਵਿੱਚ ਵੈਨਜ਼ੂਏਲਾ ਦੇ ਰਾਸ਼ਟਰਪਤੀ ਹਯੋਗੋ ਸਾਵੇਜ ਨੇ ਵੀ ਅਮਰੀਕਾ ਵਿੱਚ ਜਾਰਜ ਡਬਲਿਊ ਬੁਸ਼ ਨੂੰ ਸ਼ੈਤਾਨ ਕਿਹਾ ਸੀਗਾ ਉੱਥੇ ਪਹੁੰਚ ਕੇ, ਵੀ ਇਹ ਸ਼ੈਤਾਨ ਜਿਸ ਥਾਂ ਤੇ ਅਸੀਂ ਆਏ ਹਾਂ, ਜਿਸ ਇਹ ਬੰਦਾ ਕਹਿੰਦਾ ਹੁਣੇ ਹੁਣੇ ਕਹਿ ਕੇ ਗਿਆ, ਹੁਣੇ ਹੁਣੇ ਇਹ ਭਾਸ਼ਣ ਦੇ ਬੋਲ ਕੇ ਗਿਆ ਵੀ ਅਸੀਂ ਬਹੁਤ ਅੱਛਾ ਮੁਲਕ ਹੈਗੇ ਹਾਂ, ਕਹਿੰਦਾ ਅੱਛਾ ਮੁਲਕ ਨਹੀਂ ਹੈਗਾ, ਤੁਸੀਂ ਸ਼ੈਤਾਨਾਂ ਦਾ ਮੁਲਕ ਹੈਗੇ ਹੋ, ਤੁਸੀਂ ਸਾਨੂੰ ਬਿਨਾਂ ਮਤਲਬ ਹੀ ਸਾਨੂੰ ਬਿਨਾਂ ਮਤਲਬ ਤੁਸੀਂ ਤੰਗ ਕਰ ਰਹੇ ਹੋ ਲੋਕਾਂ ਦੁਨੀਆਂ ਨੂੰ। ਇਹ ਵੈਨਜ਼ੂਏਲਾ ਦੇ ਰਾਸ਼ਟਰਪਤੀ ਹਯੂਗੋ ਸਾਵੇਜ ਨੇ 2006 ਚ ਗੱਲ ਲੱਗ ਗਈ ਸੀ। ਲੀਬੀਆ ਦੇ ਅੱਤਵਾਦੀ, ਲੀਬੀਆ ਨੂੰ ਅੱਤਵਾਦੀ ਮੁਲਕ ਕਹਿੰਦਾ ਸੀਗਾ ਉਹ, ਪਰ 2009 ਵਿੱਚ ਮੁਅੰਮਰ ਗੱਦਾਫੀ ਜਿਸਨੂੰ ਫਾਂਸੀ ਮਾਰਿਆ ਗਿਆ ਸੀਗਾ, ਉਹ ਵੀ ਅਮਰੀਕਾ ਚ ਬੜੇ ਭੈੜੇ ਸ਼ਬਦਾਂ ਨਾਲ ਬੋਲਿਆ ਸੀਗਾ ਉਸ ਟਾਈਮ ਦੇ ਰਾਸ਼ਟਰਪਤੀ ਨੂੰ। 2010 ਵਿੱਚ ਇਰਾਨੀ ਰਾਸ਼ਟਰਪਤੀ ਮਹਿਮੂਦ ਅਹਿਮਦੀ ਨਜ਼ਾਦ ਨੇ ਵੀ ਬਰਾਕ ਓਬਾਮਾ ਦੀ ਮੌਜੂਦਗੀ ਵਿੱਚ ਬੜਾ ਕੁਛ ਬੋਲ ਕੇ ਆਏ ਸੀ। ਇਹ ਇਹਨਾਂ ਦਾ ਇੱਕ ਸੰਧੀ ਹੋਈ ਆ, ਤਾਂ ਇਹ ਜਾ ਕੇ ਅਮਰੀਕਾ ਦੇ ਵਿੱਚ ਯੂਨਾਈਟਿਡ ਨੈਸ਼ਨ ਜਨਰਲ ਅਸੈਂਬਲੀ ਵਿੱਚ ਜਾ ਕੇ ਅਮਰੀਕਾ ਦੀਆਂ ਕੀਤੀਆਂ ਜਾਂਦੀਆਂ ਘਟੀਆਪਣ ਨੂੰ ਦਰਸਾਉਂਦੇ ਆ, ਦਰਸਾਇਆ, ਤੇ ਕੱਲ ਜਾ ਕੇ ਪਾਸੀ ਕਿਆਨ ਨੇ ਵੀ ਇਹੀ ਕੁਝ ਕੀਤਾ, ਉਸਨੇ ਅਮਰੀਕਾ ਦੇ ਟਰੰਪ ਦੀਆਂ ਘਟੀਆਪਣ ਨੂੰ ਗੈਰ ਮਨੁੱਖੀ ਕਾਰਵਾਈਆਂ ਨੂੰ ਨਿੰਦਿਆ ਕੱਲ ਜਾ ਕੇ ਉੱਥੇ।
1: ਅਸੀਂ ਇੱਕ ਆਰਟੀਕਲ ਸੁਣਾ ਕੇ ਹਟੇ ਹਾਂ, ਇੱਕ ਮੰਚ ਰੂਪ ਦੋ, ਸ਼ਾਂਤੀ ਦੂਤ ਇੱਕ ਪਾਸੇ ਨੋਬਲ ਪੁਰਸਕਾਰ ਮੰਗਦੇ ਨੇ ਤੇ ਦੂਜੇ ਪਾਸੇ ਤਪਾਈ ਦੀ ਧਮਕੀ ਦਿੰਦੇ ਨੇ, ਦੁਨੀਆਂ ਦੇ ਕਿਸੇ ਵੀ ਮੁਲਕ ਨੂੰ ਨਹੀਂ ਬਖਸ਼ਿਆ, ਹਰ ਨੂੰ ਆਪਣੇ ਲੱਤ ਥੱਲੋਂ ਕੱਢਣਾ ਚਾਹੁੰਦੇ ਨੇ। ਸਾਡੇ ਕੈਨੇਡਾ ਦੇ ਜਿਹੜੇ ਰਾਜਨੀਤਿਕ ਲੋਕ ਨੇ ਉਹਨਾਂ ਤੋਂ ਨੈਸਟੀ ਤੱਕ ਵੀ ਕਹਿਤਾ ਸਾਡੇ ਕੈਨੇਡੀਅਨ ਭਾਈਚਾਰੇ ਨੂੰ, ਜੋ ਇਸ ਦੀ ਜ਼ਬਾਨ ਦੇ ਉੱਤੇ ਆਉਂਦਾ ਮੈਂ ਉਹਨੂੰ ਕਹਾਂਗਾ ਕਿ ਉਹ ਬਕੜਵਾ ਕਰ ਦਿੰਦਾ, ਪਰ ਪਤਾ ਹੈ ਕਿ ਮੇਰੇ ਅੱਗੇ ਕਿਸੇ ਨੇ ਬੋਲਣਾ ਨਹੀਂ ਪਰ ਬੋਲਣ ਵਾਲੇ ਬੋਲਦੇ ਵੀ ਨੇ। ਇੱਕ ਮੰਚ ਦੋ ਰੂਪ, ਸ਼ਾਂਤੀ ਤੋਂ ਤਬਾਹੀ ਦੀ ਧਮਕੀ ਤੱਕ, ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਪਜੇਸਕਿਨ ਸਾਹਿਬ ਬੋਲ ਰਹੇ ਸਨ ਤੇ ਇਨ੍ਹਾਂ ਦੇ ਜਿਹੜੇ ਨੇ ਨੁਮਾਇੰਦੇ ਜਾਂ ਜਿਹੜੇ ਉਥੇ ਮੈਂਬਰ ਸਨ ਉਹ ਚਲੇ ਗਏ ਬਾਹਰ, ਭਾਵੇਂ ਇੱਕ ਬੈਠਾ ਹੋਵੇ, ਭਾਵੇਂ ਦੋ ਬੈਠਾ ਹੋਵੇ, ਭਾਵੇਂ ਚਾਰ ਬੈਠੇ ਹੋਣ, ਚਲੇ ਗਏ ਸੀ ਸ਼ਰਮਿੰਦਗੀ ਨਾਲ ਚਲੇ ਗਏ ਨੇ ਜਾਂ ਫਿਰ ਕਿਸੇ ਹੋਰ ਕਾਰਨ ਚਲੇ ਗਏ ਨੇ, ਬਟ ਉਹ ਆਪਣੀ ਗੱਲ ਕਹਿ ਗਏ ਨੇ ਵਰਲਡ ਵਾਈਡ। ਤਾਂ ਹੀ ਅੱਜ ਅਸੀਂ ਚਰਚਾ ਕਰ ਰਹੇ ਹਾਂ ਕਿ ਉਹ ਡਰੇ ਨਹੀਂ, ਝਿਜਕੇ ਨਹੀਂ, ਭਾਵੇਂ ਕਿ ਉਹਨਾਂ ਦਾ ਸੁਪਰੀਮ ਲੀਡਰ ਜਿਹੜਾ ਬਿਨਾਂ ਵਜ੍ਹਾ ਤੋਂ ਤੁਸੀਂ ਦੱਸਿਆ ਕਿ ਮਾਰਿਆ ਗਿਆ, ਉਹਨਾਂ ਨੇ ਆਪਣੀ ਗੱਲ ਰੱਖ ਦਿੱਤੀ ਆ ਤੱਥਾਂ ਦੇ ਆਧਾਰ ਤੇ। ਹੁਣ ਅਮਰੀਕਾ ਦੇ ਵਿੱਚ ਜੋ ਇਸ ਵਕਤ ਚੱਲ ਰਿਹਾ ਰੌੜਾ ਰੱਪਾ ਤੁਹਾਨੂੰ ਪਤਾ ਹੀ ਹੈ ਕਿ ਹੁਣ ਉਹ ਕਹਿੰਦਾ ਕਿ ਸ਼ਾਇਦ ਨਵੰਬਰ ਦੇ ਵਿੱਚ, ਅਕਤੂਬਰ ਚ, ਨਵੰਬਰ ਚ, ਨਵੰਬਰ ਮਿਡਟਰਮ ਤੋਂ ਬਾਅਦ ਜੋ ਕੁਝ ਹੋਣਾ ਉਹਦੇ ਤੇ ਉਹਨੇ ਲੋਲੀਪੋਪ ਸੁੱਟਿਆ, $5,000 ਜਿਹੜਾ ਆਪਣੇ ਵੋਟਰਸ ਦੇ ਅੱਗੇ, ਜਿਵੇਂ ਸਾਡੇ ਦੇਸ਼ ਦੇ ਮੰਤਰੀ ਸੰਦਰੀ ਸੁੱਟਦੇ ਨੇ, ਸਾਡੇ ਦੇਸ਼ ਦੇ ਨੇਤਾ ਸੁੱਟਦੇ ਨੇ, ਉਹਨੇ ਵੇਖਿਆ ਵੀ ਹਾਂ ਜੇ ਬਿਹਾਰ ਦੇ ਵਿੱਚ ਇਵੇਂ ਚੋਣਾਂ ਜਿੱਤ ਸਕਦੇ ਨੇ ਬੀਜੇਪੀ ਵਾਲੇ ਵੀ 10,000 ਰੁਪਇਆ ਦੇ ਕੇ ਤੇ ਮੈਂ $5,000 ਕਿਉਂ ਦੇ ਸਕਦਾ। ਇਹੀ ਹੈ ਜੀ ਅੱਜ ਵਰਲਡ ਵਾਈਡ ਚੱਲ ਰਿਹਾ ਕੰਮ, ਹਾਂਜੀ ਭਈ ਪੈਸੇ ਸੁੱਟੋ, ਤਮਾਸ਼ਾ ਦੇਖੋ। ਪਰ ਜਵਾਬ ਦਿੱਤਾ ਭਾਰਤ ਦੇ ਸਾਡੇ ਵਿੱਤ ਮੰਤਰੀ ਨੇ ਕਿ ਰੂਸ ਤੋਂ ਤੇਲ ਲੈਣਾ ਬੰਦ ਨਹੀਂ ਕਰ ਸਕਦੇ, ਇਹ ਦਮ ਆ ਮੈਂ ਸਮਝਦਾ ਬੜੀ ਵੱਡੀ ਗੱਲ ਹੈ। ਮੇਰੇ ਨਾਲ ਕਾਲਰ ਨੇ 6277 ਫਿਰ ਅੱਗੇ ਵਧਦੇ। ਵੈਲਕਮ ਜੀ,
2: ਜਾਦੋ ਸਾਹਿਬ ਗੁਰਨਾਲ ਸਿੰਘ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਵੀਰੇ,
2: ਸਤਿ ਸ੍ਰੀ ਅਕਾਲ। ਚਾਦੋ ਸਾਹਿਬ ਥੋੜੀ ਸਾਰੀ ਟੀਮ ਨਾਲ ਮੈਂ ਮਿੱਠੀ ਹੁੰਦੀ ਹੈ, ਮਾਫ਼ ਕਰਨਾ, ਜਿਵੇਂ ਕਹਿੰਦੇ ਵੀ ਥੋੜਾ ਸਾਰਿਆਂ ਨੂੰ ਵਰਜ ਬਣ ਜਾਂਦਾ। ਭਾਈ ਗੁਰਨਾਮ ਸਿੰਘ ਜੀ, ਅੱਜ ਜਿਹੜੀ ਨਿਊਜ਼ ਵੀ ਦੇਖੀ ਆ, ਡੋਲੀ ਜਿਹੜੇ ਦਵਾਈਆਂ ਨਾ ਆਪਣੇ ਪੰਜਾਬ ਚ, ਹਰਿਆਣੇ ਚ, ਹੋਰ ਸੂਬੇ ਚ ਵੀ ਬਹੁਤ ਫੜ ਹੁੰਦੀਆਂ ਨੇ, ਦੁੱਧ ਤੇ ਪਨੀਰ ਤੇ ਰੋਜ਼ ਨਿਊਜ਼ ਆਉਂਦੀ ਆ। ਇਹ ਤੇ ਕੋਈ ਸੁੱਤੀ ਵੀ ਸਰਕਾਰਾਂ ਨੂੰ ਆਪਣੇ ਨਿਊਜ਼ ਦੇ ਜਿਹੜੀ ਜਗਾਈ ਤੇ ਬੜੀ ਚੰਗੀ ਗੱਲ ਆ। ਇਹ ਆਪਣਾ ਖਿਲਵਾੜ ਜਿਹੜਾ ਹੋ ਰਿਹਾ ਨਾ, ਕਿਉਂਕਿ ਇਹਦੇ ਨਾਲ ਬਹੁਤ ਚੰਗੀ ਗੱਲ ਨੀ ਹੈਗੀ, ਇੰਨੇ ਕੁ ਬੋਲ ਸਾਂਝੇ ਕਰਨੇ ਸੀ।
1: ਤੁਹਾਡਾ ਧੰਨਵਾਦ, ਸਰਕਾਰਾਂ ਨੂੰ ਪਤਾ ਹੈ, ਸਰਕਾਰਾਂ ਨੂੰ ਸਭ ਪਤਾ ਹੈ, ਅੰਨਾ ਪੀਵੇ ਚੁੱਟੇ ਕੌਣਾ ਖੇਰਾਣੀ ਨੂੰ ਅੱਗਾ,
2: ਆਪਣੇ ਚੈਨਲ ਤੱਕ ਦੀ ਨਿਊਜ਼ ਪਹੁੰਚਾ ਦੀ, ਕੋਈ ਨਾ ਕੋਈ ਉਹਨੇ ਤੱਕ ਪਹੁੰਚਾਊਗਾ ਗੱਲ ਆਪਣੀ।
1: ਮਿਹਰਬਾਨੀ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਹਾਂਜੀ,
0: ਇਹ ਖਬਰ ਦੀ ਵੀ ਚਰਚਾ ਆਪਾਂ ਚਾਵਲ ਸਾਹਿਬ ਕਰਨੀ ਸੀਗੀ। ਸੈਂਟਰ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਵੱਲੋਂ ਸੈਂਪਲ ਲਏ ਗਏ ਸੀਗੇ, ਖਾਸ ਕਰਕੇ ਪੰਜਾਬ ਤੇ ਹਿਮਾਚਲ। ਹਿਮਾਚਲ ਚ ਬਹੁਤ ਥਾਵਾਂ ਦਵਾਈ ਬਣਦੀ ਹੈ ਜੀ। ਹਿਮਾਚਲ ਦੇ ਵਿੱਚ ਤਾਂ ਤੁਸੀਂ ਲੈ ਲਓ ਵੀ ਬੱਦੀ, ਬਰੋਟੀ ਵਾਲਾ, ਨਾਲਾਗੜ, ਝਾਲ, ਝਾੜ, ਮਾਜਰੀ, ਭੁੱਡੂ, ਦਵਨੀ, ਗੁੱਲਰ ਵਾਲਾ, ਕਾਲਾ ਅੰਬ, ਪੌਂਟਾ ਸਾਹਿਬ, ਪਰਮਾਣੂ, ਸੋਲਨ, ਕਾਂਗੜਾ, ਇੱਥੇ ਤੋਂ ਇਲਾਵਾ ਹਿਮਾਚਲ ਦੇ ਵਿੱਚ ਹੋਰ ਵੀ ਕਈ ਥਾਵਾਂ ਤੇ ਦਵਾਈ ਦੀਆਂ ਫੈਕਟਰੀਆਂ ਨੇ। ਪਰ ਇਹਨਾਂ ਫੈਕਟਰੀਆਂ ਵਿੱਚ ਬਣਨ ਵਾਲੀ ਦਵਾਈਆਂ ਦੇ ਟੈਸਟ ਵੀ ਲਏ ਗਏ, ਸੈਂਪਲ ਲਏ ਗਏ। ਤੇ ਤੁਸੀਂ ਹਿਮਾਚਲ ਤੇ ਪੰਜਾਬ, ਸਿਰਫ ਹਿਮਾਚਲ ਤੇ ਪੰਜਾਬ ਦੀ ਗੱਲ ਜੇ ਕਰਦੇ ਹਾਂ ਆਪਾਂ, 71 ਦਵਾਈਆਂ ਦੇ ਸੈਂਪਲ ਫੇਲ ਹੋਏ ਨੇ, ਜਿਨ੍ਹਾਂ ਦੇ ਵਿੱਚ ਕਿ ਐਂਟੀਬਾਇਓਟਿਕ ਦਵਾਈਆਂ ਨੇ, ਹਾਰਟ, ਦਿਲ ਦੀ ਬਿਮਾਰੀ ਦਵਾਈਆਂ। ਦਿਲ ਦੀ ਬਿਮਾਰੀ ਦਵਾਈ ਤੇ ਗਲਤੀ ਨਹੀਂ ਹੋਣੀ ਚਾਹੀਦੀ ਕਿਸੇ ਵੀ ਹਾਲਤ
1: ਜੀ।
0: ਬੁਖਾਰ, ਖਾਂਸੀ, ਪੇਟ ਦੀਆਂ ਬਿਮਾਰੀਆਂ, ਕਿਡਨੀ, ਕਿਡਨੀ ਬਿਮਾਰੀ ਵਾਸਤੇ ਦਵਾਈਆਂ ਨਕਲੀ ਆ ਗਈਆਂ ਚਾਵਲਾ ਸਾਹਿਬ, ਅੱਖਾਂ ਦੇ, ਅੱਖਾਂ ਦੀ ਦਵਾਈਆਂ ਵੀ, ਟੀਕੇ, ਵਿਟਾਮਿਨਾਂ ਦੀਆਂ ਵਿੱਚ ਵੀ ਤੁਹਾਡੀ ਪ੍ਰੋਬਲਮ ਆ ਗਈਆਂ। ਵੈਸੇ ਤਾਂ ਇਹ ਜਿਹੜਾ ਜੇ ਆਪਾਂ ਆਲ ਓਵਰ ਪਿਛਲੇ ਕਾਫੀ ਸਮੇਂ ਤੋਂ ਜੋ ਚੈੱਕਅਪ ਹੋ ਰਹੀ ਆ, ਕੋਈ 6 ਮਹੀਨਿਆਂ ਤੋਂ, ਹਿਮਾਚਲ ਦੇ ਵਿੱਚ 63 ਸੈਂਪਲ ਫੇਲ ਹੋਏ ਨੇ, ਉੱਤਰਾਖੰਡ ਵਿੱਚ 39, ਗੁਜਰਾਤ ਵਿੱਚ 17, ਮਹਾਰਾਸ਼ਟਰ ਵਿੱਚ 16, ਮੱਧ ਪ੍ਰਦੇਸ਼ ਵਿੱਚ 12, ਤਾਮਿਲਨਾਡੂ ਤੇ ਹਰਿਆਣਾ ਦੇ ਵਿੱਚ 11, ਸਿੱਕਮ ਤੇ ਯੂਪੀ ਵਿੱਚ 9 ਸੈਂਪਲ ਫੇਲ ਹੋ ਚੁੱਕੇ ਆ। ਚਾਵਲਾ ਸਾਹਿਬ, ਇਹ ਭਾਰਤ ਹੈ ਸਾਡਾ, ਜਿਹਦੇ ਵਿੱਚ ਇਸ ਟਾਈਮ 200 ਲੱਖ ਕਰੋੜ ਦਾ ਬਿਜਨਸ ਹੈ। ਇਸ ਟਾਈਮ 200 ਲੱਖ ਕਰੋੜ ਦਾ ਬਿਜਨਸ ਹੈ ਮੈਡੀਸਨ ਦਾ, 1 ਲੱਖ ਕਰੋੜ ਦਾ ਬਿਜਨਸ ਭਾਰਤ ਲਈ ਆ, 1 ਲੱਖ ਕਰੋੜ ਦਾ ਬਿਜਨਸ ਵਿਦੇਸ਼ਾਂ ਲਈ ਆ। ਵਿਦੇਸ਼ਾਂ ਵਿੱਚ ਭੇਜੀਆਂ ਜਾ ਰਹੀਆਂ ਦਵਾਈਆਂ ਬਹੁਤ ਸਹੀ ਨੇ, ਪਰ ਭਾਰਤ ਵਿੱਚ ਭੇਜੀਆਂ ਜਾ ਰਹੀਆਂ ਦਵਾਈਆਂ ਦੇ ਸੈਂਪਲ ਲਗਾਤਾਰ ਫੇਲ ਹੋ ਰਹੇ ਨੇ।
1: ਉਹ ਸਹੀ ਇਸ ਕਰਕੇ ਹੈ ਕਿ ਉਹ ਫਿਰ ਸੂਈ ਦੇ ਨੱਕੇ ਥਾਣੇ ਨਿਕਲਦਾ ਸਾਰਾ ਸਮਾਨ, ਉਹਨਾਂ ਨੂੰ ਆਪਣਾ ਲਾਇਸੈਂਸ ਬੜਾ ਪਿਆਰਾ, ਉੱਥੇ ਕੀੜੇ ਮਕੌੜੇ ਵਸਦੇ ਨੇ ਉਹਨਾਂ ਨੂੰ ਕੀ, ਕਿਉਂਕਿ ਉਸ ਦੇਸ਼ ਦਾ ਰਾਜਾ ਜਿਹੜਾ ਵਾ ਉਹ ਕਹਿੰਦਾ ਕਿ ਮੈਂ ਸਭ ਕੁਝ, ਚਾਹੇ ਸੂਬੇ ਦਾ ਪ੍ਰਧਾਨ ਮੰਤਰੀ ਹੋਵੇ, ਮਹੱਲੇ ਦਾ ਪ੍ਰਧਾਨ ਬਣ ਜਾਵੇ, ਉਹ ਕਹਿੰਦਾ ਹੂ ਕੇਅਰ। ਹਾਂਜੀ, ਗੱਲ ਤੇ ਇਹ ਆ ਕਿ ਅੱਜ ਜਿਹੜੀ ਤੁਹਾਡੀ ਖਪਤ ਹੈ, ਦੀਵਾਲੀ ਆ ਰਹੀ ਹੈ, ਦੀਵਾਲੀ ਦੇ ਮੌਕੇ ਤੇ ਵੇਖੋ ਕਿੰਨੇ ਛਾਪੇ ਵੱਜ ਰਹੇ ਨੇ। ਮੈਂ ਕੱਲੇ ਪੰਜਾਬ ਦੀ ਗੱਲ ਨਹੀਂ ਕਰ ਰਿਹਾ, ਆਲ ਓਵਰ ਜਿੰਨੀ ਖਪਤ ਹੈ ਕੀ ਉਨੀ ਪੈਦਾਇਸ਼ ਹੁੰਦੀ ਹੈ, ਉਨੀ ਪੈਦਾਵਾਰ ਹੈ, ਜਿੰਨਾ ਦੁੱਧ ਦੇਸ਼ ਦੇ ਵਿੱਚ ਲੱਗਦਾ ਉਨਾ ਦੁੱਧ ਹੈ, ਜਿੰਨਾ ਖੋਆ ਚਾਹੀਦਾ ਮਠਿਆਈ ਬਣਾਉਣ ਵਾਸਤੇ ਉਨਾ ਖੋਆ ਹੈ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ। ਈਵਨ ਤੋਂ ਅਸੀਂ ਤੇ ਪੜ੍ਹਦੇ ਸੁਣਦੇ ਹਾਂ ਵੀ ਆਹ ਤੁਹਾਡੇ ਅੰਡੇ ਵੀ ਨਕਲੀ ਆ ਰਹੇ ਨੇ, ਚਾਵਲ ਵੀ ਨਕਲੀ ਆਉਣ ਲੱਗ ਪਿਆ, ਆਟਿਆਂ ਦੇ ਵਿੱਚ ਕੰਕਰ ਤਾਂ ਆਪਾਂ ਸੁਣਦੇ ਸਾਂ, ਹੋਰ ਕਈਆਂ ਚੀਜ਼ਾਂ ਦੇ ਵਿੱਚ ਇਸ ਤਰ੍ਹਾਂ ਦੀ ਮਿਲਾਵਟ ਹੈ, ਤੇ ਬੰਦੇ ਦੀ ਸਿਹਤ ਕਰੂ ਤੇ ਕਰੂ ਕੀ। ਆ ਸਾਡੇ ਬੜਾ ਰੌਲਾ ਪੈਣਾ ਹੁਣ ਥੋੜੇ ਸਮੇਂ ਬਾਅਦ ਜੀ, ਅਸੀਂ ਸਪੈਸ਼ਲ ਮਠਿਆਈਆਂ ਮੰਗਵਾਈਆਂ ਨੇ ਉੱਥੇ, ਖੋਏ ਦੀਆਂ ਬਣੀਆਂ ਹੋਈਆਂ। ਪਹਿਲੀ ਗੱਲ ਤੇ ਖੋਆ 5-7 ਦਿਨਾਂ ਬਾਅਦ ਉਦਾਂ ਹੀ ਖਰਾਬ ਹੋ ਜਾਂਦਾ, ਉਹੀ ਕੰਟੇਨਰ ਦੇ ਵਿੱਚ ਭਾਵੇਂ ਚਲੋ ਠੰਡੇ ਕੰਟੇਨਰ ਲੈ ਆਓਗੇ, ਉਹ ਤਾਪਮਾਨ ਉਹੋ ਜਿਹਾ ਰੱਖ ਕੇ ਲੈ ਆਓਗੇ, ਫਿਰ ਵੀ ਉਹ ਕਦੋਂ ਬਣੀ ਹੈ, ਕਿੱਥੇ ਬਣੀ ਹੈ, ਕਿਸ ਹਾਲਾਤਾਂ ਦੇ ਵਿੱਚ ਬਣੀ ਹੈ, ਤੇ ਕਦੋਂ ਤੁਹਾਡੇ ਕੋਲ ਆਈ ਹੈ, ਕਦੋਂ ਤੁਸੀਂ ਚੜਾਈ ਹੈ, ਕਦੋਂ ਡਿਸਪਲੇ ਕੀਤੀ ਹੈ, ਉਹਦੀ ਤੇ ਐਕਸਪਾਇਰੀ ਡੇਟ ਨਾ ਗਈ। ਮਠਿਆਈ ਵੱਧ ਤੋਂ ਵੱਧ 8-10 ਦਿਨ ਜਿਹੜੀ ਆ ਉਹ ਕੱਢਦੀ ਹੈ। ਹਾਂਜੀ,
3: ਬਿਲਕੁਲ,
1: ਜੇ ਤੁਸੀਂ ਫਰਿੱਜ ਦੇ ਵਿੱਚ ਰੱਖ ਲਓ 8-10 ਦਿਨ ਕੱਢਦੀ ਹੈ। ਇੰਨੀ ਤੁਹਾਡੀ ਲਾਗਤ ਹੈ ਦੇਸ਼ ਦੇ ਵਿੱਚ, ਤੇ ਇੰਨਾ ਤਾਂ ਮਤਲਬ ਦੁੱਧ ਹੀ ਨਹੀਂ ਪੈਦਾ ਹੋ ਰਿਹਾ, ਮਿਲਾਵਟੀ ਦੁੱਧ ਹੈ। ਮੈਂ ਕਹਿੰਦਾ ਅੱਜ ਜੇਕਰ ਸਰਕਾਰ ਇੰਨਾ ਕੋ ਕੁਛ ਨਹੀਂ ਹੋਣਾ ਸੀ, ਅਸੀਂ ਤੇ ਨਸ਼ੇ ਦੀ ਗੱਲ ਕਰਦੇ ਆ ਨਾ, ਨਸ਼ਾ ਤੇ ਤੁਸੀਂ ਛੱਡੋ, ਆ ਲੋਹੜੀ ਆ ਰਹੀ ਆ, ਲੋਹੜੀ ਤੋਂ ਪਹਿਲਾਂ ਇਹਨਾਂ ਨੇ ਚਾਈਨਾ ਡੋਰ ਨੂੰ ਕੰਟਰੋਲ ਕਰ ਲੈਣਾ ਹੈ, ਜਿਹਦੇ ਨਾਲ ਬੰਦੇ ਮਰਦੇ ਪਏ ਨੇ, ਜਾਨਵਰ ਮਰਦੇ ਪਏ ਨੇ, ਪਤਾ ਨੀ ਕਿਹਦੀ ਵਾਰੀ ਕਦੋਂ ਆ ਜਾਣੀ ਹੈ। ਇਹ ਚਾਈਨਾ ਡੋਰ ਤੇ ਨਹੀਂ ਕੰਟਰੋਲ ਕਰ ਸਕੇ, ਇਹਨੇ ਨਸ਼ਿਆਂ ਦੇ ਉੱਤੇ ਖੇਤ ਸਵਾਹ ਕਰਨਾ, ਇਹ ਸਿਰਫ ਗਲਾਂ ਦਾ ਕੜਾਹ ਬਣਾਉਣ ਵਾਲੇ ਲੋਕ ਨੇ, ਇਹ ਖਜ਼ਾਨੇ ਭਰਨ ਵਾਲੇ ਲੋਕ ਨੇ, ਨੌਕਰ ਭਾਵੇਂ ਚੋਰੀ ਕਰਕੇ ਲੈ ਜਾਣ ਤੇ ਉਹ ਕਾਰਾਂ ਕਢਾ ਲਓ, ਮੁੜ ਕੇ ਉਹਨੂੰ ਦੁੱਖ ਲੱਗਦਾ, ਆਪ ਵੀ ਤੇ ਚੋਰੀ ਕਰਦੇ ਹੀ ਆ, ਆਇਆ ਨਾ ਮਸਲਾ ਇੱਕ ਨੌਕਰ ਨੇ ਕਾਰ ਲੈ ਲਈ। ਸੋ ਇਹਨਾਂ ਲੋਕਾਂ ਕੋਲ ਕੁਛ ਨਹੀਂ ਹੋਣਾ, ਗੱਲਾਂ ਦੇ ਕੜਾਹ ਬਣਾਉਣ ਵਾਲੇ ਨੇ, ਤੇ ਇਹੀ ਬਿਰਤੀ ਲੈ ਕੇ ਸਾਡੇ ਇੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਲੋਕ ਆਏ ਨੇ, ਉਹ ਵੀ ਇੱਦਾਂ ਦੀਆਂ ਹੀ ਕਿਤੇਤਾਂ ਸਾਹਮਣੇ ਬੈਠੇ, ਜਿਹੜੇ ਉਹਨਾਂ ਦੇ ਚੋਣ ਵਾਲੇ ਵੋਟਰ ਸਪੋਰਟਰ ਨੇ। ਸਾਡੇ ਚੋਣਾਂ ਹੋ ਰਹੀਆਂ ਨੇ ਮਿਊਂਸੀਪੈਲਿਟੀ ਦੀਆਂ ਪੂਰੇ ਕੈਨੇਡਾ ਦੇ ਵਿੱਚ, ਪੂਰੇ ਓਨਟੇਰੀਓ ਦੇ ਵਿੱਚ। ਹਾਂਜੀ, ਉੱਥੇ ਜਿਹੜੀ ਸਾਡੀ ਵਿੱਤੋਂ ਬਾਹਰ ਗੱਲ ਆ ਨਾ, ਉਹ ਕਰ ਰਹੇ ਨੇ, ਉਲਝਾ ਰਹੇ ਨੇ, ਸੋਚ ਸਾਡੀ ਉਹੀ ਆ। ਅਸੀਂ ਕਦੇ ਨਹੀਂ ਸੀ ਵੇਖਿਆ, ਸਾਡੇ ਇੱਥੇ 30 ਵਰੇ ਹੋ ਗਏ ਨੇ, ਮੈਨੂੰ 3 ਦਹਾਕੇ ਹੋ ਗਏ ਨੇ ਕਵਰੇਜ ਕਰਦਿਆਂ ਨੂੰ, ਕਿ ਮਿਊਂਸੀਪੈਲਿਟੀ ਦੀਆਂ ਚੋਣਾਂ ਹੋਣ ਤੇ ਉਹਦੇ ਵਿੱਚ ਮੈਂਬਰ ਪਾਰਲੀਮੈਂਟ ਤੁਰੇ ਫਿਰਦੇ ਹੋਣ ਤੇ MPP ਤੁਰੇ ਫਿਰਦੇ ਹੋਣ। ਹਾਂਜੀ, ਇਲਾਕਾਬਾਜੀ ਆ ਗਈ, ਕਾਸਟ ਆ ਗਈ, ਮਤਲਬ ਦੂਜਿਆਂ ਨੂੰ ਨਿੰਦਣਾ ਆ ਗਿਆ, ਤੇ ਕੁਝ ਇਹੋ ਜਿਹੇ ਦਾਅਵੇ ਹੋਣੇ ਜਿਹੜੇ ਸਾਡੇ ਪ੍ਰੋਵਿੰਸ਼ਲ ਲੈਵਲ ਦੇ ਹੁੰਦੇ ਨੇ, ਉਹ MPP ਨੇ ਕਰਨੇ ਹੁੰਦੇ ਨੇ, ਕੁਝ ਫੈਡਰਲ ਲੈਵਲ ਦੇ ਹੁੰਦੇ ਨੇ ਉਹ ਐਮ ਪੀ ਨੇ ਕਰਨੇ ਹੁੰਦੇ ਨੇ ਤੇ ਕੁਝ ਸਾਡੇ ਮਿਊਨਸੀਪੈਲਿਟੀ ਦੇ ਹੁੰਦੇ ਨੇ ਰਲ ਗੱਲ ਕਰਕੇ ਜੀ ਮੈਂ ਮਸਲੇ ਹੱਲ ਕਰਵਾਊਂਗਾ ਜੀ ਆ ਕਿਆ ਬਾਤ ਹੈ ਜੀ ਕਰਨਾ ਕੁਛ ਨਹੀਂ ਇਹਨਾਂ ਨੇ ਜਾ ਕੇ ਸਿਰਫ ਆਪਣੀਆਂ ਕੁਰਸੀਆਂ ਪੱਕੀਆਂ ਕਰਨੀਆਂ ਨੇ ਪੈਨਸ਼ਨ ਪੱਕੀ ਕਰਨੀ ਮੈਂ ਸਵੇਰੇ ਵੀ ਗੱਲ ਕਹੀ ਸੀ ਤੁਹਾਡੇ ਘਰ ਦੇ ਵਿੱਚ ਕੋਈ ਵੀ ਕੈਂਡੀਡੇਟ ਆਉਂਦਾ ਉਹਨੂੰ ਕਹਿੰਦਾ ਓਕੇ ਹਾਂ ਵੋਟ ਪਾਵਾਂਗੇ ਇੱਥੇ ਸਾਈਨ ਕਰ ਆਹੀ ਇੱਕ ਪੈਰਾ ਲਿਖਿਆ ਹੋਇਆ ਵੀ ਤੂੰ 6 ਮਹੀਨਿਆਂ ਦੇ ਵਿੱਚ ਜੇਕਰ ਇਹ ਮਸਲੇ ਨਹੀਂ ਹੱਲ ਕਰਵਾ ਸਕਦਾ ਜਾਂ ਨਹੀਂ ਇਹਨਾਂ ਦੇ ਕੰਮ ਕਰਦਾ ਅਸਤੀਫਾ ਦੇਵੇਂਗਾ ਸਾਈਨ ਕਰ ਜੂ ਤੇ ਆਖਿਓ ਤੇ ਜਿਹੜਾ ਸਾਈਨ ਕਰੂਗਾ ਮੈਂ ਉਹਦੀ ਪ੍ਰਮੋਸ਼ਨ ਕਰੂੰਗਾ ਰੱਜ ਕੇ ਆਪ ਵੀ ਉਹਦੇ ਵਾਸਤੇ ਕਹੂੰਗਾ ਕਿ ਵੋਟ ਪਾਓ ਆਜੋ ਇਹ ਲੀਡਰ ਲੋਕ ਨੇ ਇਹਨਾਂ ਨੇ ਸਾਨੂੰ ਤੁਹਾਨੂੰ ਏਦਾਂ ਹੀ ਉਲਝਾਈ ਰੱਖਣਾ ਹੁਣ ਤੁਸੀਂ ਦੇਖੋ ਕਿ ਆ ਜਿਹੜੀ ਵੀਰ ਜੀ ਨੇ ਗੱਲ ਕੀਤੀ ਦਵਾਈਆਂ ਹੀ ਨਕਲੀ ਆ ਰਹੀਆਂ ਨੇ ਤੇ ਬੰਦਾ ਜਾਊ ਤੇ ਜਾਊ ਕਿੱਥੇ 2700 ਵਾਲਾ ਟੀਕਾ 27,000 ਦਾ ਕੱਲ ਖਬਰ ਸੁਣਾਈ ਸੀ ਨਾ ਆਪਾਂ ਹੈ ਕੋਈ
0: ਇਹ ਤਾਂ ਬਹੁਤ ਦੇਰ ਤੋਂ ਚੜਿਆ ਕੈਂਸਰ ਦੀ ਦਵਾਈ ਜਿਹੜੀ ਬਣ ਰਹੀ ਹੈ ਨਾ ਰਾਜਸਥਾਨ ਦੇ ਵਿੱਚ ਤੇ ਉਹ ਟੀਕਾ ਸੀਗਾ ਉਹ ਇਹ ਤਾਂ ਬੜੇ ਵੱਡੇ ਪਤਾ ਉਹ ਕੰਪਨੀ ਬੈਨ ਕਰਤੀ ਸੀ ਟੀਕਾ ਦੀ ਕੀਮਤ ਲਾਗਤ ਕੀਮਤ ਸੀਗੀ ਉਹਦੀ 12 ਰੁਪਈਏ ਤੇ ਵਿਕ ਰਿਹਾ ਸੀਗਾ ਉਹ 25,000 ਰੁਪਏ ਦਾ ਉਹ ਕੰਪਨੀ ਬੈਨ ਕਰਤੀ ਸੀ ਬਾਅਦ ਚ ਸਰ 12 ਰੁਪਏ ਦੇ ਟੀਕੇ ਦੀ ਕੰਪਨੀ ਅੱਛਾ ਚਾਵਲਾ ਸਾਹਿਬ ਇੱਕ ਨਾ ਜੀਓ ਸਟਾਰ ਤੇ ਉੱਪਰ ਨਾ ਇੱਕ ਫਿਲਮ ਦੇਖੀ ਮੈਂ ਕੱਲ ਫਿਲਮ ਦਾ ਨਾਂ ਹੈ ਦਾ ਇੰਡੀਆ ਸਟੋਰੀ ਵੈਸੇ ਤਾਂ ਉਹਨੂੰ ਨਾ ਕਈ ਸਾਰੇ ਦੋਸਤ ਲਾ ਰਹੇ ਨੇ ਫਿਲਮ ਦੇ ਉੱਪਰ ਉਹ ਕਹਿੰਦੇ ਨੇ ਜੀ ਇਹ ਤਾਂ ਭਾਜਪਾ ਨੇ ਬਣਾਈ ਫਿਲਮ ਹੈ ਕੁਛ ਕਿਸਾਨ ਲੋਕ ਕਹਿ ਰਹੇ ਨੇ ਕਹਿੰਦੇ ਭਾਜਪਾ ਨੇ ਤਰ ਕੀਤੀ ਹੈ ਤਾਂ ਭਾਜਪਾ ਦੇ ਪੱਖ ਵਿੱਚ ਹੈ ਪਰ ਮੈਂ ਜਦੋਂ ਦੇਖੀ ਨਾ ਫਿਲਮ ਉਹ ਦਾ ਇੰਡੀਆ ਸਟੋਰੀ ਤੇ ਮੈਨੂੰ ਉਹ ਫਿਲਮ ਦੇ ਵਿੱਚ ਇੱਕ ਡਾਕੂਮੈਂਟਰੀ ਨਜ਼ਰ ਆਈ ਵੀ ਫਿਲਮ ਘੱਟ ਹੈ ਡਾਕੂਮੈਂਟਰੀ ਵੱਧ ਹੈ ਉਹ ਮਤਲਬ ਕਿ ਇੱਕ ਵਿਅਕਤੀ ਦਾ ਫੌਜੀ ਦਾ ਇੱਕ ਕੁੜੀ ਦੀ ਮੌਤ ਹੁੰਦੀ ਹੈ ਸੱਤ ਅੱਠ ਸਾਲ ਦੀ ਕੁੜੀ ਹੈ ਉਹ ਕੁੜੀ ਤੇ ਹੀ ਸਟੋਰੀ ਘੁੰਮਦੀ ਆ ਤੇ ਜਿਹੜੀ ਕੈਂਸਰ ਹੈ ਭਾਰਤ ਵਿੱਚ ਜਿਹੜਾ ਦੁੱਧ ਇੰਨਾ ਬਣ ਰਿਹਾ ਭਾਰਤ ਵਿੱਚ ਜਿਹੜਾ ਇੰਨਾ ਜਿਹੜੀ ਚੀਜ਼ ਹੈ ਨੀ ਭਾਰਤ ਵਿੱਚ ਉਹ ਪੈਦਾ ਕੀਤੀ ਜਾ ਰਹੀ ਹੈ ਤੇ ਦਵਾਈਆਂ ਜਿਹੜੀ ਹਰੀ ਕ੍ਰਾਂਤੀ ਦੇ ਕੀ ਨੁਕਸਾਨ ਹੋਏ ਨੇ ਭਾਰਤ ਵਿੱਚ ਬੜੀ ਕਮਾਲ ਦੀ ਫਿਲਮ ਲੱਗੀ ਮੈਨੂੰ ਉਹ ਬੇਸ਼ੱਕ ਦੁਨੀਆ ਜੇ ਭਾਜਪਾ ਗਲਤ ਕੰਮ ਕਰਦੀ ਹੈ ਅਸੀਂ ਗਲਤ ਵੀ ਕਹਿੰਦੇ ਹਾਂ ਪਰ ਇਹ ਜਿਹੜੀ ਫਿਲਮ ਜਿਹੜੀ ਹੈਗੀ ਆ ਨਾ ਜੀ ਦਾ ਇੰਡੀਆ ਸਟੋਰੀ ਮੈਨੂੰ ਇਹ ਫਿਲਮ ਦਾ ਪੂਰੇ ਭਾਰਤ ਦੀ ਪੱਕੀ ਤਰ੍ਹਾਂ ਤਸਵੀਰ ਪੇਸ਼ ਕੀਤੀ ਉਹਨਾਂ ਨੇ ਜਿਹੜੀ ਕਿ ਇਹ ਸਪਸ਼ਟ ਕਰਦੀ ਹੈ ਵੀ ਯਾਰ ਇਹ ਕੰਪਨੀਆਂ ਹੀ ਨੀ ਇਕੱਲੀਆਂ ਦਵਾਈ ਬਣਾਉਣ ਵਾਲੀਆਂ ਸਗੋਂ ਕਿਸਾਨ ਵੀ ਜ਼ਿੰਮੇਵਾਰ ਆ ਭਾਰਤ ਵਿੱਚ ਤੇ ਪੰਜਾਬ ਵਿੱਚ ਕੈਂਸਰ ਲਈ ਕਿਸਾਨ ਖੁਦ ਜ਼ਿੰਮੇਵਾਰ ਆ ਇਹ ਬੜੀ ਇੰਟਰਸਟਿੰਗ
1: ਕੀਟਨਾਸ਼ਕ ਦਵਾਈਆਂ ਜਿਹੜੀਆਂ ਨੇ ਉਹ ਵਿੱਤੋਂ ਵੱਧ ਪਾਈਆਂ ਜਾਣਗੀਆਂ ਉਪਜਾਊ ਕਰਨ ਵਾਸਤੇ ਕਿ ਸਾਨੂੰ ਰਾਤੋ ਰਾਤ ਜਿਹੜਾ ਹੈ ਉਹ ਫਸਲ ਸਾਡੀ ਵੱਧ ਮਿਲ ਜੇ ਅਸੀਂ ਸਟੋਰੀਆਂ ਸੁਣਾਈਆਂ ਨੇ ਕਿ ਸਬਜ਼ੀਆਂ ਨੂੰ ਟੀਕੇ ਲੱਗਦੇ ਨੇ ਹਾਂਜੀ ਰਾਤੋ ਰਾਤ ਵੇਲਾਂ ਵੱਧ ਕੇ ਕਿੰਨੀਆਂ ਵੱਡੀਆਂ ਹੋ ਜਾਂਦੀਆਂ ਨੇ ਤੇ ਫਿਰ ਇਹ ਤਾਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਡੈਫੀਨੇਟਲੀ ਕੀ ਕੰਮ ਹੁੰਦਾ ਮੇਰਾ ਦੋ ਕਾਲਾਂ ਨੇ ਉਸ ਤੋਂ ਬਾਅਦ ਆਪਾਂ ਵਿੱਤ ਮੰਤਰੀ ਵਾਲਾ ਜਿਹੜਾ ਮਸਲਾ ਉਹ ਆਪਣਾ ਵਿੱਚ ਹੀ ਅਜੇ ਲਓ ਜੀ ਇਹ ਤੇ ਗਏ ਤੇ ਆਪਾਂ ਅਗਲੀ ਲੈ ਲੈਂਦੇ ਵੈਲਕਮ ਜੀ ਹੈਲੋ
3: ਹਾਂਜੀ ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ
3: ਸਤਿ ਸ੍ਰੀ ਅਕਾਲ ਸਰ ਮੈਂ ਬਹੁਤ ਦੇਰ ਬਾਅਦ ਕਾਲ ਕੀਤੀ ਆ ਪਹਿਲੀ ਗੱਲ ਤਾਂ ਤੁਹਾਨੂੰ ਮੁਬਾਰਕਾਂ ਤੁਸੀਂ ਨਵੇਂ ਚੈਨਲ ਤੇ ਆਏ ਨਾ ਬਾਕੀ ਮੈਂ ਇਹ
1: ਚੈਨਲ ਤੇ ਪੁਰਾਣਾ ਹੀ ਆ ਵਾਪਸ ਘਰ ਆ
3: ਗਿਆ ਹਾਂ ਜੀ ਤੁਹਾਡੀ ਤੇ ਦੱਸ ਟੂ ਹਾਂ ਮੇਰੇ ਕਹਿਣ ਮਤਲਬ ਕਿ ਆਪਾਂ ਹਨਾ ਨੁਕਸ ਕੱਢਦੇ ਰਹਿੰਦੇ ਹਾਂ ਮੀਡੀਆ ਬਾਰੇ ਕਿਸੇ ਕੋਈ ਜਿਹੜਾ ਵੀ ਆਪਣੇ ਚੈਨਲ ਚੱਲਦਾ ਉਹਦੇ ਬਾਰੇ ਆਪਾਂ ਕਦੇ ਸੁਧਾਰ ਬਾਰੇ ਗੱਲ ਨੀ ਕੀਤੀ ਉਹਦੇ ਬਾਰੇ ਜਿਆਦਾ ਗੱਲ ਕਰਿਆ ਕਰੋ ਕਿਵੇਂ ਕਰ ਸਕਦੇ ਹਾਂ
1: ਨਹੀਂ ਮੀਡੀਆ ਬਾਰੇ ਅਸੀਂ ਨੁਕਸ ਕੱਢਿਆ ਸਰਕਾਰਾਂ ਦੇ ਵਿੱਚ ਨੁਕਸ ਕੱਢਿਆ ਨਹੀਂ ਸੁਧਾਰ ਬਾਰੇ ਹੀ ਗੱਲ ਕਰ ਰਹੇ ਹਾਂ ਆਹ ਜਿਹੜੀ ਹੁਣ ਤੁਹਾਨੂੰ ਜਾਂ ਤਾਂ ਸਾਡੀ ਗੱਲ ਨਹੀਂ ਸਮਝ ਲੱਗੀ ਵੀਰੇ ਸੋਰੀ ਤਾਂ ਗੱਲ ਤੇ ਸੁਧਾਰ ਦੀ ਕਰ ਰਹੇ ਵੀ ਸੁਧਾਰ ਕਿਵੇਂ ਹੋਊਗਾ ਜੇ ਸਰਕਾਰ ਮੈਂ ਤਾਂ ਗੱਲ ਕੀਤੀ ਹੈ ਵੀ ਇਹ ਸਖਤੀ ਕਰਦੇ ਅੱਜ ਜੇ ਦੁੱਧ ਮਿਲਾਵਟੀ ਆ ਰਿਹਾ ਖੋਆ ਮਿਲਾਵਟੀ ਆ ਰਿਹਾ ਜਾਂ ਦਵਾਈਆਂ ਮਿਲਾਵਟੀ ਆ ਰਹੀਆਂ ਜਿਵੇਂ ਇੱਕ ਕੰਪਨੀ ਬੰਦ ਕਰਤੀ ਤੇ ਜਿਹੜਾ ਵਿਕਰੇਤਾ ਹੈ ਉਹਦਾ ਲਾਇਸੈਂਸ ਕੈਂਸਲ ਤੇ 10 ਸਾਲ ਦੀ ਸਿੱਧੀ ਕੈਦ ਤੇ 9 ਜਮਾਨਤ ਵੇਖਿਓ ਹਾਂ ਬੰਦੇ ਦੇ ਪੁੱਤ ਕਿਵੇਂ ਬਣਦੇ ਆ ਦੁੱਧ ਡੁਪਲੀਕੇਟ ਮਿਲ ਵਿਕ ਜੂ ਤੇ ਆਖਿਓ ਪਰ ਉਹਦੇ ਵਿੱਚ ਵੀ ਸਰਕਾਰਾਂ ਦਾ ਫੇਰ ਹੱਥ ਹੋਣਾ ਉਹਦੇ ਵਿੱਚ ਫੇਰ ਜਿਹੜੇ ਰਿਸ਼ਵਤਖੋਰ ਆਫੀਸਰ ਨੇ ਉਹਨਾਂ ਦਾ ਹੱਥ ਹੋਣਾ ਪਰ ਇਹ ਤਾਣਾ ਹੀ ਉਲਝਿਆ ਪਿਆ ਵੀਰ ਜੀ ਤੁਸੀਂ ਸਾਡੀ ਗੱਲ ਸਮਝੀ ਨਹੀਂ ਗੱਲ ਤੇ ਸੁਧਾਰ ਦੀ ਕਰ ਰਹੇ ਹੁਣ
0: ਨਾਲੇ ਚਾਵਲਾ ਸਾਹਿਬ ਪਤਾ ਗੱਲ ਕੀ ਹੁੰਦਾ ਜੀ ਮੀਡੀਆ ਦੇ ਕਰਮ ਨੂੰ ਬਹੁਤ ਘੱਟ ਲੋਕ ਸਮਝਦੇ ਆ ਮੀਡੀਆ ਨੇ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਸ਼ੀਸ਼ੇ ਵਾਂਗ ਦਿਖਾਉਣਾ ਹੁੰਦਾ ਤੇ ਉਹਦਾ ਸੁਧਾਰ ਜਿਹੜਾ ਕਰਨਾ ਹੁੰਦਾ ਉਹ ਮੌਜੂਦਾ ਨਿਜ਼ਾਮ ਨੇ ਕਰਨਾ ਹੁੰਦਾ ਨਾ ਕਿ ਮੀਡੀਆ ਜੱਕ ਕੇ ਉੱਥੇ ਆਪਣਾ ਥੋੜਾ ਲੜਦਾ ਹੁੰਦਾ, ਮੀਡੀਆ ਨੇ ਤਾਂ ਸ਼ੀਸ਼ਾ ਦਿਖਾਉਣਾ ਹੁੰਦਾ ਕਿ ਭਾਈ ਇੱਥੇ ਬਹੁਤ ਵੱਡੀ ਕਮੀ ਆ ਰਹੀ ਹੈ, ਲੋਕ ਕਮੀ ਆਉਂਦੀ ਆ ਤੇ ਲੋਕਾਂ ਨੂੰ ਦਿਖਾਇਆ ਜਾਂਦਾ, ਲੋਕ ਜਾਗਰੂਕ ਹੁੰਦੇ ਆ, ਇਹ ਲੋਕਾਂ ਦੀ ਗਲਤੀ ਆ ਕਿ ਲੋਕ ਸੁਧਾਰ ਕਰਨ ਵਾਲੇ ਪਾਸੇ ਨਹੀਂ ਜਾ ਰਹੇ, ਮੀਡੀਆ ਦੀ ਗਲਤੀ ਨਹੀਂ ਹੈਗੀ, ਲੋਕਾਂ ਦੀ ਗਲਤੀ ਹੈ ਨਾ ਕਿ ਮੀਡੀਆ ਦੀ ਗਲਤੀ ਹੈ,
1: ਆਪਣੀ ਗਲਤੀ। ਬਾਪੂ ਹੀ ਆਪਣੇ ਬੱਚੇ ਨੂੰ ਚਾਈਨਾ ਡੋਰ ਦਾ ਗੱਟਾ ਨਾ ਲੈ ਕੇ ਦੇਵੇ, ਉੱਥੇ ਵੀ ਹੋਮੇ ਹੀ ਆ, ਉਹ ਵੀ ਹੋਮੇ ਹੀ ਆ ਕਿ ਮੇਰੀ ਗੁੱਡੀ ਨਾ ਬੋ ਹੋਵੇ, ਮੈਂ ਆਂਡੀਆਂ ਗੁਆਂਢੀਆਂ ਦੀਆਂ ਗੁੱਡੀਆਂ ਬੋ ਕਰਦਾ, ਇਹ ਵੀ ਹੋਮੇ ਹੀ ਆ, ਇਹ ਵੀ ਹੰਕਾਰ ਹੀ ਆ। ਤੇ ਦੂਜੇ ਪਾਸੇ ਜਿਹੜੇ ਵੇਚਣ ਵਾਲੇ ਉਹ ਕਹਿੰਦੇ ਵੀ ਅਸੀਂ ਚਾਰ ਪੈਸੇ ਬਣਾ ਲਈਏ, ਤੇ ਸਰਕਾਰ ਦੀ ਸ਼ਹਿਰ ਤੋਂ ਬਗੈਰ ਵਿਕਦਾ ਹੀ ਨਹੀਂ। ਆ ਤਾਂ ਲੁਧਿਆਣੇ ਦੇ ਵਿੱਚ ਤਾਂ ਫੈਕਟਰੀਆਂ ਲੱਗੀਆਂ, ਚਾਈਨਾ ਦਾ ਤਾਂ ਨਾ ਹੀ ਬਦਨਾਮ ਹੋ ਰਿਹਾ ਹੁਣ। ਖੈਰ ਬਹੁਤ ਕੁਝ ਹੈ ਸਾਡੇ ਕੋਲ, ਬਹੁਤ ਕੁਝ ਬੋਲ ਸਕਦੇ ਆ, ਬਹੁਤ ਕੁਝ ਕਹਿ ਸਕਦੇ ਆ। ਆਪਾਂ ਹੁਣ ਆਪਣੇ ਅਗਲੇ ਕੁਐਸਚਨ ਵੱਲ ਚੱਲਦੇ ਆ, ਉਹ ਵੀ ਕਵਰ ਕਰ ਲਈ ਕਿ ਵਿੱਤ ਮੰਤਰੀ ਭਾਰਤ ਦੇ ਨੇ ਜੋ ਟਰੰਪ ਨੂੰ ਆਪਣਾ ਦਮ ਦਿਖਾਇਆ, ਮੈਂ ਕਿਹਾ ਕਹੂੰਗਾ ਗੂਠਾ ਦਿਖਾਇਆ, ਕਿ ਰੂਸ ਤੋਂ ਤੇਲ ਪਈ ਲੈਣਾ ਨਹੀਂ ਬੰਦ ਕਰ ਸਕਦੇ, ਰੂਸ ਦੇ ਨਾਲ ਭਾਰਤ ਦੇ ਕਿਤੇ ਅੱਜ ਦੇ ਰਿਲੇਸ਼ਨ। ਹਾਂਜੀ
0: ਨਿਰਮਲ ਸੀਤਾਰਮਨ ਜਿਹੜੀ ਹੈਗੀ ਆ ਨਾ ਜੀ ਵਿੱਤ ਮੰਤਰੀ ਸਾਡੇ ਭਾਰਤ ਦੀ, ਤੇ ਉਹ ਵੈਸੇ ਤਾਂ ਗੁਲਾਮ ਹੈ ਉਹ ਮੋਦੀ ਜੀ ਦੀ, ਮੋਦੀ ਜੋ ਕਹਿੰਦੇ ਆ ਉਦਾਂ ਹੀ ਕਰਦੀ ਆ ਉਹ, ਪਰ ਕਈ ਵਾਰੀ ਮੰਤਰੀ ਵੀ ਜਿਹੜੇ ਹੈਗੇ ਆ ਉਹ ਵਧੀਆ, ਕਿਉਂਕਿ ਪ੍ਰਧਾਨ ਮੰਤਰੀ ਦੇ ਕਹਿਣਾ ਤਾਂ ਕੋਈ ਮੰਤਰੀ ਨਹੀਂ ਮੋੜ ਸਕਦਾ ਨਾ, ਮੈਂ ਗੁਲਾਮ ਸ਼ਬਦ ਵੈਸੇ ਵਰਤ ਲਿਆ, ਗੁਲਾਮ ਸ਼ਬਦ ਤਾਂ ਵਰਤਿਆ ਕਿਉਂਕਿ ਬੋਲਦੇ ਨੀ ਕੋਈ ਮੰਤਰੀ ਭਾਰਤ ਦਾ, ਕੋਈ ਚਾਰ ਪੰਜ ਮੰਤਰੀ ਨੇ ਜਿਹੜੇ ਕਿ ਬਾਹਰ ਨਜ਼ਰ ਆਉਂਦੇ ਆ, ਬਾਕੀ ਸਭ ਸਾਇਲੈਂਟ ਨੇ, ਸਭ ਚੁੱਪ ਨੇ, ਕੋਈ ਨੀ ਬੋਲਦਾ, ਤੇ ਜਦੋਂ ਕੋਈ ਬੋਲਦਾ ਤਾਂ ਫਿਰ ਪੌਦੀ ਉਹਨੂੰ ਇਸ ਤਰੀਕੇ ਨਾਲ ਪੇਸ਼ ਕਰਦਾ ਵੀ ਯਾਰ ਦਮ ਦਿਖਾਤਾ ਬੰਦੇ ਨੇ, ਬੰਦੇ ਨੇ ਆਪਣਾ ਰੂਹ ਦਿਖਾਤੀ ਹੈ, ਬੰਦੇ ਨਜ਼ਾਰਾ ਆ ਗਿਆ। ਸਾਨੂੰ ਖੁਸ਼ੀ ਹੁੰਦੀ ਹੈ ਵੀ ਜੇਕਰ ਕੋਈ ਮੰਤਰੀ ਸਾਡੇ ਭਾਰਤ ਦਾ ਜੇ ਭਾਰਤ ਪ੍ਰਤੀ ਬੋਲਦਾ, ਹੁਣ ਉਸਨੇ ਸ਼ਰੇਆਮ ਗੱਲ ਕਹਿਤੀ ਕੱਲ ਨਿਰਮਲ ਸੀਤਾਰਮਨ ਨੇ ਕਿ ਵੀ ਅਸੀਂ ਰੂਸ ਤੋਂ ਤੇਲ ਲੈਣਾ ਬੰਦ ਨਹੀਂ ਕਰ ਸਕਦੇ, ਰੂਸ ਛੱਡੋ ਤੁਸੀਂ 140 ਕਰੋੜ ਲੋਕਾਂ ਦੀ ਤੇਲ ਦੀ ਜਿਹੜੀ ਕਿ ਪੂਰਤੀ ਕਰਨ ਵਾਸਤੇ ਸਾਨੂੰ ਕਿਤੋਂ ਵੀ ਤੇਲ ਲੈਣਾ ਪੈ ਸਕਦਾ, ਅਸੀਂ ਉੱਤੋਂ ਹੀ ਤੇਲ ਲਵਾਂਗੇ, ਸਾਡਾ ਅਸੀਂ ਮੁਲਕ ਪਕਾਉਣਾ ਕਿ ਅਸੀਂ ਅਮੈਰੀਕਾ ਦੇਖਣਾ, ਅਸੀਂ ਆਪਣਾ ਮੁਲਕ ਬਚਾਉਣਾ ਹੈਗਾ। ਨਿਰਮਲ ਸੀਤਾਰਮਨ ਦਾ ਇਹ ਜਿਹੜਾ ਬਿਆਨ ਹੈਗਾ ਉਸ ਵੇਲੇ ਆਇਆ ਜਦੋਂ ਦੁਨੀਆਂ ਦੇ ਵਿੱਚ ਭਾਰਤੀ ਜੋ ਮੀਡੀਆ ਹੈਗਾ ਉਹ ਤੇਲ ਦੀਆਂ ਕੀਮਤਾਂ ਵਧਾਉਣ ਵਾਸਤੇ ਇੱਕ ਵੱਖਰੀ ਤਰ੍ਹਾਂ ਦੀ ਨੈਰੇਟਿਵ ਸਰਚ ਰਿਹਾ ਇਸ ਟਾਈਮ ਵੀ ਵਧਾਈਆਂ ਜਾਣ ਕੀਮਤਾਂ, ਉੱਥੇ ਬਹੁਤ ਮਹਿੰਗਾ ਹੋ ਗਿਆ ਜੀ, ਉਸ ਟਾਈਮ ਨਿਰਮਲ ਸੀਤਾਰਮਨ ਦਾ ਬਿਆਨ ਆਇਆ। ਦੇਖੋ ਸੀਤਾਰਮਨ ਜੀ ਜਿਹੜੀ ਹੈਗੀ ਆ ਉਹਨਾਂ ਦੇ ਬਿਆਨ ਤੇ ਕਿੰਨਾ ਹੁੰਦਾ, ਪਰ ਮੈਂ ਇਹ ਇੱਕ ਨਿੱਕੇ ਜਿਹੇ ਬਿਆਨ ਨੂੰ ਵੀ ਮੈਂ ਸ਼ਲਾਘਾ ਦੇ ਵਿੱਚ ਲੈ ਕੇ ਆਉਣਾ, ਇੱਕ ਨਿੱਕਾ ਜਿਹਾ ਬਿਆਨ ਦਿੱਤਾ,
1: ਬਹੁਤ ਅਹਿਮ ਹੈ,
0: ਬੜਾ ਵੱਡਾ
1: ਚੈਲੰਜ ਕੀਤਾ, ਇਸ ਨੂੰ
0: ਮੈਂ ਸ਼ਲਾਘਾ ਚ ਲੈ ਕੇ ਆਉਣਾ।
1: ਭਾਵੇਂ ਵਿੱਤ ਮੰਤਰੀ ਸਾਹਿਬ ਤੁਸੀਂ ਕਿਹਾ ਕਿ ਉਹ ਨਰਿੰਦਰ ਮੋਦੀ ਜੀ ਦੀ ਸੁਣਦੇ ਨੇ, ਸੁਣਨੀ ਚਾਹੀਦੀ ਆ ਪ੍ਰਧਾਨ ਨੇ, ਔਰ ਜੇ ਪ੍ਰਧਾਨ ਦੀ ਨਾ ਸੁਣੇ ਤਾਂ ਫਿਰ ਸਿਸਟਮ ਗੜਬੜਾ ਜਾਂਦਾ, ਔਰ ਪਾਰਟੀ ਜਿਹੜੀ ਆ ਉਹਦੀ ਮਤਲਬ ਜਿਹੜੀ ਪਾਰਟੀ ਦੀ ਜਿਹੜੀ ਆ ਰੂਲ ਐਂਡ ਰੈਗੂਲੇਸ਼ਨ ਉਹਦੀ ਵਗਿਆ ਵੀ ਹੁੰਦੀ ਹੈ। ਅੱਛਾ ਗੱਲ ਇਹ ਆ ਕਿ ਸੀਤਾਰਮਨ ਜੀ ਦਾ ਇਹ ਬਿਆਨ ਮਾਇਨੇ ਰੱਖਦਾ, ਖਾਸ ਤੌਰ ਤੇ ਅੱਜ ਜਦੋਂ ਦੁਨੀਆਂ ਦੇ ਵੱਡੇ ਵੱਡੇ ਧਨੰਤਰ ਜਿਹੜੇ ਨੇ ਉਹ ਇਕੱਠੇ ਹੋਏ ਨੇ, ਤੇ ਇਹ ਗੱਲ ਕਹਿਣੀ ਵੀ ਕਿ ਸਾਨੂੰ ਤੁਸੀਂ ਨਹੀਂ ਰੋਕ ਸਕਦੇ, ਬੜਾ ਵੱਡਾ, ਨਹੀਂ ਤੇ ਉਹ ਤਾਂ ਦਬਾ ਰਿਹਾ ਜੀ ਸਾਰੇ ਦੇਸ਼ਾਂ ਨੂੰ। ਪਹਿਲਾਂ ਕਾਲਰ ਨੇ, ਉਸ ਤੋਂ ਬਾਅਦ ਅੰਜੂ ਜੀ ਦੇ ਕੋਲ ਇੱਕ ਕੁਐਸਚਨ। ਲਓ ਜੀ, ਮੇਰੀ ਬੇਨਤੀ ਹੈ ਵੀਰੇ 6943 ਤੁਸੀਂ ਕਾਲ ਕਰ ਦਿਓ ਤਾਂ ਹੋਲਡ ਕਰ ਲਿਆ ਕਰੋ ਜਦੋਂ ਤੁਸੀਂ ਜੇ ਕੁਐਸਚਨ ਕਰਨਾ ਹੈ ਤਾਂ। ਹਾਂਜੀ ਹਾਂਜੀ
4: ਜੀ ਅਕੀਦਾ ਜੀ, ਹੋਰ ਖਬਰ ਬੜੀ ਚਰਚਾ ਦੇ ਵਿੱਚ ਹੈ ਕਿ ਜਿਹੜੇ ਪਟਨਾ ਦੇ ਹਾਈ ਕੋਰਟ ਜਸਟਿਸ ਪਰਨੇਦੂ ਸਿੰਘ ਦਾ ਨਿਰਣੇ ਹੋਇਆ ਉਹ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਚੱਲ ਰਿਹਾ ਹੈਗਾ। ਉਹਨਾਂ ਨੇ ਕੁਛ ਰੇਪ ਕੇਸ ਦੇ ਅਟੈਂਪਟ ਦੇ ਉੱਤੇ ਗੱਲਾਂ ਖਾਰਿਜ ਕਰਦੇ ਗੱਲ ਆਪਣੀ ਤੋਰੀ ਹੈਗੀ, ਤੁਸੀਂ ਕੀ ਕਹਿਣਾ ਚਾਹੋਗੇ?
1: ਬੜਾ
0: ਦੇਖੋ ਇਹਦਾ ਨਾ ਜੀ, ਜਿਹੜਾ ਇਹ ਪਰਨੇਦੂ ਸਿੰਘ ਨੇ ਪਟਨਾ ਹਾਈ ਕੋਰਟ ਦੇ ਜਸਟਿਸ ਨੇ, ਤੇ ਉਹਨਾਂ ਨੇ ਵੈਸੇ ਪਹਿਲਾਂ ਵੀ ਇੱਕ ਇਹੋ ਜਿਹੀ ਸ਼ਬਦ ਵਰਤ ਸੀ, ਬਕਵਾਸ ਸ਼ਬਦ ਤਾਂ ਮੈਂ ਨਾ ਵਰਤਾਂ ਜੱਜਾਂ ਵਾਸਤੇ, ਪਰ ਇਹ ਵੈਸੇ ਹੈ ਬਕਵਾਸ ਹੀ, ਇਹ ਨੌਨ ਸੈਂਸ ਸ਼ਬਦਾਵਲੀ ਜਿਹੜੀ ਜਦੋਂ ਵਰਤਦੇ ਆ ਨਾ। ਪਹਿਲਾਂ ਇਲਾਹਾਬਾਦ ਦੇ ਜੱਜ ਨੇ ਇੱਕ ਨੌਨ ਸੈਂਸ ਸ਼ਬਦਾਵਲੀ ਵਰਤੀ ਸੀਗੀ ਵੀ ਕੁੜੀ ਦਾ ਨਾੜਾ ਖੋਲ ਲਓ ਜੀ, ਆਪਣਾ ਉਹ ਛਾਤੀਆਂ ਦਬਾ ਲਓ, ਉਹਦੀਆਂ ਦੀ ਉਹਨੂੰ ਫੜ ਕੇ ਖਿੱਚ ਲਓ, ਉਹਦੇ ਆਪਣੇ ਵੱਲ ਲੈ ਲਓ, ਤੇ ਉਹ ਕੋਈ ਬਲਾਤਕਾਰ ਦੀ ਕੋਸ਼ਿਸ਼ ਨਹੀਂ ਹੈਗੀ। ਆ ਹੁਣ ਇਸਨੇ ਵੀ ਇਹੋ ਜਿਹੀ ਨੌਨ ਸੈਂਸ ਗੱਲ ਕੀਤੀ ਆ, ਉਹਨੇ ਪਰਨੇਦੂ ਸਿੰਘ ਨੇ ਕਹਿੰਦੇ ਵੀ ਲੜਕੀ ਦੀ ਮਤਲਬ ਕੁੜੀ ਦੀ ਵੁਮਨਸ ਦੀ ਕੋਈ ਵੀ ਜਿਹੜੀ ਹੈਗੀ ਆ ਉਸਦੀ ਸਲਵਾਰ ਦਾ ਨਾੜਾ ਖੋਲਣਾ ਤੇ ਉਸ ਦੇ ਨਾਲ ਬਲਾਤਕਾਰ ਦੀ ਕੋਸ਼ਿਸ਼ ਨਹੀਂ, ਹਿਮਾਂਸ਼ੂ ਨੂੰ ਬਰੀ ਕੀਤਾ ਜਾਂਦਾ। ਹਿਮਾਂਸ਼ੂ ਜਿਹੜਾ ਹੈਗਾ ਉਹ ਇੱਕ ਸੈਲੂਨ ਚਲਾਉਂਦਾ ਹੈ ਤੇ ਉੱਥੇ ਗਈ ਸੀ ਲੜਕੀ ਤੇ ਉੱਥੇ ਉਸ ਨਾਲ ਉਸਨੇ ਬਦਤਮੀਜ਼ੀ ਕੀਤੀ ਸੀਗੀ, ਤੇ ਜਦੋਂ ਬਦਤਮੀਜ਼ੀ ਕੀਤੀ ਤੇ ਉਹ ਪੁਲਿਸ ਕੋਲੇ ਗਿਆ, ਪੁਲਿਸ ਕੋਲੇ ਬਾਪ ਗਿਆ ਤੇ ਪੁਲਿਸ ਨੇ ਉਹਦੀ ਸੁਣਵਾਈ ਨਹੀਂ ਕੀਤੀ ਬੜੇ ਲੰਮੇ ਸਮੇਂ ਤੋਂ। 13 ਸਾਲ ਲੱਗ ਗਏ ਇਸ ਬੰਦੇ ਨੂੰ, 13 ਸਾਲ ਦੇ ਵਿੱਚ ਜਦੋਂ ਹਾਈ ਕੋਰਟ ਦੇ ਵਿੱਚ ਪਹੁੰਚਿਆ ਮਾਮਲਾ ਭਾਵੇਂ ਕਿ ਲੋਅਰ ਕੋਰਟ ਨੇ ਸਜ਼ਾ ਸੁਣਾਤੀ ਸੀ, ਫਿਰ ਉਹਨੂੰ ਬਰੀਕ ਉਹਨੂੰ ਆਪਣਾ ਜਮਾਨ ਦੇ ਦਿੱਤੀ ਗਈ, ਅੱਗੇ ਕੇਸ ਚੱਲ ਗਿਆ,